0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕਰ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: in the house.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: Rich boy.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ।
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ।

0: ਕਨੇਡਾ ਕਨੇਡਾ ਅੱਜ ਕਨੇਡਾ ਵਾਲੇ ਗਾਣੇ ਤੁਹਾਨੂੰ ਆਪਾਂ ਸੁਣਾ ਰਹੇ ਹਾਂ। ਕਨੇਡਾ ਵਾਲਾ ਗਾਣਾ ਨਛੱਤਰ ਗਿੱਲ ਜੀ ਸੁਣਾ ਰਹੇ ਸੀ, ਆਪਾਂ ਤਾਂ ਸਿਰਫ ਲਾਇਆ ਪਲੇ ਕੀਤਾ ਕਿਉਂਕਿ ਅੱਜ ਕਨੇਡਾ ਦੇ ਬਾਰੇ ਵੀ ਗੱਲਾਂ ਹੋਣਗੀਆਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਕਨੇਡਾ ਦਾ ਕਾਫੀ ਰੌਲਾ ਪੈ ਰਿਹਾ ਅਤੇ ਜਿੱਥੇ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਉੱਥੇ ਕਨੇਡਾ ਦੀ ਗੱਲ ਨਾ ਹੋਵੇ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਹੈ। ਜਦੋਂ ਆਪਾਂ ਪ੍ਰਵਾਸ ਦੀ ਗੱਲ ਕਰਦੇ ਹਾਂ ਤਾਂ ਕਨੇਡਾ ਦੀ ਗੱਲ ਨਾ ਹੋਵੇ ਇਹ ਆਪਾਂ ਕਿਤੇ ਲਿਖਿਆ ਵੇਖਿਆ ਹੀ ਨਹੀਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਕੁਛ ਚਰਚੇ ਚੱਲ ਰਹੇ ਨੇ ਪ੍ਰਵਾਸ ਨੂੰ ਲੈ ਕੇ। ਕਈ ਤਰ੍ਹਾਂ ਦੇ ਕਾਨੂੰਨ ਕਈ ਤਰ੍ਹਾਂ ਦੇ ਜਿਹੜੇ ਨਿਯਮ ਬਦਲੇ ਜਾਣੇ ਨੇ ਇੱਕ ਤਰੀਕ ਤੋਂ, ਯਾਨੀ ਕਿ ਇਸ ਵਿੱਤੀ ਵਰ੍ਹੇ ਤੋਂ, ਜੁਲਾਈ ਦੇ ਮਹੀਨੇ ਤੋਂ। ਸੋ ਉਹਨਾਂ ਦੇ ਉੱਤੇ ਵੀ ਸਾਂਝ ਪਾਵਾਂਗੇ। ਕਨੇਡਾ ਦੇ ਵਿੱਚ ਕੀ ਆ, ਕਿਉਂ ਲੋਕ ਉੱਥੋਂ ਭੱਜ ਰਹੇ ਨੇ, ਕਿਉਂ ਜਾਣਾ ਪਸੰਦ ਕਰਦੇ ਨੇ, ਕਿਉਂ ਰਹਿਣਾ ਪਸੰਦ ਕਰਦੇ ਨੇ, ਉਹਦੇ ਉੱਤੇ ਵੀ ਗੱਲਾਂ ਬਾਤਾਂ ਹੋਣਗੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ ਸਾਡੇ ਆਸ ਪਾਸ। ਪਰ ਫਿਲਹਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਡਾਕਟਰ ਪ੍ਰੀਤ ਇੰਦਰ ਗਰੇਵਾਲ
1: ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਣਜੋਤ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਸਹੁੰ ਰੱਬ ਦੀ ਕਿਸ਼ਨ ਕੁਰੇਣੀ, ਸਾਨੂੰ ਮਹਿੰਗਾ ਪਿਆ ਕਨੇਡਾ, ਪੰਜਾਬੀਆਂ ਦਾ ਕਨੇਡਾ ਵਾਂਗੂ। ਵੈਸੇ ਮੇਰਾ ਖਿਆਲ ਮੁਲਕ ਦਾ ਨਾਂ ਸ਼ਾਇਦ ਕੈਨੇਡਾ। ਕਹਿ ਜੀ ਆ ਜਾਣਕਾਰੀ ਲੈਣੀ ਹੈ ਫਿਰ ਤੈਨੂੰ ਬੱਬੂ ਮਾਨ ਦਾ ਗਾਣਾ ਸੁਣਨਾ ਪੈਣਾ, ਕੈਨੇਡਾ ਕੈਨੇਡਾ ਕੈਨੇਡਾ ਮੈਂ ਜਾਣਾ।
0: ਹਾਂ ਪਰ ਵੇਖ ਲਓ ਜੋ ਆਪਾਂ ਕਹਿੰਦੇ ਹਾਂ ਸਾਨੂੰ ਉਹਦੇ 'ਚ ਹੀ ਸਵਾਦ ਆਉਂਦਾ ਹੈ ਨਾ,
1: ਕੋਈ ਸ਼ੱਕ ਨਹੀਂ।
0: ਹਾਂ ਸੋ ਸਾਨੂੰ ਉਹ ਵਾਲਾ ਜਿਹੜਾ ਜਿੰਨੇ ਚਿਰ ਕੋਈ ਜਦੋਂ ਕੋਈ ਕੈਨੇਡਾ ਕਹਿੰਦਾ ਸਾਨੂੰ ਇੱਦਾਂ ਲੱਗਦਾ ਵਾ
1: ਪਤਾ ਨਹੀਂ ਕਿਹਦੀ ਗੱਲ ਕਰਦੇ।
0: ਹਾਂ ਇਹ ਹੋਰ ਕੋਈ ਗੱਲ ਹੋ ਰਹੀ ਹੈ, ਸਾਡਾ ਤਾਂ ਕਨੇਡਾ ਹੀ ਆ।
1: ਹਾਂ ਪੁਰਾਣੇ ਬਜ਼ੁਰਗ ਜਿਹੜੇ ਇੱਥੇ ਆਏ ਸੀ ਉਹ ਆਸਟ੍ਰੇਲੀਆ ਨੂੰ ਤੇਲੀਆ ਕਹਿੰਦੇ ਹੁੰਦੇ ਸੀ।
0: ਹਾਂ ਤੇਲੀਆ ਮੇਰਾ ਖਿਆਲ ਉਹਦੇ ਉਹਨਾਂ ਨੇ
1: ਪੁਰਾਣੀ
0: ਕਿਤਾਬ 'ਚ ਵੀ ਲਿਖਿਆ ਵਾ ਹੈ ਨਾ ਤੇਲੀਆ। ਹਾਂ
1: ਕਿਉਂਕਿ ਕਹਿਣ 'ਚ ਜਿਹੜੀਆਂ ਚੀਜ਼ਾਂ ਔਖੀਆਂ ਲੱਗਦੀਆਂ, ਹਾਥੀ ਕਹਿਣਾ ਔਖਾ ਲੱਗਦਾ, ਹਾਂਥੀ ਕਹਿ ਦਿੰਦੇ ਆ ਕਈ, ਹੈ ਨਾ, ਇਹ ਉਹੀ ਹੈ ਚੀਜ਼। ਕੋਈ ਛੇੜ ਪੈ ਜਾਂਦੀ ਹੈ ਨਾ ਹਨੂੰਮਾਨ ਨੂੰ ਹਨੂੰਮਾਨ, ਤੇ ਰੂਰਲ ਕੈਟਾਗਰੀ ਆ ਗਿਆ ਲੂਲਰ ਆ, ਮੇਰੇ ਕੋਲ ਸਰਟੀਫਿਕੇਟ ਬਣਿਆ।
0: ਅਦਰਕ ਨਹੀਂ ਕਹਿਣਾ ਹੁੰਦਾ,
1: ਆਦਾ ਸਾਡੇ ਪਿੰਡ ਕਹਿੰਦੀ ਆਦਾ ਕਹਿੰਦੇ ਅਦਰਕ ਨੂੰ।
0: ਸੋ ਕਈ ਨਿੱਕੇ ਚੀਜ਼, ਸੋ ਇਹ ਇੱਥੇ ਵੀ ਤੇ ਕਰ ਹੀ ਲੈਂਦੇ ਹੁਣ ਨਿੱਕੇ ਨਿੱਕੇ ਚੀਜ਼ਾਂ ਨੂੰ ਇਹ ਸ਼ੋਰਟ ਫਾਰਮ ਕਹਿ ਦਿੰਦੇ ਆ।
1: ਹਾਂ ਹੁਣ ਕੈਨੇਡਾ 'ਚ ਪਹਿਲਾਂ ਜਦੋਂ ਲੋਕ ਜਾਂਦੇ ਜਾਂਦੇ ਸੀ ਆਹ ਡਾਲਰ ਨਹੀਂ ਸੀ ਕਹਿੰਦੇ, ਦੋ ਡਾਲਿਆਂ ਦਾ ਆਇਆ।
0: ਹਾਂ ਡਾਲਿਆਂ ਦਾ ਡਾਲੇ ਵੈਸੇ ਇੱਥੇ ਨਹੀਂ ਕਹਿੰਦੇ, ਉੱਥੋਂ ਆਇਆ ਹੈ ਨਾ।
1: ਹਾਂ ਅਤੇ ਉਹ ਮੈਕਰ ਦਾ ਜਿਹੜਾ ਹਿਸਾਬ ਕਿਤਾਬ ਆ ਮੈਕਡੋਨਲਡ ਦਾ ਹੈ ਨਾ, ਅਤੇ ਉਹ ਹਰੇਕ ਸ਼ਬਦ ਇਹਨਾਂ ਨੇ ਆਪ ਹੀ ਘੜ ਲਿਆ ਫਿਰ ਆਪਣੀ ਸਹੂਲਤ ਦੇ ਮੁਤਾਬਕ,
0: ਜੋ ਉੱਥੋਂ ਦਾ ਮਾਹੌਲ ਚੱਲਿਆ ਉੱਥੋਂ ਦੇ ਵਿੱਚੋਂ ਚੁੱਕ ਕੇ ਅਤੇ ਆਪਣਾ ਪੰਜਾਬੀ ਤੜਕਾ ਲਾ ਕੇ ਅਤੇ ਫਿਰ ਆਪਾਂ ਉਸ ਹਿਸਾਬ ਦੇ ਨਾਲ ਵਰਤ ਲੈਂਦੇ।
1: ਇਹਦੇ ਲਈ ਕਿਸੇ ਦਿਨ ਪ੍ਰੋਗਰਾਮ ਕਰੀਏ ਵੀ ਕਿਹੜੇ ਸ਼ਬਦਾਂ 'ਚ ਬੋਲ ਵਿਗਾੜ ਹੋਈ ਹੋਈ ਹੈ ਅਤੇ ਹੈ ਨਾ, ਵੀ ਉਹ ਹੁਣ ਸਾਡੀ ਬੋਲਚਾਲ ਦੀ ਭਾਸ਼ਾ ਦਾ ਹਿੱਸਾ ਬਣ ਚੁੱਕੇ ਆ। ਹੁਣ ਮਿਕਸ ਵੈਜ ਨੂੰ ਰਲੀ ਮਿਲੀ ਸਬਜ਼ੀਆਂ ਦੀ ਸਬਜ਼ੀ ਕੌਣ ਕਹੇ।
0: ਹਾਂ ਹਾਂ ਉਹ ਫਿਰ ਮਿਕਸ ਵੈਜ ਹੀ ਰਹਿਣੀ ਆ,
1: ਸੌਖਾ ਕੰਮ।
0: ਹਾਂ ਮੈਨੂੰ ਲੱਗਦਾ ਇਹਦੇ ਆਪਾਂ ਜੇ ਆਪਣਾ ਹੀ ਪਿੱਛੇ ਧਿਆਨ ਦੜਾਈਏ ਤਾਂ ਮਿਕਸ ਵੈਜ ਸ਼ਾਇਦ ਕਿਤੇ ਜਦੋਂ ਥੋੜ੍ਹਾ ਥੋੜ੍ਹਾ ਜਿਹਾ ਸਾਰਾ ਕੁਛ ਪਿਆ ਹੋਵੇ ਕਿਤੇ ਬਣਦੀ ਹੋਊਗੀ ਘਰਾਂ 'ਚ ਜਾਂ ਬਣਦੀ ਹੀ, ਪਰ ਉਹਨੂੰ ਇਸ ਤਰੀਕੇ ਦੇ ਨਾਲ ਨਹੀਂ ਐਪਰੀਸ਼ੀਏਟ ਕੀਤਾ ਜਾਂਦਾ, ਜਾਂ ਇੱਕ ਨਵੀਂ ਰੈਸਪੀ ਦੇ ਵਜੋਂ ਉਹਨੂੰ ਮਜਬੂਰੀ ਦੇ ਵਜੋਂ ਹੀ ਵੀ ਚੱਲ ਜਾ ਘੱਟ ਗਿਆ ਥੋੜ੍ਹਾ ਜਾ ਪਾ ਲੈਣਾ। ਇਹ ਵਿਆਹਾਂ ਵਿਊਹਾਂ 'ਤੇ ਜਦੋਂ ਸ਼ੁਰੂ ਹੋਇਆ ਨਾ ਕੰਮ ਕੇਟਰਿੰਗ ਵਾਲਾ,
1: ਐਗਜੈਕਟ,
0: ਉਦੋਂ ਫਿਰ ਮਿਕਸ ਵੈਜ ਜਿਹੜੀ ਆ ਉਹ ਪੱਕੇ ਤੌਰ ਦੇ ਉੱਤੇ ਕਰ ਕਰਕੇ ਬੈਠੀ।
1: ਨਹੀਂ ਤਾਂ ਪਿੰਡਾਂ 'ਚ ਬਣਾਉਣਾ ਗਿਆ ਗੋਭੀ ਗਾਜਰਾਂ ਧਰ ਲਓ ਕੁਛ, ਉਹਦੇ 'ਚ ਮਾੜੇ ਮੋਟੇ ਚਾਰ ਮਟਰ ਪਾ ਲਿਓ, ਆਲੂ ਪਾ ਲਿਓ, ਮਿਕਸ ਵੈਜ ਹੀ ਆ।
0: ਸਹੀ ਗੱਲ ਆ, ਵੇਖਿਆ ਜਾਵੇ ਤੇ ਹੈਗੀ ਤੋਂ ਮਿਕਸ ਵੈਜ ਹੀ ਆ, ਗਾਜਰਾਂ ਆਲੂ ਮਟਰ ਮਿਕਸ ਹੀ ਹੋ ਗਏ, ਵਿੱਚ ਪਨੀਰ ਸੁੱਟ ਲਿਆ।
1: ਸਹੀ
0: ਤੇ ਇਹ ਹੁਣ ਫਿਕਸ ਜੀ ਰੈਸਪੀ ਜੀ ਜਿੱਦਾਂ ਬਣਾ ਲਈ ਆਪਾਂ, ਵੀ ਇਹਦੇ 'ਚ ਕੈਪਸਿਕਮ ਵੀ ਪਊਗੀ ਫਿਰ ਸਵਾਦ ਆਉਣਾ।
1: ਐਗਜੈਕਟਲੀ
0: ਵਿਆਹਾਂ 'ਤੇ ਉੱਤੇ ਮਕਰੋਨੀ ਵੀ ਪਾਉਣੀ ਆ ਤੇ ਸੌਸ ਵੀ ਪਾਉਣੀ ਆ। ਇਨਫੋਰਮੇਸ਼ਨ ਸਾਂਝੀ ਕਰਦੀ ਸਾਡੇ ਸਰੋਤਿਆਂ ਦੇ ਨਾਲ। ਅੱਜ ਦੋਸਤੋ ਆਪਾਂ ਕੈਨੇਡਾ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਜ਼ਿਆਦਾ ਤੁਹਾਨੂੰ ਡਾਕਟਰ ਸਾਹਿਬ ਦੱਸਣਗੇ ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ, ਆਸਟ੍ਰੇਲੀਆ ਵੱਲ ਨੂੰ ਕਿਉਂ ਭੱਜਿਆ ਜਾ ਰਿਹਾ। ਹਾਲਾਂਕਿ ਆਸਟ੍ਰੇਲੀਆ ਵੀ ਟਫ ਆ, ਇਹ ਨਹੀਂ ਆ ਵੀ ਆਸਟ੍ਰੇਲੀਆ ਇਸ ਟਾਈਮ ਦੇ ਉੱਤੇ ਕੋਈ ਬਹੁਤਾ ਵਧੀਆ ਚੱਲ ਰਿਹਾ ਇਸ ਪੱਖੋਂ।
1: ਜਿਹੜਾ ਕਹਿੰਦੇ ਨਾ ਸਹੁੰ ਰੱਬ ਦੀ ਕਿਸ਼ਨ ਕੁਰੇ ਨਹੀਂ, ਸਾਨੂੰ ਮਹਿੰਗਾ ਪਿਆ ਕਨੇਡਾ, ਹੈ ਆਸਟ੍ਰੇਲੀਆ ਵੀ, ਇਹ ਬ੍ਰੈਕਟ 'ਚ ਲਿਖ ਲਓ ਮਾੜਾ।
0: ਹਾਂ ਮਤਲਬ ਇਹ ਵੀ ਇੱਕ ਉਹ
1: ਨਛੱਤਰ ਨੇ ਗਾਣਾ ਨਹੀਂ ਗਾਇਆ ਬਸ,
0: ਇਹ ਨਵਾਂ ਨਵਾਂ ਔਖਾ, ਉਹ ਪੁਰਾਣਾ
1: ਕਹਿਣਾ ਔਖਾ ਲੱਗਦਾ ਨਾ ਫਿਰ ਆਸਟ੍ਰੇਲੀਆ, ਉਹ ਫਿਰ ਰਾਈਮ ਨਹੀਂ ਕਰਦਾ। ਅਸਲ 'ਚ ਮਾਹੌਲ ਦੇ ਹਿਸਾਬ ਨਾਲ ਤਾਂ ਆਸਟ੍ਰੇਲੀਆ ਦਾ ਹਾਲ ਉਦੋਂ ਵੀ ਚੰਦਰਾ, ਜੇ ਮਹਿੰਗਾਈ ਦੀ ਗੱਲ ਕਰਨੀ ਆ ਜਾਂ ਹਾਲਾਤ ਦੀ ਗੱਲ ਕਰਨੀ ਆ। ਪਰ ਜਿਹੜੀ ਨਛੱਤਰ ਹੋਣਾ ਦੀ ਭਾਵਨਾ ਉਹ ਇਹ ਆ ਵੀ ਜਿਹੜੇ ਪੁਰਾਣੇ ਬਜ਼ੁਰਗ ਗਏ ਜਾਂ ਉਹਨਾਂ ਨੂੰ ਉੱਥੇ ਪਿਆਰ ਸਤਿਕਾਰ ਉਹ ਨਹੀਂ ਮਿਲਿਆ, ਇੱਥੇ ਥੋੜ੍ਹੀ ਜਿਹੀ ਸਕਿੱਲਡ ਮਾਈਗ੍ਰੇਸ਼ਨ ਸੀ, ਪੜ੍ਹਿਆ ਲਿਖਿਆ ਵਾਲਾ ਦੌਰ ਸੀ, ਇੱਥੇ ਸਾਨੂੰ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਆਈਆਂ। ਪਰ ਉਹ ਚਲੋ ਇੱਕ ਤਰ੍ਹਾਂ ਨਾਲ ਦੋਨਾਂ ਮੁਲਕਾਂ 'ਚ ਇੱਕ ਤਰ੍ਹਾਂ ਨਾਲ ਆਪਾਂ ਕੰਪੈਰੀਜ਼ਨ ਕਹਿ ਲਓ, ਉਹ ਆਪਾਂ ਬਾਅਦ 'ਚੋਂ ਕਰਦੇ ਹਾਂ।
0: ਬਾਅਦ 'ਚ ਕਰਦੇ, ਵੈਸੇ ਤੁਸੀਂ ਵੀ ਆਪਣਾ ਸਾਂਝ ਪਾਇਓ ਵੀ ਕਿਉਂ ਆਖਿਰਕਾਰ ਆਸਟ੍ਰੇਲੀਆ ਵਾਲੇ ਪਾਸੇ ਨੂੰ ਕਿਉਂ ਭੱਜਿਆ ਜਾ ਰਿਹਾ ਵਾ, ਕੀ ਕੁਛ ਇੱਕ ਚੀਜ਼ਾਂ 'ਤੇ ਤੁਹਾਡੇ ਧਿਆਨ 'ਚ ਹੋਣਗੀਆਂ ਅਤੇ ਕੁਛ ਇੱਕ ਜਿਹੜੀਆਂ ਨੇ ਉਹ ਚਲੋ ਨਵੀਆਂ ਵੀ ਹੋਣਗੀਆਂ ਜਦੋਂ ਆਪਾਂ ਸਾਂਝ ਪਾਵਾਂਗੇ। ਪਰ ਤੁਸੀਂ ਵੀ ਜਿਹੜੇ ਤੁਹਾਡੀਆਂ ਉੱਥੇ ਸਾਂਝਾਂ ਸਿਆਣਾ ਨੇ ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਦੇ ਨਾਲ ਜਦੋਂ ਗੱਲਾਂ ਬਾਤਾਂ ਹੁੰਦੀਆਂ, ਕੋਈ ਖਬਰਾਂ 'ਚੋਂ ਵੇਖ ਕੇ ਰਿਪੋਰਟਾਂ 'ਚੋਂ ਵੇਖ ਕੇ ਤਾਂ ਆਪਾਂ ਬੜਾ ਕੁਛ ਦੱਸ ਦਿੰਦੇ ਹਾਂ, ਪਰ ਜਿਹੜੀ ਉੱਥੇ ਯਾਰ ਦੋਸਤ ਨੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨਾਲ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਉਹ ਕੀ ਗੱਲਾਂ ਕਰਦੇ ਆ ਤੁਹਾਡੇ ਨਾਲ ਉੱਥੋਂ ਦੇ ਹਾਲਾਤਾਂ ਬਾਰੇ? ਇੱਥੋਂ ਦੀਆਂ ਚਲੋ ਤੁਸੀਂ ਆਲਰੇਡੀ ਜਾਣਦੇ ਹੋ, ਆਪਾਂ ਜਾਣਦੇ ਹਾਂ, ਅਤੇ ਫਿਰ ਉਹ ਤੁਹਾਡੇ ਕੋਲ ਅੱਜ ਆਪਾਂ ਸੁਣਨੀਆਂ ਚਾਹਾਂਗੇ ਕਿ ਤੁਹਾਡੇ ਜਿਹੜੇ ਜਾਣਕਾਰ ਨੇ ਉਹ ਉੱਥੋਂ ਬਾਰੇ ਕੀ ਕਹਿੰਦੇ ਆ, ਅਤੇ ਬਾਕੀ ਦੀਆਂ ਐਂਗਲ ਜਿਹੜੇ ਆਪਾਂ ਆ ਕੇ ਜੋੜਦੇ ਹਾਂ। ਵੈਸੇ ਉਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਅੱਜ ਦੇ ਦਿਨ ਕਿਉਂਕਿ ਹੁਣ ਇਸ ਟਾਈਮ ਦੇ ਉੱਤੇ ਫੀਫਾ ਹੋਈ ਪਈ ਆ, ਅਤੇ ਫੀਫਾ ਦੇ ਵਿੱਚ ਇਸ ਟਾਈਮ ਦੇ ਉੱਤੇ ਮੈਸੀ ਦੀ ਪੂਰੀ ਚੜ੍ਹਾਈ ਆ ਵੀ, ਮੈਸੀ ਨੇ ਰਿਕਾਰਡ ਵੀ ਬਣਾਇਆ ਪਿਛਲੇ ਦਿਨੀ, ਅਤੇ ਅੱਜ ਮੈਸੀ ਦਾ ਜਨਮ ਦਿਨ ਵੀ ਆ।
1: ਸ਼ਕੀਰਾ ਦਾ ਡਾਂਸ ਵੀ ਲਾ ਦੇਣ।
0: ਸੋ ਅੱਜ ਅਰਜਨਟੀਨਾ ਵਾਲੇ ਲਿਓਨਲ ਮੈਸੀ ਦਾ ਜਨਮ ਦਿਨ ਹੈ। ਪਹਿਲਾਂ ਤਾਂ ਆਹ ਵੀ ਨਹੀਂ ਕਹਿਣਾ ਆਉਂਦਾ ਹੁੰਦਾ,
1: ਲਿਓ ਮੈਸੀ ਕਹਿ ਕੇ ਸਾਰ ਲਈਦਾ ਸੀ,
0: ਨਿਕੱਲਾ ਮੈਸੀ ਲੋੜ ਹੀ ਨਹੀਂ, ਹਾਲੇ ਵੀ ਬਹੁਤੀ ਵਾਰੀ ਮੈਸੀ ਕਹੀਦਾ ਕਿਉਂਕਿ ਇੱਥੇ ਫਿਰ ਵੀ ਅੜਜੀ ਦਾ ਬੜੀ ਵਾਰੀ,
1: ਨਾ ਉਹਦਾ ਬੜਾ ਮੈਸੀ ਜਿਹਾ ਵਾ, ਅਤੇ ਮੈਸੀ ਕਹਿਣਾ ਸੌਖਾ।
0: ਪਰ ਵੇਖ ਲਓ ਜਿਹੜੇ ਬੰਦਿਆਂ ਨੇ ਕੁਛ ਵਧੀਆ ਕੀਤਾ ਦੁਨੀਆਂ ਦੇ ਉੱਤੇ, ਕੁਛ ਵੱਖਰਾ ਬਾਕੀਆਂ ਦੇ ਨਾਲੋਂ, ਉਹ ਭਾਵੇਂ ਕਿੱਡਾ ਮਰਜ਼ੀ ਔਖਾ ਨਾ ਹੋਵੇ, ਤੁਹਾਡੀ ਮਜਬੂਰੀ ਆ, ਤੁਸੀਂ ਲਓਗੇ ਫਿਰ।
1: ਤੁਸੀਂ ਆਰਨੋਲਡ ਸ਼ਵਾਜ਼ਨੇਗਰ ਕਹਿ ਦੇਣਾ,
0: ਹਾਂ ਮਤਲਬ ਇਹ ਅਗਲਾ ਮਜਬੂਰ ਕਰ ਦਿੰਦਾ ਵੀ ਲਓ ਮੇਰਾ ਨਾਂ।
1: ਇੱਕ ਦੌਰ ਸੀ ਜਦੋਂ ਤੁਸੀਂ ਦੇਖੋ ਆਹ ਜਿਹੜੇ ਕਾਲਜਾਂ ਯੂਨੀਵਰਸਿਟੀਆਂ 'ਚ ਕਿਤੇ ਮਾੜਾ ਮੋਟਾ ਜਿੰਮ ਜਿੰਮ ਲਾਉਂਦਾ ਸੀ, ਪਹਿਲਾਂ ਪੋਸਟਰ ਸ਼ਵਾਜ਼ਨੇਗਰ ਦਾ ਲੱਗਿਆ ਹੁੰਦਾ ਸੀ ਅਤੇ ਕਹਿਣਾ ਸਿੱਖਦਾ ਸੀ ਅਗਲਾ।
0: ਉਹਦਾ ਇਹ
1: ਹੁਣ ਰੋਨਾਲਡੋ ਅਤੇ ਮੈਸੀ ਹੁਣ ਇਹ ਹਾਊਸ ਹੋਲਡ ਨੇਮਸ ਨੇ ਸਾਰੀ ਦੁਨੀਆ ਦੇ, ਪਹਿਲਾਂ ਪਹਿਲੇ ਹੋਣੀ ਸੀਗੇ ਅਤੇ ਹੈ ਨਾ, ਮਤਲਬ ਹਰੇਕ ਤੌਰ 'ਤੇ ਚਲੋ ਖਿਡਾਰੀ ਆ। ਹੁਣ ਆਹ ਸਾਡੇ ਗੁਰਜਸ ਨੂੰ ਸਕੂਲੇ ਪੰਜਾਬੀ ਪੜ੍ਹਨ ਜਾਂਦਾ, ਉਹਨੂੰ ਪੁੱਛਿਆ ਵੀ ਹੋੜੇ ਵਾਲੇ ਲਿਖ ਸ਼ਬਦ, ਉੱਥੇ ਲਿਖਿਆ ਆ ਕੋਹਲੀ, ਕਹਿੰਦੇ ਕਨੌੜੇ ਵਾਲਾ ਕੋਹਲੀ,
0: ਕੋਹਲੀ ਤਾਂ ਫਿਰ ਹੈ। ਚਲੋ ਖੈਰ, ਇਹ ਵੱਡੇ ਦੁਨੀਆ ਦੇ ਇਸ ਸਮੇਂ ਜਿਹੜੇ ਚੱਲ ਰਹੇ ਮੌਜੂਦਾ ਮਹਾਨ ਫੁੱਟਬਾਲ ਸੋਕਰ ਖਿਡਾਰੀਆਂ ਦੇ ਵਿੱਚੋਂ ਇੱਕ, ਅਤੇ ਇਸ ਜਿਹੜਾ ਵਰਲਡ ਕੱਪ ਚੱਲ ਰਿਹਾ ਇਹਦੇ ਵਿੱਚ ਵੱਡੀਆਂ ਆਸਾਂ ਵੀ ਨੇ, ਅਤੇ ਜੋ ਸੋਫਾਰ ਪਰਫੋਰਮੈਂਸ ਹੈ ਮੈਸੀ ਦੀ ਉਸ ਲਿਹਾਜ਼ ਦੇ ਨਾਲ ਇਹ ਮੰਨਿਆ ਜਾ ਰਿਹਾ ਵੀ ਇਸ ਵਾਰੀ ਕੁਛ ਕਰੂਗਾ, ਮੁੰਡਾ ਕਰੂਗਾ, ਹੈ ਨਾ। ਅਤੇ ਮੈਸੀ ਦੀ ਜਿਹੜੀ ਕਹਾਣੀ ਆ, ਸ਼ਾਇਦ ਬੜਿਆਂ ਨੂੰ ਪਤਾ ਹੋਊਗੀ ਜਾਂ ਬੜਿਆਂ ਨੂੰ ਨਹੀਂ ਪਤਾ ਹੋਊਗੀ, ਇਹਦੀ ਛੋਟੇ ਹੁੰਦਿਆਂ ਦੀ ਜਿਹੜੀ ਸਕਿੱਲ, ਕਹਿੰਦੇ ਸ਼ੁਰੂ ਤੋਂ ਹੀ ਇਹਦੇ 'ਚ ਹੈਗਾ ਸੀ, ਪਰ ਛੋਟੇ ਹੁੰਦਿਆਂ ਦੀ ਜਿਹੜੀ ਇਹਦੀ ਕਹਾਣੀ ਆ ਉਹ ਕੋ ਸਿਹਤ ਪੱਖੋਂ ਕੋ ਬਹੁਤੀ ਵਧੀਆ ਨਹੀਂ। 10 ਕੁ ਸਾਲ ਦੀ ਉਮਰ ਦੇ ਵਿੱਚ ਕਹਿੰਦੇ ਡਾਕਟਰਾਂ ਨੇ ਇਹਨੂੰ ਇਹ ਕਹਿਤਾ ਸੀ ਵੀ ਤੇਰਾ ਸਰੀਰ ਨਹੀਂ ਵਧਣਾ, ਵੀ ਜਿੱਡਾ ਕੁ ਹੋ ਗਿਆ ਸੀ, ਇਹ ਛੋਟੀ ਜਿਹੀ ਹਾਈਟ ਦਾ ਸੀ, ਅਤੇ ਉਹਨਾਂ ਨੇ ਕਿਹਾ ਸੀ ਵੀ ਇਹ ਤੋਂ ਵੱਧ ਨਹੀਂ ਵਧਣਾ, ਕੋਈ ਹਾਰਮੋਨ ਇਮਬੈਲੈਂਸ ਕੋਈ ਇੱਦਾਂ ਦਾ ਕੁਛ ਸੀ ਇਹਨੂੰ ਪ੍ਰੋਬਲਮ, ਅਤੇ ਉਹਦਾ ਇਲਾਜ ਹੈਗਾ ਸੀ, ਪਰ ਇਲਾਜ ਦੇ ਲਈ ਟੀਕਾ ਬਹੁਤ ਜ਼ਿਆਦਾ ਮਹਿੰਗਾ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ, ਮਤਲਬ ਪਰਿਵਾਰ ਦੇ ਕੋਲ ਇੰਨੇ ਪੈਸੇ ਨਹੀਂ ਹੈਗੇ, ਇੰਨਾ ਕੁ ਮਹਿੰਗਾ ਸੀ। ਅਤੇ ਉਸ ਤੋਂ ਬਾਅਦ ਫਿਰ ਇਹਦੀ ਮਤਲਬ ਕਈ ਵਿੱਚ ਆਪਾਂ ਕੱਟ ਸ਼ੋਟ ਮਾਰਾਂਗੇ ਵੀ ਕਈ ਸਾਰੀਆਂ ਵਿੱਚ ਚੁਣੌਤੀਆਂ ਰਹੀਆਂ, ਕਈ ਥਾਵਾਂ ਤੋਂ ਆਸ ਹੀ ਉੱਥੋਂ ਆਸ ਪੂਰੀ ਹੋਈ ਨਹੀਂ, ਪਰ ਆਖਿਰਕਾਰ ਫਿਰ ਇੱਕ ਸਮੇਂ ਕਹਿੰਦੇ ਬਾਰਸੀਲੋਨਾ ਦਾ ਕੋਈ ਡਾਇਰੈਕਟਰ ਸੀ, ਉਹਨੇ ਖੇਡਦਿਆਂ ਵੇਖਿਆ, ਕਾਰਲੇਸ ਰੇਕਸਾਚ ਨਾਂ ਆ ਉਹਦਾ, ਅਤੇ ਉਹਨੇ 13 ਸਾਲਾਂ ਦੀ ਉਮਰ ਦੇ ਵਿੱਚ ਮੈਸੀ ਨੂੰ ਖੇਡਦਿਆਂ ਵੇਖਿਆ ਸੀ, ਅਤੇ ਉਹਨੇ ਇਹ ਵੀ ਬੜਾ ਮਸ਼ਹੂਰ ਹੈ, ਜਿਹੜੇ ਮੈਸੀ ਦੇ ਫੈਨ ਨੇ ਉਹ ਜਾਣਦੇ ਹੋਣਗੇ ਕਿ ਉਹਨੇ ਉੱਥੇ ਇੱਕ ਕਾਗਜ਼ ਜਾਂ ਬੜੇ ਜਣੇ ਕਹਿੰਦੇ ਨੇ ਕਿ ਟਿਸ਼ੂ ਪਿਆ ਸੀ, ਟਿਸ਼ੂ ਦੇ ਉੱਤੇ ਲਿਖ ਕੇ ਉਹਨੇ ਮਤਲਬ ਇੱਕ ਤਰ੍ਹਾਂ ਦਾ ਨਾ ਕੋਂਟਰੈਕਟ ਟਿਸ਼ੂ ਦੇ ਉੱਤੇ ਲਿਖ ਕੇ ਦੇ ਦਿੱਤਾ ਸੀ ਵੀ ਤੂੰ ਸਾਡੇ ਵੱਲੋਂ ਖੇਡੇਗਾ, ਅਤੇ ਜਿੰਨਾ ਤੇਰਾ ਇਲਾਜ ਦਾ ਖਰਚਾ ਹੋਊਗਾ ਉਨਾ ਬਾਰਸੀਲੋਨਾ ਕਲੱਬ ਕਰੂਗਾ। ਇਸ ਫੈਸਲੇ ਦੇ ਉੱਤੇ ਕਹਿੰਦੇ ਨੇ ਕਿ ਬੜਾ ਵਿਵਾਦ ਵੀ ਹੋਇਆ, ਬੜੇ ਜਾਣਿਆਂ ਨੇ ਬਾਰਸੀਲੋਨਾ ਦੇ ਜਿਹੜੇ ਸਮਰਥਕ ਸੀ ਜਾਂ ਅੰਦਰੋਂ ਜਿਹੜੇ ਮੈਂਬਰ ਸੀ ਉਹਨਾਂ ਨੇ ਬੜੇ ਜਾਣਿਆਂ ਨੇ ਇਸ ਚੀਜ਼ 'ਤੇ ਵਿਰੋਧ ਵੀ ਕੀਤਾ ਵੀ ਆਪਾਂ ਇੰਨੇ ਜ਼ਿਆਦਾ ਪੈਸੇ ਲਾ ਦਾਂਗੇ ਫਿਰ ਵੀ ਪਤਾ ਨਹੀਂ ਇਹਨੇ ਠੀਕ ਹੋਣਾ ਕਿ ਨਹੀਂ ਹੋਣਾ, ਵੀ ਆਪਾਂ ਇੰਨੇ ਪੈਸੇ ਲਾ ਕੇ ਫਿਰ ਵੀ ਪਤਾ ਨਹੀਂ ਹੈ ਵੀ ਇਹਨੇ ਅੱਗੇ ਚੱਲ ਕੇ ਉੱਦਾਂ ਦਾ ਖੇਡ ਪਾਉਣਾ ਇਲਾਜ ਤੋਂ ਬਾਅਦ ਜਾਂ ਨਹੀਂ। ਪਰ ਫਿਰ ਵੀ ਇਸ ਬੰਦੇ ਨੂੰ ਇਹ ਸਿਹਰਾ ਜਾਂਦਾ ਵਾ ਵੀ ਉਹਨੇ ਉਹਦਾ ਹੁਨਰ, ਹਾਂ ਹੁਨਰ ਉਹਦਾ ਪਛਾਣਿਆ, ਮੁੱਲ ਪਾਇਆ, ਅਤੇ ਆਖਿਰਕਾਰ ਫਿਰ 13 ਸਾਲ ਦੀ ਉਮਰ ਦੇ ਵਿੱਚ ਜਦੋਂ ਇਹ ਬਾਰਸੀਲੋਨਾ ਕਲੱਬ ਚਲਾ ਗਿਆ, ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹਨੇ ਮਤਲਬ ਐਸੀ ਆਪਣੀ ਖੇਡ ਨਿਖਾਰੀ, ਨਾਲ ਦੀ ਨਾਲ ਇਹਦਾ ਇਲਾਜ ਹੁੰਦਾ ਰਿਹਾ, ਅਤੇ ਫਿਰ ਬਾਅਦ 'ਚ ਸੁੱਖ ਦੇ ਨਾਲ ਹੁਣ ਤਾਂ ਕੱਦ ਕੁੱਦ ਵੀ ਚੰਗਾ ਵਾ, ਅਤੇ ਉਸ ਵਜ੍ਹਾ ਕਰਕੇ ਕਹਿੰਦੇ ਨੇ ਕਿ ਇਹਨੇ ਬਹੁਤ ਛੋਟੇ ਰਹਿ ਜਾਣਾ ਸੀ ਮੈਸੀ ਨੇ, ਅਤੇ ਸ਼ਾਇਦ ਨਾ ਖੇਡ ਪਾਉਂਦਾ ਬਹੁਤ ਅੱਛਾ।
1: ਜੌਹਰੀ ਨੇ ਹੀਰਾ ਪਛਾਣਿਆ ਅਤੇ ਫਿਰ ਤਰਾਸ਼ਿਆ,
0: ਪਛਾਣ ਲਿਆ, ਅਤੇ ਪਹਿਲੀ ਵਾਰ 18 ਸਾਲ ਦੀ ਉਮਰ ਦੇ ਵਿੱਚ 2006 ਦੇ ਵਿੱਚ ਮੈਸੀ ਨੇ ਫੀਫਾ ਵਰਲਡ ਕੱਪ ਖੇਡਿਆ ਸੀ, ਤੋਂ ਹੁਣ ਇਸ ਸਮੇਂ ਆ ਹੋਵੇ
1: 20 ਸਾਲ ਹੋ ਗਏ ਬੰਦੇ ਨੂੰ ਤੇ ਤੁਸੀਂ ਦੇਖੋ ਉਹਦੇ ਬਾਵਜੂਦ ਹਨਾ ਛੜਵੀਆਂ ਕਲਾਂ ਚ ਪੂਰਾ
0: ਫੁੱਟਬਾਲ ਚ ਸੌਕਰ ਚ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਫਿਟਨੈਸ ਦੀ ਲੋੜ
1: ਹੁੰਦੀ ਆ ਭੱਜ ਭੱਜ ਬੰਦਾ ਉਹ ਕਮੜਾ ਹੋ ਜਾਂਦਾ
0: ਕ੍ਰਿਕਟ ਤੇ ਹੁਣ ਚਲੋ ਅੱਜ ਆਪਾਂ ਕਹਿ ਸਕਦੇ ਹਾਂ ਵੀ ਹੁਣ
1: ਕ੍ਰਿਕਟ ਚ ਤਾਂ ਕਹਿ ਦਿੰਦੇ ਸਲਿਪ ਤੇ ਖੜੇ ਹੈ ਗਲੀ ਮੇ ਖੜੇ ਹੈ
0: ਪਰ ਇਹ ਕੋਈ ਸਫ਼ਰ ਕੋਈ ਆਸਾਨ ਨਹੀਂ ਛੇਵਾਂ ਵਰਲਡ ਕੱਪ ਖੇਡ ਰਿਹਾ ਜੀ ਸੋ ਇਤਿਹਾਸ ਦਾ ਪਹਿਲਾ ਖਿਡਾਰੀ ਆ ਜਿਹੜਾ ਇਸ ਟਾਈਮ ਛੇਵਾਂ ਵਰਲਡ ਕੱਪ ਖੇਡ ਰਿਹਾ ਸੋ ਇਹ ਵੀ
1: ਵਧੀਆ ਖੇਡ ਰਿਹਾ ਇਹ ਵਧੀਆ ਵੀ ਇਹਨੂੰ ਬਾਹਰ ਬਿਠਾ ਦਿਓ
0: ਇਹ ਨਹੀਂ ਵੀ ਇਸ ਸਚਿਨ ਨੇ ਤਾਂ ਕਰਕੇ ਇਹਨੂੰ ਹੁਣ ਖਿਡਾਉਣਾ ਹੀ ਆ
1: ਮਤਲਬ ਇਹ ਬਾਕੀ ਟੀਮ ਮਾੜੀ ਖੇਡਦੀ
0: ਵੱਡਾ ਮਤਲਬ ਆਪਣੇ ਕਹਿ ਲਓ ਵੀ ਖੇਡ ਦੇ ਦਮ ਦੇ ਉੱਤੇ ਜਿਹੜਾ ਹਾਲੇ ਵੀ ਖੇਡ ਰਿਹਾ ਅਤੇ ਖੈਰ ਉਹ ਜਿਹੜਾ ਉਹਦਾ ਖੇਡਣਾ ਵਾ ਉਹਨੇ ਇਸ ਵਾਰੀ ਸਾਬਤ ਵੀ ਕੀਤਾ ਜਦੋਂ ਆ ਥੋੜ੍ਹੇ ਦਿਨ ਪਹਿਲਾਂ 16 ਜੂਨ ਨੂੰ ਜਦੋਂ ਇੱਕ ਹੋਰ ਇਤਿਹਾਸ ਰਚਿਆ ਬਿਲਕੁਲ 20 ਸਾਲ ਪਹਿਲਾਂ ਜਦੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ ਅਤੇ ਵਰਲਡ ਕੱਪ ਖੇਡਿਆ ਸੀ ਅਤੇ ਉਸੇ ਦਿਨ 38 ਸਾਲਾਂ ਦੇ ਉਮਰ ਦੇ ਵਿੱਚ ਜਾ ਕੇ ਇਹਨੇ ਹੈਟ੍ਰਿਕ ਵੀ ਮਾਰੀ ਅਤੇ ਇਸੇ ਹੈਟ੍ਰਿਕ ਦੇ ਨਾਲ ਉਹਨੇ ਇਹ ਵੀ ਸਾਬਤ ਕਰ ਦਿੱਤਾ ਵੀ ਮੈਂ ਭਾਈ ਬੁੱਢਾ ਨਹੀਂ ਹਾਂ ਸਭ ਤੋਂ ਵੱਡੀ ਉਮਰ ਦਾ ਹੈਟ੍ਰਿਕ ਸਕੋਰਰ ਬਣਨ ਦਾ ਵੀ ਇਹਨੇ ਰਿਕਾਰਡ ਸਾਬਤ ਕਰ ਦਿੱਤਾ ਵੀ ਸਭ ਤੋਂ ਵੱਡੀ ਉਮਰ ਦੇ ਵਿੱਚ ਹੈਟ੍ਰਿਕ ਸਕੋਰ ਜਿਹੜਾ ਬਣਾਉਣਾ ਅਤੇ ਆਸਟਰੀਆ ਦੇ ਖਿਲਾਫ ਸੀ ਮੇਰਾ ਖਿਆਲ ਮੈਚ 17ਵਾਂ ਵਰਲਡ ਕੱਪ ਗੋਲ ਕੀਤਾ ਸੀ ਸੋ ਉਹਦੇ ਨਾਲ ਨਾਲ ਉਹਨੇ ਇਹ ਵੀ ਪੱਕਾ ਕਰ ਲਿਆ ਵੀ ਰਿਕਾਰਡ ਜਿਹੜਾ ਵਾ ਉਹ ਇਹ ਵੀ ਮੇਰੇ ਨਾਂ ਇਹ ਵੀ ਇੱਕ ਵਰਲਡ ਕੱਪ ਦਾ ਨਵਾਂ ਰਿਕਾਰਡ ਸੀ ਅਤੇ ਉਸ ਤੋਂ ਬਾਅਦ ਹਾਲੇ ਪਤਾ ਨਹੀਂ ਅੱਗੇ ਚੱਲ ਕੇ ਕਿੰਨੇ ਕੁ ਰਿਕਾਰਡ ਬਣਾਉਣੇ ਕਿਉਂਕਿ ਕਾਫੀ ਸੋਹਣੀ ਫੋਰਮ ਦੇ ਵਿੱਚ ਲੱਗ ਰਿਹਾ ਸੋ ਫਿਲਹਾਲ ਅਰਜਨਟੀਨਾ ਆਪਾਂ ਇਹ ਕਹੀਏ ਵੀ ਹੌਲੀ ਹੌਲੀ ਅੱਗੇ ਵੱਧ ਰਿਹਾ ਵਾ ਅਤੇ ਅਰਜਨਟੀਨਾ ਦੀ ਟੀਮ ਵੀ ਸਟਰੋਂਗ ਆ ਸੋ ਹੋ ਸਕਦਾ ਵੀ ਪਿਛਲੀ ਵਾਰ ਵੀ ਮੈਸੀ ਦਾ ਵੱਡਾ ਯੋਗਦਾਨ ਰਿਹਾ ਸੀ ਵਰਲਡ ਕੱਪ ਜਿਤਾਉਣ 'ਚ ਹੋ ਸਕਦਾ ਕਿ ਇਸ ਵਾਰੀ ਦੂਸਰਾ ਵੀ ਲਗਾਤਾਰ ਇਹ ਜਿੱਤਣ ਦੇ ਵਿੱਚ ਕਾਮਯਾਬ ਹੋਣ ਪਰ ਇਹਦੇ ਜਦੋਂ ਵੀ ਕੋਈ ਕਈ ਵਾਰੀ ਕਈ ਇੰਸਪੀਰੇਸ਼ਨ ਜਦੋਂ ਸਪੀਚਾਂ ਤੁਸੀਂ ਸੁਣਦੇ ਹੋ ਅਤੇ ਉੱਥੇ ਇਹ ਵਾਲੀ ਕਹਾਣੀ ਬੜੇ ਤੁਹਾਨੂੰ ਸੁਣਾਉਣਗੇ ਵੀ ਕਿਹੜੇ ਤਰੀਕੇ ਦੇ ਨਾਲ ਮੈਸੀ ਕਿੱਦਾਂ ਕਿਹੜੇ ਕਿਹੜੇ ਉਲਝਣਾਂ ਦੇ ਵਿੱਚੋਂ ਜ਼ਿੰਦਗੀ ਦੇ ਸ਼ੁਰੂਆਤ ਦੇ ਵਿੱਚ ਕਿਹੜੇ ਦੌਰ ਦੇ ਵਿੱਚੋਂ ਲੰਘ ਕੇ ਅਤੇ ਇਸ ਟਾਈਮ ਦੁਨੀਆ ਦਾ ਮਹਾਨ ਖਿਡਾਰੀ ਬਣਿਆ ਵਾ
1: ਕੋਈ ਸ਼ੱਕ
0: ਇੱਕ ਸਮਾਂ ਸੀ ਜਦੋਂ ਇਹ ਵੀ ਕਿਹਾ ਜਾਂਦਾ ਰਿਹਾ ਵੀ ਯਾਰ ਜਿਹੜੇ ਲੋਕਲ ਕੱਪ ਹੁੰਦੇ ਨਾ ਜਿਹੜੇ ਆ ਆਪਣੇ ਆ ਜਿਹੜੀਆਂ ਸੀਰੀਜ਼ ਹੁੰਦੀਆਂ ਯੂਰਪ ਦੀਆਂ ਟੂਰਨਾਮੈਂਟ ਉਹਨਾਂ ਦੇ ਵਿੱਚ ਇਹ ਬੜਾ ਵਧੀਆ ਖੇਡਦਾ ਵਾ ਪਰ ਜਦੋਂ ਆਪਣੇ ਦੇਸ਼ ਲਈ ਖੇਡਣ ਆਉਂਦਾ ਵਾ ਉਦੋਂ ਕੋਈ ਏਡੀ ਵਧੀਆ ਪਰਫੋਰਮੈਂਸ ਨਹੀਂ ਹੁੰਦੀ ਇੱਕ ਸਮਾਂ ਇਹ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ
1: ਇਹ ਚੱਲਦੀਆਂ ਵੀ ਇਹ ਅਰਸ਼ਦੀਪ ਆਪਦੀ ਉਹ ਮਹਿਬੂਬ ਨਾਲ ਤੁਰਿਆ ਫਿਰਦਾ ਹੱਥ ਛੱਤ ਪਾਈ
0: ਸ਼ਾਇਦ ਨਹੀਂ ਪਰ ਇਹਦਾ ਤਾਂ ਵਿਆਹ ਹੋ ਗਿਆ ਸੀ ਹੋ ਵੀ ਸਕਦਾ
1: ਕਿਉਂਕਿ ਗੇਮ ਵਧੀਆ ਨਹੀਂ ਇੱਕ ਕੈਚ ਛੱਡਤਾ ਉਹਨੇ ਆਹ ਕਰਤਾ ਇਹਨੇ ਉਹ ਕਰਤਾ ਹੈ ਨਾ ਫਿਰ ਉੱਦਾਂ ਦੀਆਂ ਗੱਲਾਂ ਬਾਤਾਂ ਨਿਕਲਣ ਲੱਗ ਜਾਂਦੀਆਂ ਜਦ ਤੁਹਾਡਾ ਹਨਾ ਬੱਲਾ ਬੋਲਦਾ ਤੁਹਾਡੀ ਬਾਲ ਬੋਲਦੀ ਪਰਫੋਰਮੈਂਸ ਬੋਲਦੀ ਫਿਰ ਇਹੋ ਜਿਹੀਆਂ ਗੱਲਾਂ ਕਰਨ ਨੂੰ ਨਹੀਂ ਮਿਲਦੀਆਂ ਫਿਰ ਜਿਹੜਾ ਇਹ ਮੀਡੀਆ ਵਾ ਇਹ ਫਿਰ ਨਾਲੀ 'ਚੋਂ ਸੁੰਡ ਚੁੱਕਦੇ
0: ਸੋ ਖੈਰ ਮਤਲਬ ਇਹ ਆ ਕਿ ਇਹਦੀ ਵੈਸੇ ਬਚਪਨ ਵਾਲੀ ਸਹੇਲੀ ਦੇ ਨਾਲ ਹੀ ਕਹਿੰਦੇ ਇਹਦਾ ਵਿਆਹ ਹੋਇਆ ਵਾ ਉਹਦੇ ਪਿਆਰ ਦੀਆਂ ਵੀ ਕਈ ਕਹਾਣੀਆਂ ਕਈ ਥਾਵਾਂ 'ਤੇ ਸੁਣਾਉਂਦੇ ਪਰ ਗੱਲ ਇਹ ਵੀ ਜਿਹੜੀ ਇਹਦੀ
1: ਭਾਵਨਾ ਦੀ ਗੱਲ ਕਰਦਾ ਤੁਸੀਂ ਸ਼ਿਲਪੀ ਦੀ ਕਰਦੇ
0: ਨਹੀਂ ਭਾਵਨਾ ਨਹੀਂ ਹੋਰ ਕੁਛ ਨਾ ਆਉਂਦਾ ਵੇਖੋ ਜਦੋਂ ਵੱਡੇ ਖਿਡਾਰੀ ਵੱਡੇ ਨਾਂ ਫਿਰ ਵੱਡੀਆਂ ਕਈ ਚੀਜ਼ਾਂ ਨਾਲ ਜੁੜ ਜਾਂਦੀਆਂ ਪਰ ਇਹ ਆ ਕਿ ਇੱਦਾਂ ਦੀ ਹਿੰਮਤ ਜੇ ਕੋਈ ਵਿਖਾਉਂਦਾ ਤੇ ਫਿਰ ਜਾ ਕੇ ਮੈਸੀ ਬਣਦਾ ਵਾ ਐਵੇਂ ਸਾਨੂੰ ਲੱਗਦਾ ਵਾ ਵੀ ਬੜੀ ਗੱਲ ਹੈ ਬੜਾ ਨਾਂ ਆ ਨਿਆਣੇ ਟੀ ਸ਼ਰਟਾਂ ਪਾਈ ਫਿਰਦੇ ਐਵੇਂ ਨਹੀਂ ਪੈ ਜਾਂਦੀਆਂ ਟੀ ਸ਼ਰਟ
1: ਕੋਈ ਸ਼ੱਕ ਨਹੀਂ ਬਾਈ ਜਦੋਂ ਹਨਾ ਭਰਜਾਈ 'ਚ ਬੈਠੇ ਹੁੰਦੇ ਆ ਤੜਕੇ 4 ਵਜੇ ਅਗਲੇ ਗਰਾਊਂਡਾਂ 'ਚ ਹੁੰਦੇ ਆ ਤੁਸੀਂ ਦੇਖੋ ਜਿਹੜੇ ਸਾਡੇ ਪੰਜਾਬੀ ਬੱਚੇ ਆ ਉਹਨਾਂ ਦੇ ਦੋ ਹੀ ਆਈਡਲ ਨੇ ਹਨਾ ਜਾਂ ਰੋਨਾਲਡੋ ਆ ਜਾਂ ਮੈਸੀ ਆ ਤੇ ਉਹ ਮੀਡੀਆ ਨੇ ਤੁਹਾਨੂੰ ਪਤਾ ਵੀ ਹਨਾ ਉਹਨਾਂ ਦੇ ਵਿਚਾਲੇ ਐਵੇਂ ਬੇਲੋੜੀ ਹਾਈਪ ਜੀ ਕ੍ਰੀਏਟ ਕੀਤੀ ਹੋਈ ਉਹਨਾਂ ਦਾ ਸੌਦਾ ਵਿਕੀ ਜਾਂਦਾ ਜਿਵੇਂ ਪੁਰਾਣੇ ਜੇ ਆਪਾਂ 5 ਸਾਲ ਬੈਕ ਜਾਈਏ ਤਾਂ ਜਿਵੇਂ ਸਿੱਧੂ ਮੂਸੇਵਾਲੇ ਦਾ ਨਾਂ ਲੈ ਕੇ ਨਹੀਂ ਮਾੜੀ ਮੋਟੀ ਫੇਮ ਫੂਮ ਜੀ ਮਿਲ ਜਾਂਦੀ ਹੁੰਦੀ ਮਾੜੇ ਮੋਟੇ ਸਿੰਗਰ ਨੂੰ ਉਹਨਾਂ ਦਾ ਉਹਦੇ ਨਾਲ ਕੰਟੈਂਟ ਚੱਲੀ ਜਾਂਦਾ ਰੀਲਾਂ ਰੂਲਾਂ ਬਣੀ ਜਾਂਦੀਆਂ
0: ਹਾਂ ਹਰ ਇੱਕ ਦਾ ਰੋਟੀ ਪਾਣੀ ਚੱਲੀ
1: ਜਾਂਦਾ ਉਹ ਵਧੀਆ ਵਾ ਇਹ ਵਧੀਆ ਨਿਆਣੇ ਐਵੇਂ ਲੜੀ ਜਾਣਗੇ ਰੋਨਾਲਡੋ ਵਧੀਆ
0: ਹਾਂ ਉਹਦੇ 'ਤੇ ਵੀ
1: ਮੈਸੀ ਵਧੀਆ
0: ਇਸ ਵਾਰੀ ਸ਼ੁਰੂਆਤੀ ਮੈਚਾਂ ਦੇ ਵਿੱਚ ਰੋਨਾਲਡੋ ਤੋਂ ਵੀ ਬਥੇਰੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਰ ਜਿਹੜਾ ਹੁਣ ਮੈਚ ਹੋਇਆ ਵਾ ਉਹਦੇ ਵਿੱਚ ਉਹਨੇ ਕਾਫੀ ਹੱਦ ਤੱਕ ਦਿਖਾਈ ਦਿੱਤਾ ਵੀ ਮੈਂ ਹੈਗਾ ਖੈਰ ਹਾਲੇ ਵੀ ਉਹਦੇ 'ਤੇ ਦੋਸ਼ ਇਹੋ ਲੱਗ ਰਿਹਾ ਵੀ ਉਹ ਇਕੱਲਾ ਆਪਣੇ ਆਪ ਦੇ ਲਈ ਖੇਡਦਾ ਇਕੱਲਾ ਹੀ ਬੋਲ ਲੈ ਕੇ ਭੱਜ ਪੈਂਦਾ ਜਾਂ ਕਿੱਦਾਂ ਪਰ ਜਿਹੜਾ ਵੱਡਾ ਖਿਡਾਰੀ ਆ ਉਹ ਵੱਡਾ ਹੀ ਹੁੰਦਾ ਉਹਨੇ ਕਿਤੇ ਨਾ ਕਿਤੇ ਜਾ ਕੇ ਤੇ ਆਪਣਾ ਆਪ ਵਿਖਾਈ ਦੇਣਾ
1: ਕਈ ਵਾਰ ਉਹ ਦੌਰ ਇਸ ਲਈ ਵੀ ਆਉਂਦਾ ਕਿਉਂਕਿ ਬਾਕੀ ਟੀਮ ਦੱਬਦੀ ਹੁੰਦੀ ਆ ਉਹਨੂੰ ਹੁਣ ਮੰਨ ਲਓ ਜੇ ਮੈਂ ਤੁਹਾਨੂੰ ਪਾਸ ਦਿੱਤਾ ਅਤੇ ਨਾ ਤੁਸੀਂ 2 'ਚੋਂ 2 ਵਾਰ ਗੋਲ ਕਰੇ ਆਏ ਤਾਂ ਮੈਂ ਅਗਲੀ ਵਾਰ ਵੀ ਦਊਂਗਾ ਜਾਂ ਮੇਰੇ ਮਨ 'ਚ ਹੀਣ ਭਾਵਨਾ ਵੀ ਯਾਰ ਮੈਂ ਵੀ ਕਰਾਂ ਜਾਂ ਕਈ ਵਾਰ ਇਹ ਹੁੰਦਾ ਮੈਂ ਤੁਹਾਨੂੰ 2 ਵਾਰ ਪਾਸ ਦਿੱਤਾ ਤੁਹਾਡੇ ਤੋਂ 2 ਵਾਰ ਨਾ ਹੋਇਆ ਇਹ ਥੋੜ੍ਹਾ ਜ਼ਿਆਦਾ ਰਿਅਲਿਸਟਿਕ ਲੱਗਦਾ ਵੈਸੇ ਅਤੇ ਫਿਰ ਮੈਨੂੰ ਹੋਊ ਵੀ ਮੈਂ ਆਪ ਕਰਕੇ ਆਵਾਂ ਹੁਣ ਫਿਰ ਮੇਰੇ ਤੋਂ ਵੀ ਨਹੀਂ ਹੋਇਆ
0: ਆਪਣੇ ਪਹਿਲੇ ਉਹਨਾਂ 'ਤੇ ਵੀ ਤਾਂ ਇਲਜ਼ਾਮ ਲੱਗਦੇ ਹੁੰਦੇ ਹਾਕੀ ਵਾਲਿਆਂ 'ਤੇ ਪਹਿਲੀ ਫਿਰਦੇ ਖੈਰ ਹੁਣ ਗੇਮ ਅੱਜ ਕੱਲ
1: ਤਨਾਜ
0: ਪਿੱਲੇ ਹਾਂ
1: ਉਹ ਵੀ ਖੱਬੇ
0: ਪਿੱਲੇ ਕਹਿਤਾ ਹਾਂ ਪਿੱਲੇ ਤੇ ਸੱਚ ਸੋਕਰ ਵਾਲਾ ਵਾ ਪਿੱਲੇ
1: ਤੁਹਾਨੂੰ ਲੱਗਦਾ ਮੈਂ ਤੁਹਾਡੀ ਗੱਲ ਨਹੀਂ ਸੁਣਦਾ
0: ਦੋ ਬੰਦਿਆਂ ਦਾ ਇਹੋ ਫਰਕ ਹੁੰਦਾ ਨਾ ਫਾਇਦਾ ਹੁੰਦਾ ਦੋ ਬੰਦੇ ਸਿਆਣਾ ਬੰਦਾ ਨਾਲ ਪਾਇਆ ਹੋਵੇ ਠੀਕ ਕਰੀ ਜਾਂਦਾ
1: ਕਾਹਦੇ ਸਿਆਣੇ ਜੀ ਚਲੋ ਨਾਜ਼ਰੀਨ ਬਾਤ ਕਹੀਏ ਔਰ ਚੱਲ ਨਿਕਲ
0: ਚਲੋ ਆਪਾਂ ਅੱਗੇ ਵੱਧਦੇ ਹਾਂ ਜੀ ਸੋਕਰ ਤੋਂ ਤੁਸੀਂ ਜੇ ਸੋਕਰ ਪ੍ਰੇਮੀ ਹੋ ਮੈਸੀ ਦੇ ਫੈਨ ਹੋ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਮੈਸੀ ਦੇ ਅਤੇ ਹੁਣ ਇਸ 1 ਜੁਲਾਈ ਤੋਂ ਬੜੇ ਸਾਰੇ ਨਾ ਫੇਰਬਦਲ ਹੋਣ ਵਾਲੇ ਆ ਅਤੇ ਉਹਨਾਂ ਫੇਰਬਦਲਾਂ ਦੇ ਵਿੱਚੋਂ ਇੱਕ ਫੇਰਬਦਲ ਐਸਾ ਜਿਹੜਾ ਆਪਾਂ ਅੱਜ ਦੇ ਵਿਸ਼ੇ ਦੇ ਨਾਲ ਅੱਗੇ ਚੱਲ ਕੇ ਜੋੜਨਾ ਅੱਜ ਦੇ ਉੱਤੇ ਤੁਸੀਂ ਆਪਣੇ ਕਨੇਡਾ ਵਾਲੇ ਯਾਰਾਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਯਾਦ ਕਰਨਾ ਕੀ ਉਹਨਾਂ ਦੇ ਮਨ ਦੇ ਵਿੱਚ ਇਸ ਟਾਈਮ ਚੱਲ ਰਿਹਾ ਕੀ ਉਹਨਾਂ ਦੇ ਅਗਲੇ ਮਨਸੂਬੇ ਨੇ ਪਰ ਉਹਦੇ ਤੋਂ ਕੁਇਕਲੀ ਆਪਾਂ ਇੱਕ ਝਾਤ ਮਾਰ ਲੈਂਦੇ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਆਪਾਂ ਖਬਰਾਂ ਦੇ ਵਿੱਚ ਔਲਰੇਡੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਅਤੇ ਬਾਕੀ ਜਿਹੜੀਆਂ ਨੇ ਇੱਕ ਰਿਪੋਰਟ ਦੇ ਜ਼ਰੀਏ ਤੁਹਾਡੇ ਨਾਲ ਜਲਦ ਸਾਂਝੀਆਂ ਕਰ ਦਾਂਗੇ ਗੌਤਮ ਜੀ ਲੱਗੇ ਹੋਣਗੇ ਇਸ ਵਾਲੇ ਪਾਸੇ ਪਰ 1 ਜੁਲਾਈ ਤੋਂ ਆਸਟ੍ਰੇਲੀਆ ਦੇ ਵਿੱਚ ਕਈ ਤਰ੍ਹਾਂ ਦੇ ਫੇਰਬਦਲ ਹੋ ਰਹੇ ਨੇ ਸੋ ਇੱਕ ਮੋਟੀ ਜਿਹੀ ਝਾਤ ਆਪਾਂ ਮਾਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਖਬਰਾਂ 'ਚ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਵੀ ਤਨਖਾਹਾਂ ਵਧਣ ਲੱਗੀਆਂ ਨੇ ਭਾਈ ਜਿਹੜੇ ਜਿਹੜੇ ਤਨਖਾਹਾਂ 'ਤੇ ਕੰਮ ਕਰਦੇ ਨੇ ਉਹਨਾਂ ਨੂੰ ਵਧਾਈਆਂ ਸੋ ਇਸ ਟਾਈਮ
1: ਜਿਨ੍ਹਾਂ ਨੇ ਦੇਣੀਆਂ ਤਨਖਾਹਾਂ ਮੈਂ ਕਿਹਾ ਜਿਨ੍ਹਾਂ ਨੇ ਦੇਣੀਆਂ ਉਹ ਵੀ ਭਾਈ ਕਿਤੋਂ ਜੁਗਾੜ ਜਗੂੜ ਕਰਨ ਹੁਣ ਪੈਸਿਆਂ ਪੂਸਿਆਂ ਦਾ ਲੋਨ ਲਾਨ ਚੱਕਣ ਕਦੋਂ
0: ਛੋਟੇ ਕਾਰੋਬਾਰੀਆਂ ਦਾ ਬੜਾ ਔਖਾ ਜੀ
1: ਸਮਾਲ ਬਿਜ਼ਨਸ
0: ਵੇਖੋ ਚਲੋ ਇਹ ਹਾਸੇ ਨਾ ਹਾਸਾ ਪਰ ਚਲੋ ਬੈਲੈਂਸ ਜਾਂ ਚਾਰ ਸਫੇਰੇ ਹੀ ਸੋਚਣਾ ਚਾਹੀਦਾ ਵਾ ਸਰਕਾਰ ਨੂੰ ਸ਼ਾਇਦ ਇਹ ਇੱਕ ਰੀਜ਼ਨ ਆ ਵੀ ਆਸਟ੍ਰੇਲੀਆ ਵੱਲ ਨੂੰ ਖਿੱਚ ਪੈਂਦੀ ਆ ਭਾਵੇਂ ਉਹ ਕਨੇਡਾ ਵਾਲੇ ਨੇ ਭਾਵੇਂ ਹੋਰ ਕਈ ਨੇ ਉਹਨਾਂ ਨੂੰ ਲੱਗਦਾ ਵੀ ਇੱਥੇ ਤਨਖਾਹ ਜ਼ਿਆਦੀ ਆ ਪਰ ਜਦੋਂ ਆਪਾਂ ਖਰਚੇ ਵੇਖਾਂਗੇ ਅਤੇ ਫਿਰ ਸ਼ਾਇਦ ਸਾਨੂੰ ਪਤਾ ਲੱਗੂਗਾ ਵੀ ਨਹੀਂ ਹਾਲੇ ਮਤਲਬ ਕੰਪੈਰੀਜ਼ਨ ਜਦੋਂ ਆਪਾਂ ਕਰਾਂਗੇ ਤਾਂ ਫਿਰ ਚਲੋ ਖੈਰ
1: ਪੰਜਾਬ 'ਚ ਇੱਕ ਮਾਈਗ੍ਰੇਸ਼ਨ ਏਜੰਟ ਆ ਜਿਹਦਾ ਢਿੱਡ ਪਹਿਲਾਂ ਪਹੁੰਚ ਜਾਂਦਾ ਆਪ ਪਿੱਛੋਂ ਆਉਂਦਾ ਹੁੰਦਾ ਉਹਨੇ ਬੜਾ ਗਾਹ ਪਾਇਆ ਵੀ ਉੱਥੇ ਤਾਂ ਜੀ ਭਾਂਡੇ ਭਾਂਜਣ ਨੂੰ 1,00,000 ਰੁਪਈਆ ਮਿਲਦਾ ਅਤੇ ਉਹਨੂੰ ਤੁਸੀਂ ਐਂ ਕਰੋ ਓਂ ਕਰੋ ਬਸ ਪਹੁੰਚ ਜਾਓ ਇੱਕ ਵਾਰ ਆਸਟ੍ਰੇਲੀਆ
0: ਆਪ ਜਿਹੜੇ ਪਹੁੰਚੇ ਨੇ
1: ਹਾਂ ਉਹ ਕਹਿੰਦੇ ਕਹਿੰਦਾ ਘਰ ਵਾਲੇ ਸੋਚੇ ਵੀ ਬਾਹਰ ਚਲਾ ਗਿਆ ਹੈ ਨਾ ਕੋਈ ਪੇੜ ਹੋਗਾ ਯੂੰ ਲਾਏਗਾ ਔਰ ਪੰਡ ਬੰਨ੍ਹ ਕੇ ਪੈਸੋਂ ਕੇ ਘਰ ਭੇਜ ਦੇਗਾ ਕਹਿੰਦਾ ਅਬ ਯਹਾਂ ਪਤਾ ਚੱਲ ਰਿਹਾ ਜਬ ਪਤੀਲੇ ਮੈਂ ਬੈਠ ਕੇ ਪਤੀਲਾ ਸਾਫ਼ ਕਰਨਾ ਇਸ ਲਈ ਜਿਹੜੀ ਤਲਖ ਹਕੀਕਤਾਂ ਨੇ ਨਾ ਜਿਹੜੀ ਰਿਐਲਿਟੀ ਆ ਉਹਨੂੰ ਜਦ ਤੁਹਾਨੂੰ ਫੇਸ ਕਰਨਾ ਪੈਂਦਾ ਤਾਂ ਅੱਖਾਂ ਦੇ ਹੰਝੂ ਸੁੱਕ ਜਾਂਦੇ ਆ
0: ਉੱਧਰ ਮਾਨ ਸਾਹਿਬ ਕਹੀ ਜਾਂਦੇ ਆ ਵੀ ਵਿਦੇਸ਼ਾਂ ਤੋਂ ਨੌਜਵਾਨ ਪੰਜਾਬ ਪਰਤਣੇ ਹੋਏ ਸ਼ੁਰੂ
1: ਹਾਂ ਮੈਂ ਕਿਹਾ ਲਵਲੀ ਯੂਨੀਵਰਸਿਟੀ ਉਹ ਹਾਏ ਆ ਹੈ ਨਾ ਯੁਗਾਂਡਾ ਤੋਂ 3-4 ਉਹਨਾਂ ਦੀ ਗੱਲ ਕਰਦੇ ਹੋਣੇ
0: ਨਹੀਂ
1: ਪੰਜਾਬੀ ਨੌਜਵਾਨ
0: ਰਿਵਰਸ ਮਾਈਗ੍ਰੇਸ਼ਨ
1: ਉਹ ਹੁਣ ਜਦ ਇਹ ਇਹਨਾਂ ਨੇ ਪੀ ਆਰ ਨਹੀਂ ਦੇਣੀ ਫਿਰ ਆਪੇ ਹੋ ਜਾਣੀ ਆ ਅੱਛਾ ਉਹ ਆਪ ਕ੍ਰੈਡਿਟ ਲਈ ਜਾਂਦੇ ਆ ਵੀ ਮੈਂ ਕਹਿ ਕੇ ਕਰਾਏ ਰਿਪੋਰਟ
0: ਆਹੋ ਲਵਾਈ ਅੱਜ ਉਹਨਾਂ ਨੇ ਖਬਰ ਵੀ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ
1: ਤਰੱਕੀ ਹੋਈ
0: ਚੱਲ ਰਹੀ ਹਾਂ ਵਿਦੇਸ਼ਾਂ
1: ਤਰੱਕੀ ਤੇ ਪੰਜਾਬ
0: ਨੌਜਵਾਨ ਚਲੋ ਖੈਰ ਇਹ ਆਪਾਂ ਪ੍ਰੀਤਮ ਰੁਪਾਲ ਜੀ ਦੇ ਕੋਲ ਪੁੱਛ ਲਾਂਗੇ ਖਬਰਾਂ 'ਚ ਅਤੇ ਉੱਦਾਂ ਇਹ ਵੀ ਤਨਖਾਹ ਜਿਹੜੀ ਆ ਜੀ ਫੇਅਰ ਵਰਕ ਕਮਿਸ਼ਨ ਦੇ ਵੱਲੋਂ 4.75 ਯਾਨੀ ਕਿ 0.25% ਵਾਧੇ ਦਾ ਐਲਾਨ ਹੋ ਚੁੱਕਾ 1 ਜੁਲਾਈ ਤੋਂ ਯਾਨੀ ਕਿ ਆ ਹੁਣ ਜਲਦੀ ਜਿਹੜੀ ਘੱਟੋ ਘੱਟ ਜਿਹੜੀ ਮਜ਼ਦੂਰੀ ਹੈ ਜਾਂ ਫਿਰ ਤਨਖਾਹ ਆ ਉਹ ਹਫ਼ਤੇ ਦੀ ਹੋ ਜੂਗੀ $1,004.90 ਅਤੇ ਜੇਕਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਵੇਖੋ ਤਾਂ $26.44 ਹੋ ਗਈ ਆ ਅਤੇ ਮਤਲਬ ਓਕੇ ਰਿਪੋਰਟ ਆ ਮਤਲਬ ਜੇ ਕੰਮ ਰੱਬ ਦਾ ਸ਼ੁਕਰ ਮਿਲਦਾ ਰਹੇ ਤਾਂ ਫਿਰ ਇਹ ਬਹੁਤ ਵਧੀਆ ਤਨਖਾਹ ਆ ਅੱਛਾ ਦੂਸਰੀ ਜਿਹੜੀ ਟੈਕਸ ਕੱਟਸ ਦੇ ਵਿੱਚ ਜਿਹੜੀ ਹੈ ਆਪਾਂ ਜਿਹੜੇ ਸਾਡੇ ਅਕਾਊਂਟੈਂਟ ਸਾਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹਦੇ ਉੱਤੇ ਹੋਰ ਵਧੇਰੇ ਜਾਣਕਾਰੀ ਦੇਵਾਂਗੇ ਪਰ ਕੁਇਕ ਜੀ ਇੱਕ ਫੇਰ ਝਾਤ ਮਾਰ ਲੈਂਦੇ ਹਾਂ 1 ਜੁਲਾਈ ਤੋਂ ਟੈਕਸ ਦਰਾਂ ਦੇ ਵਿੱਚ ਕਟੌਤੀ ਕੀਤੀ ਜਾਣੀ ਹੈ ਸਭ ਤੋਂ ਘੱਟ ਟੈਕਸ ਦਰਾਂ ਜਿਹੜੀਆਂ 16% ਤੋਂ ਘਟਾ ਕੇ ਅਤੇ ਹੁਣ 15% ਦੇ ਉੱਤੇ ਲੈ ਆਉਂਦੀਆਂ ਗਈਆਂ ਨੇ 18,201 ਤੋਂ ਲੈ ਕੇ ਅਤੇ 45,000 ਦੇ ਵਿਚਕਾਰ ਦੀ ਜਿਨ੍ਹਾਂ ਦੀ ਸਾਲਾਨਾ ਆਮਦਨ ਆ ਉਹਨਾਂ ਦੇ ਉੱਤੇ ਇਹ ਦਰ ਲਾਗੂ ਰਹੂਗੀ 45 ਤੋਂ ਉੱਤੇ ਜਾਓਗੇ ਅਤੇ ਨਹੀਂ ਇਹਦੇ ਨਾਲ ਹੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਕੁੱਲ ਮਿਲਾ ਕੇ ਤੁਸੀਂ $268 ਦੀ ਤੁਹਾਡੀ ਬਚਤ ਹੋ ਗਈ ਵਧਾਈਆਂ ਹੋਣ ਜੇ 45,000 ਤੋਂ ਘੱਟ ਕਮਾ ਰਹੇ ਹੋ ਤਾਂ ਇੱਕ ਹੋਰ ਵੱਡਾ ਫੇਰਬਦਲ ਇਹ ਕੀਤਾ ਗਿਆ ਹੈ ਕਿ ਜੇਕਰ ਪਹਿਲਾਂ ਹੁੰਦਾ ਹੈ ਵੀ ਤੁਹਾਨੂੰ ਹਰ ਇੱਕ ਇਨਵੋਇਸ ਚਾਹੀਦੀ ਸੀ ਹੁਣ ਇਹ ਆ ਵੀ ਜੇਕਰ ਤੁਸੀਂ ਵਰਕਰ ਕੰਮ ਕਰ ਰਹੇ ਹੋ ਅਤੇ 1,000 ਦੀ ਜਿਹੜੀ 1,000 ਤੱਕ ਦੀ ਟੈਕਸ ਇਨਵੋਇਸ ਆ ਉਹ ਤੁਹਾਨੂੰ ਨਹੀਂ ਚਾਹੀਦੀ ਤੁਸੀਂ ਇੰਸਟੈਂਟ ਟੈਕਸ ਡਿਡਕਸ਼ਨ ਜਿਹੜੀ ਆ ਉਹਦਾ ਵਰਤੋਂ ਤੁਸੀਂ ਕਰ ਸਕਦੇ ਹੋ ਅਤੇ ਤੁਹਾਨੂੰ ਰਸੀਦ ਰੱਖਣ ਦੀ ਲੋੜ ਨਹੀਂ 1,000 ਤੋਂ ਘੱਟ ਘੱਟ ਅਤੇ ਚਲੋ ਇਹ ਇੱਕ ਫੇਰਬਦਲ ਆ ਇਸ ਤੋਂ ਇਲਾਵਾ ਜਿਹੜੇ ਆਸਟ੍ਰੇਲੀਅਨ ਲੋਕਾਂ ਨੂੰ ਜਿਹੜਾ 250 ਤੱਕ ਦੀ ਜਿਹੜੀ ਆ ਹੋਰ ਵਾਧੂ ਮਿਲਣ ਜਾ ਰਹੀ ਆ ਛੋਟ ਇਹਨੂੰ ਵਰਕਿੰਗ ਆਸਟ੍ਰੇਲੀਅਨਸ ਟੈਕਸ ਆਫਸੈਟ ਦਾ ਨਾਂ ਦਿੱਤਾ ਜਾ ਰਿਹਾ ਖੈਰ ਇੱਕ ਕੁਇਕ ਜੀ ਝਾਤ ਮਾਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਰਿਪੋਰਟ 'ਚ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਫੈਮਿਲੀ ਬੈਨੀਫਿਟਸ ਨੇ ਜਾਂ ਫਿਰ ਪੇਰੈਂਟਲ ਲੀਵ ਆ ਉਹਦੇ ਵਿੱਚ ਵੱਡਾ ਫੇਰਬਦਲ ਹੈ ਜਿਹਨੂੰ ਲੈ ਕੇ ਪਲੀਨ ਹੈਂਸਨ ਸਹਿਬਾ ਜਿਹੜੇ ਨੇ ਉਹਨਾਂ ਦਾ ਬਿਆਨ ਵੀ ਕੁਛ ਅਟਪਟਾ ਸੀ, ਉਹ ਬਹੁਤੇ ਇਸ ਚੀਜ਼ ਤੋਂ ਖੁਸ਼ ਨਹੀਂ ਹੋਏ, ਪਰ ਸਾਡੇ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿਉਂਕਿ ਪੇਡ ਪੇਰੈਂਟਲ ਲੀਵ ਜਿਹੜੀ ਆ ਉਹਦੀ ਮਿਆਦ 120 ਦਿਨਾਂ ਤੋਂ ਵਧਾ ਕੇ 130 ਦਿਨ ਕਰ ਦਿੱਤੀ ਗਈ ਆ। ਇਹਦੇ ਨਾਲ ਨਾਲ ਜਿਹੜਾ ਤੁਹਾਡਾ ਪਾਰਟਨਰ ਆ ਉਹਦੇ ਵੀ ਦਿਨ ਵਧਾ ਦਿੱਤੇ ਗਏ ਨੇ ਕਿ ਪਾਰਟਨਰ ਜਿਹੜਾ ਹੁਣ 15 ਤੋਂ ਵਧਾ ਕੇ ਅਤੇ ਉਹਦੇ ਦਿਨਾਂ ਦੀ ਗਿਣਤੀ ਛੁੱਟੀਆਂ ਦੀ 20 ਕਰ ਦਿੱਤੀ ਗਈ, ਯਾਨੀ ਕਿ 20 ਛੁੱਟੀਆਂ ਤੁਸੀਂ ਲੈ ਸਕਦੇ ਹੋ ਜਦੋਂ ਘਰ ਦੇ ਵਿੱਚ ਬੱਚਾ ਹੁੰਦਾ, ਅਤੇ 120 ਦਿਨਾਂ ਤੋਂ ਵਧਾ ਕੇ 130 ਕਰ ਦਿੱਤੇ ਗਏ ਨੇ ਮਾਂ ਦੇ ਲਈ ਜਦੋਂ ਬੱਚੇ ਦਾ ਜਨਮ ਹੁੰਦਾ। ਸੋ ਤੁਸੀਂ ਹੁਣ ਟੈਨਸ਼ਨ ਨਹੀਂ ਲੈਣੀ, ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਉਸ ਸਮੇਂ ਤੁਸੀਂ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ ਤੁਸੀਂ। ਇਸ ਤੋਂ ਇਲਾਵਾ ਫੈਮਿਲੀ ਟੈਕਸ ਬੈਨੀਫਿਟਸ ਦੇ ਵਿੱਚ ਬਦਲਾਅ, 13 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ FTB ਫੈਮਿਲੀ ਟੈਕਸ ਬੈਨੀਫਿਟ ਪਾਰਟ ਏ ਵੱਧ ਤੋਂ ਵੱਧ ਦਰ ਜਿਹੜੀ ਆ ਉਹ ਵੱਧ ਕੇ $235 ਅਤੇ 48 ਸੈਂਟ ਪ੍ਰਤੀ ਪੰਦਰਵਾੜਾ ਜਿਹੜੀ ਆ ਉਹ ਹੋ ਜੂਗੀ, ਅਤੇ 13 ਸਾਲ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਇਹਨਾਂ ਦੇ ਵਿੱਚ ਇਹ ਦਰ $306 ਅਤੇ 46 ਸੈਂਟ ਹੋਊਗੀ। ਪਾਰਟ ਬੀ ਦੀਆਂ ਦਰਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਵਾ, ਉਹ ਤੁਸੀਂ ਅਕਾਊਂਟੈਂਟ ਦੇ ਨਾਲ ਜਾਂ ਫਿਰ ਕਿਸੇ ਮਾਹਰ ਦੇ ਨਾਲ ਜ਼ਰੂਰ ਤੁਸੀਂ ਕਰ ਲਿਓ ਸਲਾਹ ਮਸ਼ਵਰਾ ਜੀ ਉਸ ਕੈਟੇਗਰੀ 'ਚ ਆਉਂਦੇ ਹੋ। ਸੁਪਰ ਐਨੂਏਸ਼ਨ ਦੇ ਬਾਰੇ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਊਗਾ, ਸੁਪਰ ਐਨੂਏਸ਼ਨ ਅਤੇ ਭਲਾਈ ਭੱਤੇ ਵੀ ਵਧਾਏ ਗਏ ਨੇ। ਸੋ ਹੁਣ ਜਿਹੜੇ ਇੰਪਲੋਇਜ਼ ਨੇ ਉਹਨਾਂ ਦੇ ਲਈ ਇਹ ਲਾਜ਼ਮੀ ਆ, ਜੇ ਤੁਸੀਂ ਛੋਟੇ ਕਾਰੋਬਾਰੀ ਹੋ, ਤੁਸੀਂ ਤੁਹਾਡੇ ਨਾਲ ਕੋਈ ਕੰਮ ਕਰਦਾ ਵਾ, ਤੁਸੀਂ ਤਨਖਾਹ ਦਿੰਦੇ ਹੋ, ਤਾਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਓ ਅਤੇ ਆਪਣੇ ਅਕਾਊਂਟੈਂਟ ਦੇ ਨਾਲ ਜ਼ਰੂਰ ਸਲਾਹ ਤੁਸੀਂ ਕਰ ਲਿਓ ਕਿ ਕਰਮਚਾਰੀਆਂ ਦੀ ਸੁਪਰ ਐਨੂਏਸ਼ਨ ਦਾ ਭੁਗਤਾਨ ਹੁਣ ਜਦੋਂ ਤੁਸੀਂ ਤਨਖਾਹ ਦਿੰਦੇ ਹੋ ਨਾਲ ਦੀ ਨਾਲ ਉਸੇ ਵੇਲੇ ਕਰਨਾ ਤੁਸੀਂ। ਜੇ ਤੁਸੀਂ ਉਸ ਸਮੇਂ ਨਹੀਂ ਕਰਦੇ ਤਾਂ ਇਹ ਤੁਹਾਨੂੰ ਮਹਿੰਗਾ ਪੈ ਸਕਦਾ। ਔਲਰੇਡੀ ਕਾਫੀ ATO ਇਸ ਚੀਜ਼ ਦੇ ਉੱਤੇ ਸਖਤ ਹੋਇਆ ਨਜ਼ਰ ਆ ਰਿਹਾ। ਇਸ ਤੋਂ ਇਲਾਵਾ ਸੈਂਟਰ ਲਿੰਕ ਦੇ ਭੱਤਿਆਂ ਦੇ ਵਿੱਚ ਵੀ ਵਾਧਾ ਹੋਇਆ ਵੀ, ਸੋ ਇਹ ਕੀ ਵਾਧਾ, ਤੁਸੀਂ ਜਿਹੜੀ ਕੈਟੇਗਰੀ ਦੇ ਵਿੱਚ ਵੀ ਤੁਸੀਂ ਫੋਲ ਕਰਦੇ ਹੋ ਉਹ ਤੁਸੀਂ ਜ਼ਿਆਦਾ ਬਿਹਤਰ ਜਿਹੜਾ ਵਾ ਸੈਂਟਰ ਲਿੰਕ ਦੇ ਕੋਲੋਂ ਜਾਂ ਫਿਰ ਲੈਟਰ ਤੁਹਾਨੂੰ ਆ ਜਾਣਗੇ ਉਹਦੇ ਵਿੱਚੋਂ ਲੈ ਸਕਦੇ ਹੋ ਤੁਸੀਂ, ਜਿੱਦਾਂ ਕਿ ਯੂਥ ਅਲਾਉਂਸ ਆ ਜਾਂ ਫਿਰ ਬਰਥ ਅਲਾਉਂਸ ਆ, ਮਲਟੀਪਲ ਬਰਥ ਅਲਾਉਂਸ ਆ, ਜਾਂ ਫਿਰ ਨਿਊਬੋਰਨ ਸਪਲੀਮੈਂਟ ਵਰਗੇ ਜਿਹੜੇ ਭੱਤੇ ਮਿਲਦੇ ਸੀ ਉਹਨਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਏਜ ਪੈਨਸ਼ਨ ਜਿਹੜੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ $266 ਪ੍ਰਤੀ ਪੰਦਰਵਾੜੇ ਦਾ ਵਾਧਾ, ਅਤੇ ਜਿਹੜੀ ਵੱਧ ਕੇ ਵੱਧ ਕੇ $226 ਦੇ ਉੱਤੇ ਪਹੁੰਚ ਗਈ ਆ, ਅਤੇ ਜਿਹੜੇ ਜੋੜੇ ਨੇ ਉਹਨਾਂ ਦੀ $396 ਦੇ ਉੱਤੇ ਕਿਸ਼ਤ ਪਹੁੰਚ ਗਈ ਆ ਪ੍ਰਤੀ ਪੰਦਰਵਾੜਾ। ਹੁਣ ਜਿਹੜੀ ਉਹ ਚੀਜ਼ ਜਿਹੜੀ ਸਾਡੇ ਸਾਰਿਆਂ ਦੇ ਨਾਲ ਹੀ ਸੰਬੰਧਿਤ ਹੈ, ਜਿਹੜੀ ਸਿੱਧੇ ਸਿੱਧੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਫੋਲ ਕਰੂਗੀ, ਚਾਹੇ ਕੋਈ ਕਿਸੇ ਵੀ ਉਮਰ ਦੇ ਵਿੱਚ ਆ, ਚਾਹੇ ਉਹ ਕੋਈ ਵੀ ਕੰਮ ਕਰ ਰਿਹਾ ਵਾ, ਉਹ ਆ ਬਿਜਲੀ ਅਤੇ ਉਹ ਆ ਤੇਲ ਦੀਆਂ ਕੀਮਤਾਂ। ਸੋ ਤੇਲ ਦੀਆਂ ਕੀਮਤਾਂ ਦੇ ਵਿੱਚ ਰਾਹਤ ਆਰਜ਼ੀ ਤੌਰ ਦੇ ਉੱਤੇ ਵਧਾ ਦਿੱਤੀ ਗਈ ਆ, 2 ਅਗਸਤ ਤੱਕ ਇਹਨੂੰ ਵਧਾਇਆ ਗਿਆ ਵਾ ਇਸ ਕਟੌਤੀ ਨੂੰ। ਚਲੋ ਇਹਦਾ ਤੁਸੀਂ ਫਿਲਹਾਲ ਆਨੰਦ ਮਾਣੋ, ਚਲੋ ਮਹੀਨਾ ਹੀ ਸਹੀ। ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ 16 ਸੈਂਟ ਪ੍ਰਤੀ ਲੀਟਰ ਜਿਹੜਾ ਵਾ ਉਹ ਫਿਲਹਾਲ ਤੁਹਾਨੂੰ ਸਸਤਾ ਮਿਲੂਗਾ, ਸੋ ਇਹਦੇ ਨਾਲ ਟੈਂਕੀ ਲਗਭਗ ਕਹਿੰਦੇ ਕਿ $11 ਦੀ ਤੁਸੀਂ ਬੱਚਤ ਕਰ ਪਾਓਗੇ ਔਨ ਐਵਰੇਜ। ਬਿਜਲੀ ਕਨੈਕਸ਼ਨ ਜਿਹੜੇ ਕੱਟ ਦਿੱਤੇ ਜਾਂਦੇ ਸੀ ਜਦੋਂ ਤੁਸੀਂ ਬਿੱਲ ਨਹੀਂ ਭੁਗਤਾਨ ਕਰਦੇ, ਤਾਂ ਉਹਦੇ ਵਿੱਚ ਹੁਣ ਪਹਿਲਾਂ ਨਿਯਮ ਇਹ ਸੀ ਕਿ $300 ਜੇਕਰ ਤੁਹਾਡਾ ਬਿੱਲ ਆ ਬਕਾਇਆ ਤਾਂ ਉਹਦੇ ਬਿਹਾਫ ਦੇ ਉੱਤੇ ਤੁਹਾਡਾ ਕੱਟ ਦਿੱਤਾ ਜਾਂਦਾ ਸੀ, ਹੁਣ ਇਹ ਵਧਾ ਕੇ 500 ਕਰ ਦਿੱਤਾ ਗਿਆ।
1: ਸ਼ੁਕਰ ਆ ਮਹਾਰਾਜ।
0: ਹਾਂ, ACT, ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਵਿੱਚ ਇਹ ਵਾਲੇ ਜਿਹੜੇ ਨੇ ਉਹ ਕਾਨੂੰਨ ਲਾਗੂ ਨੇ। ਅਤੇ ਇਸ ਤੋਂ ਇਲਾਵਾ ਮੈਡੀਕੇਅਰ ਅਤੇ NDIS ਆ ਗਏ, ਇਹਦੇ ਵਿੱਚ ਵੀ ਬਦਲਾਅ ਨੇ। ਬਲਕ ਬਿਲਿੰਗ ਦੇ ਵਿੱਚ ਹੁਣ ਬਦਲਾਅ, ਜਿਹਦੇ ਵਿੱਚ ਕਿ ਮੈਡੀਕੇਅਰ ਕਲੇਮ ਕਰਨ ਦੇ ਲਈ ਹੁਣ ਮਰੀਜ਼ਾਂ ਨੂੰ SMS ਜਾਂ ਫਿਰ ਈਮੇਲ ਦੇ ਰਾਹੀਂ ਜੋ ਮਿਲੇ ਡਿਜੀਟਲ ਵੈੱਬ ਫਾਰਮ ਨੇ ਉਹਨਾਂ ਦੇ ਉੱਤੇ ਆਪਣੇ ਡਿਜੀਟਲ ਜਿਹੜੇ ਹਸਤਾਖਰ ਦਸਤਖਤ ਕਰਨੇ ਪੈਣਗੇ। ਅਤੇ ਟੈਲੀ ਹੈਲਥ ਯਾਨੀ ਕਿ ਫੋਨ ਦੇ ਰਾਹੀਂ ਜਿਹੜੀ ਆਪਾਂ ਡਾਕਟਰ ਦੀ ਸਲਾਹ ਲੈਂਦੇ ਹਾਂ, ਫਿਲਹਾਲ 12 ਮਹੀਨਿਆਂ ਤੱਕ ਜ਼ਬਾਨੀ ਸਹਿਮਤੀ ਜਿਹੜੀ ਆ ਉਹ ਚੱਲ ਸਕੂਗੀ। ਤੋ ਇਹਨੂੰ ਵੀ ਥੋੜ੍ਹਾ ਜਿਹਾ ਤੁਸੀਂ ਜੇ ਲੋੜ ਪੈਂਦੀ ਆ ਰੱਬ ਨਾ ਕਰੇ ਤਾਂ ਇਹ ਵੀ ਤੁਸੀਂ ਜਿਹੜੀ ਸਹੂਲਤ ਹੈ ਉਹ ਮਾਣ ਸਕਦੇ ਹੋ। NDIS ਦੇ ਉੱਤੇ ਕਾਫੀ ਜ਼ਿਆਦਾ ਰੌਲਾ ਜਿਹੜਾ ਉਹ ਪੈ ਰਿਹਾ ਵਾ, ਸੋ ਪਿਛਲੇ ਦਿਨਾਂ 'ਚ ਆਪਾਂ ਇੱਕ ਪ੍ਰੋਗਰਾਮ ਵੀ ਕੀਤਾ ਸੀ ਦੀਪਿਕਾ ਜੀ ਦੇ ਨਾਲ, ਬਿਹਤਰ ਹੈ ਕਿ ਤੁਸੀਂ ਸਾਡੀ ਜਿਹੜੀ ਪੋਡਕਾਸਟ ਆ NDIS ਦੇ ਉੱਤੇ ਦੀਪਿਕਾ ਗੁਪਤਾ ਜੀ ਦੇ ਨਾਲ ਉਹ ਤੁਸੀਂ ਜ਼ਰੂਰ ਸੁਣ ਲਓ, ਉੱਥੋਂ ਤੁਹਾਨੂੰ ਹੋਰ ਵਧੇਰੇ ਕਲੈਰਿਟੀ ਆਜੂਗੀ ਇਸ ਚੀਜ਼ ਦੇ ਬਾਰੇ। ਇਸ ਤੋਂ ਇਲਾਵਾ ਜਿਹੜੇ ਕਈ ਟੋਲ ਦੇ ਵਿੱਚ ਵਾਧੇ ਨੇ ਉਹ ਚਾਹੇ ਨਿਊ ਸਾਊਥ ਵੇਲ ਆ, ਚਾਹੇ ਵਿਕਟੋਰੀਆ, ਚਾਹੇ ਕੁਈਨਜ਼ਲੈਂਡ ਆ, ਸੋ ਆਪਾਂ ਬਹੁਤੀ ਡਿਟੇਲ 'ਚ ਨਹੀਂ ਜਾਂਦੇ, ਪਰ ਹਾਂ ਟੋਲ ਭਾਈ ਮਹਿੰਗੇ ਹੋ ਰਹੇ ਨੇ। ਜੇ ਤੁਸੀਂ ਡਿਟੇਲ ਜਾਣਨੀ ਆ ਤਾਂ ਆਪਾਂ ਇਹ ਸਾਰੇ ਦੀ ਇੱਕ ਰਿਪੋਰਟ ਬਣਾ ਕੇ ਪਾਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਅਤੇ ਪੋਡਕਾਸਟ ਦੇ ਉੱਤੇ, ਉੱਥੋਂ ਤੁਸੀਂ ਵਧੇਰੇ ਇਹਦੇ ਉੱਤੇ ਤੁਸੀਂ ਜਾਣ ਲਿਓ। 4 ਸ਼ਫੇਰੀ ਟੋਲ ਵੱਧ ਰਹੇ ਨੇ, M5 ਸਾਊਥ ਵੈਸਟ ਹੋਵੇ ਚਾਹੇ ਸਿਡਨੀ ਦਾ, ਚਾਹੇ ਵੈਸਟ ਲਿੰਕ ਹੋਵੇ, M7 ਚਾਹੇ ਨੌਰਥ ਕੋਨੈਕਸ ਹੋਵੇ, ਚਾਹੇ ਹਿੱਲ ਹਿਲਸ M2 ਸੋ ਸਾਰਿਆਂ ਦੇ ਉੱਤੇ ਹੀ ਵਾਧਾ ਕੀਤਾ ਜਾ ਰਿਹਾ ਵਾ। ਸੋ ਰਜਿਸਟ੍ਰੇਸ਼ਨ ਦੇ ਵਿੱਚ ਵੀ $100 ਅਤੇ ਮੋਟਰਸਾਈਕਲਾਂ ਦੇ ਉੱਤੇ $80 ਦੀ ਜਿਹੜੀ ਆ ਉਹ ਕਟੌਤੀ ਫਿਲਹਾਲ ਕੀਤੀ ਗਈ ਹੈ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ ਤੁਹਾਨੂੰ ਰਾਹਤ ਦੇਣ ਦੇ ਲਈ। ਸੋ ਇਸੇ ਤਰ੍ਹਾਂ ਵਿਕਟੋਰੀਆ ਦੇ ਵਿੱਚ ਵੀ ਜੇਕਰ ਆਪਾਂ ਵੇਖੀਏ ਤਾਂ ਸੈਂਟਰ ਲਿੰਕ ਦੇ ਉੱਤੇ ਜੇਕਰ ਇੱਕ ਸਿੰਗਲ ਐਂਟਰੀ ਤਾਂ ਉਹਦੇ ਵਿੱਚ $12 ਅਤੇ 64 ਸੈਂਟ ਹੁਣ ਤੁਹਾਨੂੰ ਦੇਣੇ ਪੈਣਗੇ ਅਤੇ ਜੇਕਰ ਤੁਸੀਂ ਏਅਰਪੋਰਟ ਨੂੰ ਆ ਜਾ ਰਹੇ ਹੋ ਤਾਂ ਖਰਚਾ $25 ਤੋਂ ਵੱਧ ਦਾ ਤੁਹਾਡਾ ਹੋ ਸਕਦਾ ਆ। ਸੋ ਇਹ ਕਿੱਦਾਂ ਡਿਪੈਂਡ ਕਰਦਾ ਇਫ ਬਟਸ ਬਹੁਤ ਨੇ ਕਿੱਥੋਂ ਆ ਰਹੇ ਹੋ ਕਿਵੇਂ ਜਾ ਰਹੇ ਹੋ ਕਿਹੜੇ ਪਾਸੇ ਨੂੰ ਇਸੇ ਤਰ੍ਹਾਂ ਕੁਈਨਜ਼ਲੈਂਡ ਆ ਅਤੇ ਉਸ ਤੋਂ ਬਾਅਦ ਹੁਣ ਲਾਸਟ ਆਪਾਂ ਜਿਹੜੇ ਆ ਆਉਂਦੇ ਹਾਂ ਵੀਜ਼ਿਆਂ ਵੱਲ ਨੂੰ ਜਿੱਥੋਂ ਆਪਾਂ ਅਗਲੀ ਗੱਲ ਆਪਣੀ ਅੱਗੇ ਪਾਸੇ ਨੂੰ ਤੋਰਾਂਗੇ। ਜਿਹੜੇ ਵੀਜ਼ੇ ਨੇ ਜਾਂ ਫਿਰ ਚੱਲ ਰਹੇ ਤਰ੍ਹਾਂ ਤਰ੍ਹਾਂ ਦੇ ਸਕੈਮ ਨੇ ਜਾਂ ਫਿਰ ਯਾਨੀ ਐਸ ਐਮ ਐਸ ਜਿਹੜੇ ਸਕੈਮ ਚੱਲਦੇ ਨੇ ਅਤੇ ਜਾਂ ਫਿਰ ਸਮਾਲ ਬਿਜ਼ਨਸਿਸ ਨੇ ਇਹਦੇ ਵਿੱਚ ਵੀ ਕੁਛ ਇੱਕ ਫੇਰ ਬਦਲ ਫਿਲਹਾਲ ਨੇ। ਮਨੀ ਲੌਂਡਰਿੰਗ ਦੇ ਵਿਰੁੱਧ ਜਿਹੜਾ ਨਿਯਮ ਆ ਜਿਹਦੇ ਵਿੱਚ ਕਿ ਹੁਣ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਨਵੇਂ ਅਤੇ ਸਖ਼ਤ ਨਿਯਮ ਜਿਹੜੇ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਗਾਹਕਾਂ ਦੀ ਪਛਾਣ ਦੀ ਪੁਸ਼ਟੀ ਕਰਨੀ ਜ਼ਰੂਰੀ ਹੋਊਗੀ ਅਤੇ ਉਹਨਾਂ ਦਾ ਰਿਕਾਰਡ ਵੀ ਰੱਖਣਾ ਹੋਊਗਾ। ਸੋ ਕਾਰੋਬਾਰਾਂ ਨੂੰ ਹੁਣ ਜਿਹੜਾ ਵਾ ਆਸਟ੍ਰੈਕ ਦੇ ਨਵੇਂ ਕਾਨੂੰਨ ਜਿਹੜੇ ਉਹ ਫੋਲੋ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਐਸ ਐਮ ਐਸ ਦੀ ਤਾਂ ਆਪਾਂ ਫੇਸਬੁੱਕ ਦੇ ਉੱਤੇ ਪਾ ਚੁੱਕੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਪਾ ਚੁੱਕੇ ਹਾਂ ਕਿ ਜਿਹੜੇ ਹੁਣ ਫੋਨ ਦੇ ਉੱਤੇ ਮੈਸੇਜ ਆਉਂਦੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜੇਕਰ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਕਿਸੇ ਕੰਪਨੀ ਦੇ, ਸੈਂਡਰ ਆਈ ਡੀ ਤੁਹਾਡੀ ਜਿਹੜੀ ਆ ਉਹ ਨਹੀਂ ਰਜਿਸਟਰ ਹੋਈ ਤਾਂ ਤੁਹਾਡੇ ਅਨਵੈਰੀਫਾਈਡ ਮੈਸੇਜ ਆਊਗਾ। ਜੇ ਅਨਵੈਰੀਫਾਈਡ ਮੈਸੇਜ ਤੁਸੀਂ ਭੇਜਦੇ ਹੋ ਵੈਸੇ ਹੀ ਯਾਨੀ ਕਿ ਮਸ਼ਹੂਰੀ ਦੇ ਤੌਰ ਦੇ ਉੱਤੇ ਅਤੇ ਉਹ ਤੁਹਾਡਾ ਉੱਦਾਂ ਹੀ ਸਕੈਮ ਦੇ ਵਿੱਚ ਸਪੈਮ ਦੇ ਵਿੱਚ ਚਲਿਆ ਜਾਊਗਾ। ਯਾਨੀ ਕਿ ਹੁਣ ਜਿਹੜੇ ਤੁਹਾਨੂੰ ਮੈਸੇਜ ਆਉਂਦੇ ਸੀ ਵੀ ਆ ਸੈਂਟਰ ਲਿੰਕ ਤੋਂ ਆਇਆ ਜੀ ਇੰਨੇ ਪੈਸੇ ਦੇ ਦਿਉ, ਆ ਮਾਈ ਗੋਵ ਤੋਂ ਆਇਆ ਜੀ ਇੰਨੇ ਪੈਸੇ ਦੇ ਦਿਉ, ਤੁਹਾਡੀ ਆਹ ਪੇਮੈਂਟ ਰਹੇਗੀ ਆ, ਜਾਂ ਫਿਰ ਕਿਸੇ ਵੀ ਅਦਾਰੇ ਤੋਂ ਜਿੱਥੇ ਤੁਸੀਂ ਭੱਜ ਕੇ ਅਤੇ ਆਪਣਾ ਸਕੈਮ ਦਾ ਸ਼ਿਕਾਰ ਬਣ ਜਾਂਦੇ ਹੋ, ਹੁਣ ਉਹ ਚੀਜ਼ ਤਾਂ ਹੀ ਹੋਊਗੀ ਜੇਕਰ ਉਹ ਅਦਾਰਾ ਆਪਣੇ ਨਾਂ ਦੇ ਉੱਤੇ ਐਸ ਐਮ ਐਸ ਦੇ ਲਈ ਰਜਿਸਟਰਡ ਆ ਅਤੇ ਫਿਰ ਉਹਦਾ ਨਾਂ ਆਊਗਾ, ਨਹੀਂ ਤਾਂ ਨਹੀਂ ਆਊਗਾ। ਜਿਹੜਾ ਆਪਾਂ ਸਾਨੂੰ ਈਵੈਂਟਾਂ ਦੇ ਵੀ ਮੈਸੇਜ ਆ ਜਾਂਦੇ ਨੇ ਵੀ ਆ ਫਲਾਣਾ ਸ਼ੋਅ ਆ ਜੀ ਅਤੇ ਆ ਸ਼ੋਅ ਦਾ, ਉਹ ਜੇ ਤਾਂ ਅਸਲ ਦੇ ਵਿੱਚ ਉਹ ਰਜਿਸਟਰ ਹੋਏ ਨੇ ਤਾਂ ਠੀਕ ਆ, ਜੇ ਨਹੀਂ ਆ ਤਾਂ ਉਹ ਸਪੈਮ ਦੇ ਵਿੱਚ ਚਲਿਆ ਜਾਊਗਾ ਆਪਣੇ ਆਪ ਹੀ। ਇਸ ਤੋਂ ਇਲਾਵਾ ਜਿਹੜੇ ਕੁਛ ਇੱਕ ਹੋਰ ਬਦਲਾਅ ਨੇ ਜਿਨ੍ਹਾਂ ਦੇ ਵਿੱਚ ਕਿ ਛੋਟੇ ਕਾਰੋਬਾਰੀ ਖਾਸ ਸਮਾਲ ਬਿਜ਼ਨਸਿਸ ਐਸਿਕ ਦੇ ਵੱਲੋਂ ਕੁਛ ਇੱਕ ਜਿਹੜੇ ਫੇਰਬਦਲ ਨੇ ਜਿਹਦੇ ਵਿੱਚ ਜੇ ਤੁਸੀਂ ਹੁਣ ਰੀਨਿਊ ਕਰਾਉਣਾ ਵਾ ਤਾਂ ਇਹਦੇ ਵੀ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ। ਲਗਭਗ 20,000 ਦਾ ਜਿਹੜਾ ਇੰਸਟੈਂਟ ਜਿਹੜਾ ਐਸਿਟ ਰਾਈਟ ਆਫ ਸਕੀਮ ਹੈ ਉਹਦੇ ਵਿੱਚ ਪੱਕੇ ਤੌਰ ਦੇ ਉੱਤੇ ਵਾਧਾ ਕਰ ਦਿੱਤਾ ਗਿਆ ਵਾ। ਇਸ ਤੋਂ ਇਲਾਵਾ ਜਿਹੜਾ ਸੀ ਫੂਡ ਆ ਜਿਹੜੇ ਰੈਸਟੋਰੈਂਟ ਵਾਲੇ ਨੇ ਉਹ ਖਾਸ ਤੌਰ ਦੇ ਉੱਤੇ ਧਿਆਨ ਦੇਣ, ਫਿਰ ਆਪਾਂ ਵੀਜ਼ੇ ਵੱਲੋਂ ਵੱਧਦੇ ਹਾਂ। ਜਿਹੜੇ ਰੈਸਟੋਰੈਂਟ ਰਨ ਕਰਦੇ ਨੇ ਜਾਂ ਕੈਫੇ ਰਨ ਕਰਦੇ ਨੇ ਜੇ ਉਹਨਾਂ ਨੂੰ ਨਹੀਂ ਹਲੇ ਨੋਟਿਸ ਆਏ ਜਾਂ ਉਹਨਾਂ ਨੇ ਨਹੀਂ ਪੜ੍ਹੇ ਤਾਂ ਧਿਆਨ ਦਿਓ ਕਿ ਹੁਣ ਜੇ ਤੁਸੀਂ ਸੀ ਫੂਡ ਵੇਚਦੇ ਹੋ ਕਿਸੇ ਵੀ ਤਰ੍ਹਾਂ ਦਾ ਅਤੇ ਸੀ ਫੂਡ ਤੁਹਾਨੂੰ ਮੈਨਿਊ ਦੇ ਉੱਤੇ ਲਿਖਣਾ ਲਾਜ਼ਮੀ ਹੋਊਗਾ ਇਸ 1 ਜੁਲਾਈ ਤੋਂ ਕਿ ਉਹ ਸੀ ਫੂਡ ਆਸਟ੍ਰੇਲੀਆ ਦਾ ਵਾ ਜਾਂ ਫਿਰ ਤੁਸੀਂ ਬਾਹਰੋਂ ਇੰਪੋਰਟ ਕੀਤਾ ਸੀ ਫੂਡ ਵੇਚ ਰਹੇ ਹੋ ਆਪਣੇ ਰੈਸਟੋਰੈਂਟ ਕੈਫੇ ਦੇ ਵਿੱਚ। ਸੋ ਇਹ ਜਿਹੜਾ ਇੰਪੋਰਟਿਡ ਆ ਜਾਂ ਫਿਰ ਆਸਟ੍ਰੇਲੀਆ ਦਾ ਵਾ ਇਹ ਤੁਹਾਨੂੰ ਲਿਖਣਾ ਪਊਗਾ ਆਪਣੇ ਮੈਨਿਊ ਦੇ ਉੱਤੇ ਗਾਹਕਾਂ ਦੇ ਪੜ੍ਹਨ ਦੇ ਲਈ ਮੋਟੇ ਮੋਟੇ ਸ਼ਬਦਾਂ ਦੇ ਵਿੱਚ ਵੀ।
1: ਅੰਮ੍ਰਿਤਸਰੀ ਫਿਸ਼ ਜ਼ਰੂਰੀ ਨਹੀਂ ਅੰਮ੍ਰਿਤਸਰ ਦੀ ਹੋਵੇ,
0: ਹਾਂ ਤੁਹਾਨੂੰ ਲਿਖਣਾ ਪਊਗਾ ਵੀ ਆਈ ਕਿੱਥੋਂ,
1: ਆਈ ਕਿੱਥੋਂ, ਅੰਮ੍ਰਿਤਸਰ ਤੋਂ ਨਹੀਂ ਆਈ ਹੈ,
0: ਤੁਸੀਂ ਆਈ ਇੰਪੋਰਟਿਡ ਆ ਜਾਂ ਕਿੱਦਾਂ ਵਾ। ਸੋ ਇਹ ਕਿੱਦਾਂ ਹੋਊਗਾ
1: ਦੇ ਨਾਲ ਬ੍ਰੈਕਟ ਦੇ ਵਿੱਚ ਕੁਝ ਲਿਖਿਆ ਹੋਣਾ ਜ਼ਰੂਰੀ ਹੈ,
0: ਕੁਛ ਨਾ ਕੁਛ ਹੋਊਗਾ ਮੈਨੂੰ ਲੱਗਦਾ ਮੈਨਿਊ ਦੇ ਲਾਸਟ ਦੇ ਵਿੱਚ ਕੁਛ ਨਾ ਕੁਛ ਹੋਊਗਾ। ਸੋ ਤੁਸੀਂ ਬਿਹਤਰ ਆ ਕਿ ਜਿਹੜਾ ਤੁਹਾਡਾ ਸੀ ਫੂਡ ਦਾ ਸਪਲਾਇਰ ਹੈ ਉਹਦੇ ਨਾਲ ਗੱਲ ਕਰੋ,
1: ਤਾਰਾ ਮਾਰ ਕੇ ਕੰਡੀਸ਼ਨ ਅਪਲਾਈ।
0: ਸੋ ਉਹ ਤੁਹਾਨੂੰ ਦੱਸੂਗਾ ਵੀ ਇਹ ਮੈਂ ਕਿੱਥੋਂ ਦਾ ਲਿਆ ਕੇ ਤੁਹਾਨੂੰ ਦੇ ਰਿਹਾ ਜਾਂ ਫਿਰ ਉਹ ਤੁਹਾਨੂੰ ਸਹਿਮਤੀ ਦੇ ਦੇ ਮੈਨੂੰ ਤਾਂ ਉਹਨੇ ਲਿਖ ਕੇ ਦੇਣਾ, ਬਾਕੀ ਤੁਸੀਂ ਆਪ ਸਹਿਣੇ ਹੋ ਤੇ ਪਰ ਇਹ ਆ ਵੀ ਤੁਹਾਨੂੰ ਮੈਨਿਊ ਦੇ ਉੱਤੇ ਹੁਣ ਲਿਖਣਾ ਪੈਣਾ। ਹੁਣ ਆਪਾਂ ਆਉਂਦੇ ਹਾਂ ਜੀ ਵੀਜ਼ਿਆਂ ਵੱਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀ ਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਤੇ ਵੀਜ਼ਿਆਂ ਦੇ ਬਾਰੇ ਜਿਹੜਾ ਤੁਹਾਡੇ ਤੋਂ ਬਿਹਤਰ ਕੌਣ ਦੱਸ ਸਕਦਾ, ਤੇ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਆ ਕੇ ਤੇ ਇਸ ਚੀਜ਼ ਨੂੰ ਹੋਰ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਲਵਾਂਗੇ। ਸੋ ਵੀਜ਼ਿਆਂ ਦੇ ਵਿੱਚ ਖਾਸ ਤੌਰ ਉੱਤੇ ਸਕਿੱਲ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਦੇ ਲਿਹਾਜ਼ ਨਾਲ ਚੇਂਜਿਸ ਆਏ,
1: ਕਾਫੀ ਤਬਦੀਲੀਆਂ ਆਈਆਂ। ਪਹਿਲਾਂ ਤਾਂ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ, ਤੁਸੀਂ ਕਿਹਾ ਵੀ ਤੁਹਾਡੇ ਤੋਂ ਬਿਹਤਰ ਹੋਰ ਕੌਣ ਦੱਸ ਸਕਦਾ। ਤੁਸੀਂ ਬੜੇ ਸਹਿਜ ਸਵਾਏ ਗੱਲ ਕਹਿ ਦਿੱਤੀ ਆ, ਮੈਨੂੰ ਵਧੀਆ ਲੱਗਿਆ।
0: ਜੱਚੀ ਹੈ ਮੈਨੂੰ, ਜੱਚੀ ਹੈ, ਜੱਚੀ ਹੈ।
1: ਨਹੀਂ, ਕਿਉਂਕਿ ਨਾ ਕੰਪਲਾਈਂਸ ਰੈਗੂਲੇਸ਼ਨ ਸਾਡੀ ਇੰਡਸਟਰੀ 'ਚ ਬਹੁਤ ਆ, ਪਿੱਛੇ ਜੇ 'ਚ ਹੈ ਨਾ ਬੜਾ ਕੁਛ ਹੋਇਆ, ਇਸ ਲਈ ਉਹ ਮਹਾਰਾ ਦੀਆਂ ਖਾਸ ਇੰਸਟਰਕਸ਼ਨਸ ਨੇ, ਹਾਸੇ ਨਾ ਹਾਸਾ
0: ਕੀ ਇੰਸਟਰਕਸ਼ਨਸ ਨੇ ਵੀ ਨਾਲ ਕਾਮੇਡੀ ਵੀ ਕਰਿਆ ਕਰੋ।
1: ਹਾਂ, ਨਾਲ ਨਾਲ ਨਾ ਜਿਹੜਾ ਕੁਝ ਤੁਸੀਂ ਦੱਸਣਾ ਸਾਨੂੰ, ਇੱਕ ਪਲ ਚੈਨ ਨਾ ਆਵੇ ਸੱਜਣਾ ਪੀਆਰ ਬਿਨਾ, ਉਹਦੇ 'ਚ ਇਮੋਸ਼ਨਸ ਨਹੀਂ ਪਾਉਣੇ, ਉਹਦੇ 'ਚ ਸਿੰਪਲ ਤੁਸੀਂ ਫੈਕਚੁਅਲ ਇਨਫੋਰਮੇਸ਼ਨ ਦੇਣੀ ਆ, ਅਤੇ ਨਾਲ ਇਹ ਵੀ ਦੱਸਣਾ ਵੀ ਮੈਂ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਾਂ ਅਤੇ ਮੇਰੇ 'ਤੇ ਉਹ ਕੋਡ ਅਪਲਾਈ ਹੁੰਦਾ।
0: ਹਾਂ, ਮੇਰਾ ਨੰਬਰ ਹੈ
1: 2418383, ਮੇਰਾ ਮਾਰਾ ਨੰਬਰ ਆ, ਅਤੇ ਮੈਂ ਇਹ ਉਸ ਕਪੈਸਿਟੀ 'ਚ ਹੁਣ ਗੱਲ ਕਰ ਰਿਹਾ। ਹੁਣ ਇਹਦਾ ਮਤਲਬ ਇਹ ਨਹੀਂ ਵੀ ਮੈਂ ਪੈਂਟ ਕੋਟ ਦੀ ਜੇਬਾਂ ਛੱਤ ਪਾ ਲੂੰਗਾ, ਵੀ ਮੁੱਲ ਦਾ ਨਹੀਂ ਬੋਲੀਦਾ ਹੁੰਦਾ, ਪਰ ਕਿਉਂਕਿ ਦੇਖੋ ਇਹ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਸਾਡੇ ਲੋਕਾਂ 'ਤੇ ਅਸਰ ਅੰਦਾਜ਼ ਨੇ, ਕਿਉਂਕਿ ਕੋਈ ਭੈਣ ਭਾਈ, ਕੋਈ ਰਿਸ਼ਤੇਦਾਰ ਜਾਂ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਜਾਂ ਉਹ ਆਪ ਵੀ ਕਿਉਂ ਨਾ ਹੋਣ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਟੋਕੇ 'ਚ ਕਈਆਂ ਦੀ ਬਾਂਹ ਆਈ ਹੋਈ ਆ, ਅਤੇ ਬਹੁਤ ਫਸੇ ਫਸੇ ਲੋਕ ਮਹਿਸੂਸ ਕਰਦੇ ਆ। ਅਤੇ ਗੋਲ ਪੋਸਟ ਹਮੇਸ਼ਾ ਰਣਜੋਤ ਬਦਲਦਾ ਰਿਹਾ ਆਸਟ੍ਰੇਲੀਆ ਦਾ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਲੈ ਅਸੀਂ ਫੀਸਾਂ ਦੇ ਕੇ ਆਏ ਹਾਂ, ਹੁਣ ਸਾਡਾ ਹੱਕ ਬਣਦਾ। ਉਹ ਆਸਟ੍ਰੇਲੀਅਨ ਸਰਕਾਰ ਨੇ ਬੜੀ ਦੇਰ ਤੋਂ ਇਹ ਸਪਸ਼ਟ ਕਰਤਾ ਵੀ ਜੇ ਤੁਸੀਂ ਸਟੂਡੈਂਟ ਵੀਜ਼ਾ ਵੀ ਲੈਣਾ ਤਾਂ ਤੁਸੀਂ ਹੁਣ ਵਿੱਚ ਲਿਖ ਕੇ ਭੇਜ ਦਿਓ ਵੀ ਮੈਂ ਇੱਥੇ ਪਰਮਾਨੈਂਟਲੀ ਰਹਿਣ ਬਾਰੇ ਨਹੀਂ ਸੋਚਦਾ, ਮੈਂ ਤਾਂ ਪੜ੍ਹਨ ਆਇਆ। ਉਹ ਅਸੀਂ ਹੱਥ ਵੱਢ ਕੇ ਦਿੱਤੇ ਹੁੰਦੇ ਆ, ਪਰ ਬਾਅਦ 'ਚੋਂ ਜਦੋਂ ਪੀਆਰਾਂ ਨਹੀਂ ਹੁੰਦੀਆਂ ਫਿਰ ਬੰਦੇ ਦੇ ਵਿਚਾਰੇ ਦੇ ਪੈਸੇ ਬੜੇ ਖਰਚ ਹੋ ਚੁੱਕੇ ਹੁੰਦੇ ਆ, ਜਵਾਨੀ ਦੇ 3-4-5-8-10 ਸਾਲ ਲੰਘ ਚੁੱਕੇ ਹੁੰਦੇ ਆ, ਤਾਂ ਫਿਰ ਉਹ ਪੇਨ ਬੜਾ। ਅਤੇ ਉਸ ਲਿਹਾਜ਼ ਨਾਲ ਲੋਕਾਂ ਦਾ ਦੇਖੋ ਦਰਦੇ ਦਿਲ ਤਾਂ ਹੈਗਾ ਹੀ ਆ ਵੀਜ਼ੇ ਵਾਲਾ ਮੈਟਰ, ਚਾਹੇ ਉਹ ਆਸਟ੍ਰੇਲੀਆ ਕਿਉਂ ਨਾ ਹੋਵੇ, ਚਾਹੇ ਉਹ ਕੈਨੇਡਾ ਕਿਉਂ ਨਾ ਹੋਵੇ। ਅਤੇ ਜਦੋਂ ਵੀ ਕੋਈ ਨਵੀਆਂ ਤਬਦੀਲੀਆਂ ਆਉਂਦੀਆਂ, ਕੋਈ ਨਵੇਂ ਬਦਲਾਅ ਆਉਂਦੇ ਆ, ਤਾਂ ਇੱਕ ਵਾਰ ਉਹਨਾਂ ਦਾ ਲੂੰ ਖੰਡਾ ਜਿਹਾ ਖੜ੍ਹਾ ਹੋ ਜਾਂਦਾ ਵੀ ਲੈ ਹੁਣ ਕੀ ਪੰਗਾ ਪੈ ਗਿਆ,
0: ਪਤਾ ਨਹੀਂ ਕੀ ਹੋਣਾ।
1: ਆ ਪਿੱਛੇ ਜੇ ਇਹਨਾਂ ਨੇ ਮਾਈਗ੍ਰੇਸ਼ਨ ਦੇ ਪਲੈਨਿੰਗ ਲੈਵਲ ਚੇਂਜ ਕੀਤੇ ਆ, ਉਹ ਪਰ ਚਲੋ ਆਪਾਂ ਨੂੰ ਪਤਾ ਹੀ ਆ, ਬੋਲਿਆ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ, 10,000 ਮੰਨ ਲਓ ਵੀਜ਼ਾ, 5,000 ਇੱਧਰੋਂ ਘਟਾ ਕੇ 2,000 ਇੱਧਰ ਕਰਤਾ, 3,000 ਉੱਧਰ ਕਰਤਾ, ਉਹਨਾਂ ਦੇ ਪਰ ਦੂਰਗਾਮੀ ਸਿੱਟੇ ਨਿਕਲਦੇ ਆ। ਆਪਾਂ ਬਹੁਤ ਸਾਰੇ ਮਾਈਗ੍ਰੇਸ਼ਨ ਏਜੰਟਸ ਨੇ, ਤੁਸੀਂ ਰੇਡੀਓ ਤੋਂ ਉਹਨਾਂ ਦੀਆਂ ਇੰਟਰਵਿਊ ਸੁਣਦੇ ਵੀ ਹੋ, ਰੇਡੀਓ ਹਾਂਜੀ ਦੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਉਦੋਂ ਮੌਕੇ 'ਤੇ ਤੁਹਾਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੱਤੀ ਜਾਵੇ, ਅਤੇ ਉਸ ਲਿਹਾਜ਼ ਨਾਲ ਤੁਸੀਂ ਬਹੁਤ ਕੁਛ ਪਹਿਲਾਂ ਸੁਣਿਆ ਵੀ ਆ। ਪਰ ਨਟ ਸ਼ੈਲ 'ਚ ਜਿਹੜਾ 1 ਜੁਲਾਈ ਤੋਂ ਤਬਦੀਲੀਆਂ, ਮੇਰਾ ਧਿਆਨ ਉਹਨਾਂ ਵੱਲ ਹੀ ਹੋਊਗਾ, ਕਿਉਂਕਿ ਜਿਹੜੇ ਜ਼ਿਆਦਾ ਤਬਦੀਲੀਆਂ ਆਉਂਦੀਆਂ ਉਹ ਜਿਹੜੇ ਸਕਿੱਲਡ ਵੀਜ਼ਾ ਦੇ ਜਿਹੜੇ ਨਿਯਮ ਨੇ ਉਹਨਾਂ 'ਤੇ ਅਸਰਅੰਦਾਜ਼ ਹੁੰਦੀਆਂ। ਸਕਿੱਲਡ ਵੀਜ਼ਾਜ਼ ਜਿਹੜੇ 189-190 ਅਤੇ 491 ਹੋ ਜਾਂਦੇ ਆ, ਅਤੇ ਦੂਜੇ ਇੰਪਲੋਇਡ ਸਪੋਂਸਰਡ ਵੀਜ਼ੇ ਆ ਜਾਂਦੇ ਆ 482 ਅਤੇ ਆਪਣਾ 186 ਦੀ ਪੀ ਆਰ ਆ, 482 ਤੁਹਾਨੂੰ ਪਤਾ ਹੀ ਆ ਹੈ ਨਾ, ਹਰ ਕੋਈ ਅੱਜ ਕੱਲ੍ਹ ਉੱਧਰ ਨੂੰ ਤੁਰਿਆ ਹੋਇਆ। ਅਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਨਿਰਭਰਤਾ, ਉਹ ਤੁਹਾਨੂੰ ਕਿੰਨੀ ਤਨਖਾਹ ਮਿਲਣੀ ਆ ਉਹਦੇ 'ਤੇ ਹੁੰਦੀ ਆ, ਜਿਹਨੂੰ
0: ਪੈਕੇਜ ਕਿੰਨਾ।
1: ਹਾਂਜੀ, ਜਿਹੜਾ ਆਪਣਾ ਇੱਕ ਤਾਂ ਹੋ ਗਈ ਜਿਹੜੀ ਟਿਸਮਟ ਕਹਿ ਦਿੰਦੇ ਹਾਂ ਅਸੀਂ, ਹੈ ਨਾ, ਇੱਕ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹੜੀ ਜਿਹੜੀ ਕੋਰ ਸਕਿੱਲ ਆ, ਅਤੇ ਉਸ ਲਿਹਾਜ਼ ਨਾਲ ਤਨਖਾਹ ਕਿੰਨੀ ਆ, ਉਹ ਚੀਜ਼ਾਂ ਜਿਵੇਂ ਟੈਂਪਰੇਰੀ ਸਕਿੱਲਡ ਮਾਈਗ੍ਰੇਸ਼ਨ ਇਨਕਮ ਥਰੈਸ਼ਹੋਲਡ ਕਹਿ ਦਈਏ, ਟਿਸਮਟ ਜੇ ਹੈ ਨਾ ਤੁਹਾਨੂੰ ਸਮਝ ਨਹੀਂ ਆਉਂਦੀ, ਇੱਕ ਹੁੰਦਾ ਐਨੂਅਲ ਮਾਰਕੀਟ ਸੈਲਰੀ ਰੇਟ AMSR। ਮੰਨ ਲਓ ਤੁਹਾਡੀ ਕੰਪਨੀ 'ਚ ਕੋਈ ਮਕੈਨੀਕਲ ਇੰਜੀਨੀਅਰ ਰੱਖਣਾ, ਅਤੇ ਤੁਹਾਡੀ ਕੰਪਨੀ 'ਚ ਦੂਜਾ ਮਕੈਨੀਕਲ ਇੰਜੀਨੀਅਰ ਕਿੰਨੀ ਤਨਖਾਹ ਲੈਂਦਾ, ਤੁਸੀਂ ਉਹ ਤੋਂ ਘੱਟ ਨਹੀਂ ਦੇ ਸਕਦੇ। ਚਲੋ ਉਹ ਗੱਲ ਵੱਖਰੀ ਆ ਵੀ ਉਹਦਾ ਜੇ 10 ਸਾਲ ਦਾ ਤਜਰਬਾ ਤਾਂ ਉਹ ਸੀਨੀਓਰਿਟੀ ਬੇਸਿਸ 'ਤੇ ਹੋਜੂਗਾ, ਪਰ ਤੁਸੀਂ ਆਸਟ੍ਰੇਲੀਅਨ ਵਰਕਰ ਦੇ ਬਰਾਬਰ ਦੀ ਇੰਡਸਟਰੀ ਸਟੈਂਡਰਡਸ ਦੇ ਹਿਸਾਬ ਨਾਲ ਤਨਖਾਹ ਦੇਣੀ ਆ। ਤੇ ਇੱਕ ਮਿਨੀਮਮ ਹੈਗੀ ਆ, ਮਿਨੀਮਮ ਥ੍ਰੈਸ਼ਹੋਲਡ ਵੀ ਇਦੋਂ ਥੱਲੇ ਤਾਂ ਜਾਣਾ ਹੀ ਨਹੀਂ, ਉਹ ਹੈਗੀ ਸੀਗੀ ਪਹਿਲਾਂ 76,515 ਸੀ, ਉਹ ਵਧਾ ਕੇ ਹੁਣ ਕਹਿੰਦੇ ਵੀ 79,499 ਇਹ ਹੋ ਜਾਣੀ ਆ, ਜਦ ਕੋਈ ਆਪਾਂ ਭੂਆ ਦੇ ਮੁੰਡੇ ਨੂੰ ਕਹਿੰਦੇ ਆ ਬਾਈ ਤੇਰੇ ਕੋਲ ਤਾਂ ਕੰਮ ਹੈਗਾ ਦੇ ਦੇ ਇਹਨੂੰ, ਹਨਾ, ਉਹ ਆਪਾਂ $1,00,000 ਚ ਉਸ ਇੰਪਲੋਇਰ ਨੂੰ ਉਹ ਬੰਦਾ ਪੈਣਾ, ਸਾਰੇ ਖਰਚੇ ਖੁਰਚੇ ਪਾ ਕੇ ਉਹਦਾ ਲੇਬਰ ਮਾਰਕੀਟ ਟੈਸਟਿੰਗ ਟੁਸਟਿੰਗ ਸਾਰੀ ਵੀਜ਼ਿਆਂ ਦੇ ਖਰਚੇ ਖੁਰਚੇ ਪਾ ਕੇ
0: ਕਵਰ ਪੈਣਾ,
1: ਹਾਂਜੀ ਉਹ ਸਾਰਾ ਕੁਛ ਆ, ਅਤੇ ਉਹ ਜਿਹੜਾ ਇੰਪਲੋਇਰ ਆ ਉਹ ਇਹ ਪੈਸਾ ਐਪਲੀਕੈਂਟ ਤੋਂ ਰਿਕਵਰ ਨਹੀਂ ਕਰ ਸਕਦਾ, ਉਹ ਤੋਂ ਨਹੀਂ ਲੈ ਸਕਦਾ, ਤੁਹਾਡੀ ਕੰਪਨੀ ਦੀ ਲੋੜ ਆ। ਅਤੇ ਜਿਹੜੇ ਬੰਦੇ ਨੇ ਹੁਣ ਤੁਸੀਂ ਦੇਖੋ $80,000-$85,000 ਦੇਣਾ, ਤਾਂ ਉਹਦਾ ਪ੍ਰੋਫਿਟ ਫਿਰ ਉਸ ਹਿਸਾਬ ਨਾਲ ਹੋਣਾ ਚਾਹੀਦਾ, ਪ੍ਰੋਫਿਟ ਤਾਂ ਹੋਊਗਾ ਜੇ ਟਰਨ ਓਵਰ ਹੋਊਗੀ, ਹੈ ਨਾ, 2 million, 3 million। ਸੋ ਕਹਿਣ ਦਾ ਮਤਲਬ ਉਹ ਰਸਤੇ ਜਿਹੜੇ ਸੀਗੇ ਸਰਕਾਰ ਥੋੜੇ ਥੋੜੇ ਕਰਕੇ ਬੰਦ ਕਰ ਰਹੀ ਹੈ,
0: ਨੈਰੋ ਕਰ ਰਹੀ ਹੈ,
1: ਹਾਂਜੀ, ਕਿਉਂਕਿ ਉਹਨਾਂ ਕੋਲ ਓਨੀਆਂ ਥਾਵਾਂ ਹੈ ਨਹੀਂ ਗੀਆਂ। ਉਹ ਬਹੁਤ ਮਸ਼ਹੂਰ ਸਿੰਗਰ ਆ, ਨਾਂ ਕੀ ਲੈਣਾ ਸੀ, ਨਾਂ ਨਾ ਲਿਆ ਕਰੋ, ਉਹ ਕਹਿੰਦਾ ਵੀ ਹਰੇਕ ਪਿੰਡ 'ਚ ਮੈਂ ਹੈ ਨਾ ਮੇਲਾ ਕਰਾਉਣ ਨਾਲ, ਉਹ ਕਹਿੰਦੇ ਵੀ ਤੂੰ ਇੰਨੇ ਇੰਨੇ ਲੱਖ ਕਾਹਦੇ ਲੈਣਾ, ਮੈਨੂੰ ਹੁੰਦਾ ਵੀ 4-5 ਪਿੰਡ ਇਕੱਠੇ ਹੋ ਕੇ ਕਰਾ ਦੇਣਾ, ਕਿਆ ਬਾਤਾਂ, ਕਿਆ ਕਿਆ ਬਾਤਾਂ, ਹੈ ਨਾ। ਤੇ ਉਵੇਂ ਸਰਕਾਰ
0: ਕੋਲ ਲੱਗਦਾ,
1: ਹਾਂ ਸਰਕਾਰ ਕੋਲ ਹੁਣ 5,000 ਸੀਟਾਂ ਨੇ, ਉਹ ਕਹਿੰਦੇ ਵੀ ਊਂ ਤਾਂ 50,000 ਨੇ ਅਪਲਾਈ ਕਰ ਦੇਣਾ। ਤਾਂ ਰੂਲ ਕਾਨੂੰਨ ਕੁਛ ਉਸ ਹਿਸਾਬ ਨਾਲ ਬਣਾਏ ਜਾਣ, ਓਨਾ ਕੀ ਨਿਕਲੇ, ਹੈ ਨਾ,
0: ਓਨੀ ਓਨੇ ਕਾ।
1: ਇੱਕ ਇਹ ਮਨਸ਼ਾ ਹੋ ਸਕਦੀ ਆ, ਦੂਜੀ ਮਨਸ਼ਾ ਇਹ ਵੀ ਹੋ ਸਕਦੀ ਆ ਵੀ ਕਰੀਮ ਹੀ ਆਵੇ, ਮਾਤਾ ਦਾ ਮਾਲ ਨਾ ਆਵੇ,
0: ਜਾਂ ਫਿਰ ਉਹ ਹੀ ਬਿਜ਼ਨਸ ਕਰਨ ਜਿਹੜੇ ਬਿਜ਼ਨਸ ਵਾਕਈ ਇੰਨੀ ਕਮਾਈ ਕਰਦੇ ਨੇ।
1: ਅਤੇ ਤੀਜਾ ਉਹ ਬਿਜ਼ਨਸ ਇੱਦਾਂ ਕਰਨ ਅਤੇ ਸਰਕਾਰ ਨੂੰ ਪੈਸੇ ਦੇਣ, ਟੈਕਸ ਦੀ ਚੋਰੀ ਨਾ ਕਰਨ, ਕਿਉਂਕਿ ਉਹਨਾਂ ਦੀ ਜੇ ਡਾਕੂਮੈਂਟ ਆ, ਮੈਂ ਕਿਉਂਕਿ ਛੇਤੀ ਕੀਤੇ 482 ਨੂੰ ਹਾਂ ਨਹੀਂ ਕਰਦਾ ਜਦ ਤੱਕ ਮੈਂ ਕੰਪਨੀ ਦੀ ਜਿਹੜੀ ਪਿਛਲੇ ਸਾਲ ਦੀ ਰਿਟਰਨ ਨਾ ਦੇਖ ਲਾਂ, ਅਤੇ ਉਹਦੀ ਬੈਸ 2-3 ਦੇਖ ਨਾ ਲਵਾਂ, ਅਤੇ ਉਹਦੀ ਪ੍ਰੋਫਿਟ ਲੋਸ ਸਟੇਟਮੈਂਟ ਨਾ ਵੇਖ ਲਾਂ, ਹੁਣ ਜੇ ਕਾਗਜ਼ਾਂ 'ਚ ਹੀ ਕੁਛ ਹੈ ਨਹੀਂ ਤਾਂ ਫਿਰ ਨੋਮੀਨੇਸ਼ਨ ਅਪਰੂਵ ਨਹੀਂ ਹੋਣੀ।
0: ਇੱਕ ਫਿਰ ਹੋਰ ਵੀ ਆ ਨਾ ਕਿ ਜੇ ਮੰਨ ਲਓ ਇਹ ਸਾਰੇ ਕੁਛ ਤੋਂ ਬਲਹਿਦਾ ਇੱਕ ਇਹ ਵੀ ਆ ਵੀ ਤੁਸੀਂ ਜੋ ਮਰਜ਼ੀ ਕਰ ਰਹੇ ਹੋ, ਤੁਹਾਨੂੰ ਲੋੜ ਆ ਨਹੀਂ ਲੋੜ, ਚਲੋ ਜੋ ਵੀ ਆ, ਤੁਸੀਂ ਬੰਦਾ ਇੱਕ ਤੁਸੀਂ ਇਨ ਕਰ ਰਹੇ ਹੋ, ਅਤੇ ਅੱਗੇ ਵੇਖੀ ਜਾਊਗੀ ਜੋ ਹੋਊਗਾ ਜਿੱਦਾਂ ਵੀ ਹੋਊਗਾ, ਪਰ ਫਿਲਹਾਲ ਜਿਹੜੇ ਤਰ੍ਹਾਂ ਦਾ ਤੁਸੀਂ ਪੈਕੇਜ ਦਿਓਗੇ ਉਹਦੇ ਲਿਹਾਜ਼ ਦੇ ਨਾਲ ਤੁਹਾਡੀ ਇਨਕਮ ਸੈੱਟ ਹੋਊਗੀ, ਅਤੇ ਉਸੇ ਲਿਹਾਜ਼ ਦੇ ਨਾਲ ਫਿਰ ਜੋ ਵੀ ਟੈਕਸ ਆਉਣੇ ਨੇ ਜੋ ਵੀ ਸਾਰਾ ਕੁਛ ਸਰਕਾਰ ਨੂੰ ਜਾਣਾ ਉਹ ਤਾਂ ਆਊਗਾ ਹੀ ਨਾ।
1: ਸੋ ਇਹ ਸਾਰਾ ਸਿਸਟਮ ਹੀ ਤੁਹਾਡਾ ਪੂਰਾ, ਜਦਕਿ ਉਹ ਅੱਗੇ ਕੋਈ ਹੱਸੇ ਕਹਿੰਦਾ ਵੀ ਜੇ ਹੈ ਨਾ ਸਿਰ ਨਾ ਪੂੰਝਿਆ ਹੋਵੇ ਤਾਂ ਪਿੰਡਾ ਗਿੱਲਾ ਹੋ ਜਾਂਦਾ, ਇਹ ਉੱਪਰੋਂ ਲੈ ਕੇ ਥੱਲੇ ਤੱਕ ਤੁਹਾਨੂੰ ਸਾਰਾ ਸਿਸਟਮ ਕ੍ਰੀਏਟ ਕਰਨਾ ਪੈਣਾ। ਫਿਰ ਸਰਕਾਰ ਨੇ ਇਹ ਦੇਖਣਾ ਬਈ ਜਿਹੜੇ ਤੁਹਾਡੇ ਪਰਮਾਨੈਂਟ ਰੈਜੀਡੈਂਟ ਅਤੇ ਸਿਟੀਜ਼ਨ ਵਰਸਿਸ ਨੋਨ ਪਰਮਾਨੈਂਟ ਨੋਨ ਸਿਟੀਜ਼ਨ ਦੀ ਰੇਸ਼ੋ ਕੀ ਆ, ਜੇ ਤੁਹਾਡੀ ਕੰਪਨੀ 'ਚ 6 ਬੰਦੇ ਕੰਮ ਕਰਦੇ, 6 'ਚੋਂ 1 ਹੈਗਾ PR, ਬਾਕੀ 5 ਤੁਸੀਂ ਰੱਖੇ ਹੀ ਇਸ ਕੰਮ ਨੂੰ ਆ ਵੀ ਹੈ ਨਾ ਪੈਸੇ ਲੈ ਲੈ ਰੁੱਕ ਕਰੀ ਜਾਂਦੇ ਆ, ਉਹ ਦੇਖਦੇ ਆ ਜੇ ਮਤਲਬ ਰੇਸ਼ੋ ਵਧੀਆ ਵਾ, 3 ਸਿਟੀਜ਼ਨ PR ਨੇ ਅਤੇ 1 ਨੋਨ ਸਿਟੀਜ਼ਨ PR ਆ, ਤਾਂ ਅਪਰੂਵਲ ਛੇਤੀ ਹੋਜੂ ਕੰਪੇਅਰ ਟੂ ਜਿੱਥੇ ਸਾਰੀ ਕੰਪਨੀ 'ਚ ਹੀ ਮਤਲਬ ਤੁਸੀਂ ਹੈ ਨਾ ਕੱਚੇ ਬੰਦੇ ਭਰੇ ਹੋਏ ਆ, ਵੀ ਕਿਉਂਕਿ ਉਹ ਕੱਚੇ ਬੰਦੇ ਜਿਹੜੇ ਉਹਨਾਂ ਨੂੰ ਐਕਸਪਲੋਇਟ ਕਰਨਾ ਸੌਖਾ, ਇਹ ਵੀ ਕਈ ਹੈ ਨਾ ਬਿਜ਼ਨਸਿਸ ਦੇਖਿਆ ਗਿਆ। ਸੋ ਮੇਰੇ ਕਹਿਣ ਦਾ ਮਤਲਬ ਮੈਂ ਮਨਸ਼ਾ ਵੀ ਦੱਸਣੀ ਚਾਹੁੰਦਾ ਵੀ ਇਹਦੇ ਪਿੱਛੇ ਇਹ ਕਾਰਨ ਹੁੰਦੇ ਆ, ਜਦ ਇੰਡਸਟਰੀ ਦੇ ਥਿੰਕ ਟੈਂਕ ਇਕੱਠੇ ਹੋ ਕੇ ਬੈਠਦੇ ਆ ਤਾਂ ਉਹ ਇਸ ਕਿਸਮ ਦੇ ਰੂਲ ਕਿਉਂ ਬਣਾਏ ਜਾਂਦੇ ਆ। ਗੱਲ ਦੁਬਾਰਾ 76,515 ਤੋਂ ਹੁਣ ਵੱਧ ਕੇ $80,000 ਦੇ ਕਰੀਬ ਤਨਖਾਹ ਹੋ ਜਾਣੀ ਆ, ਇੰਨੀ ਤਨਖਾਹ ਤੁਹਾਨੂੰ ਘੱਟੋ ਘੱਟ ਦੇਣੀ ਪੈਣੀ ਆ ਜੇ ਆਪਾਂ ਇੰਪਲੋਇਡ ਜਿਹੜੇ ਵੀਜ਼ੇ ਆ ਉਹਨਾਂ ਦੀ ਗੱਲ ਕਰਨੀ ਹੋਵੇ। ਅਤੇ ਉਸ ਲਿਹਾਜ਼ ਨਾਲ 494 ਆ ਗਿਆ, 482 ਆ ਗਿਆ, ਹੈ ਨਾ, ਅਤੇ 186 ਆ ਗਿਆ, ਇਹ 3 ਮੇਜਰ ਵੀਜ਼ੇ ਨੇ। ਅਤੇ ਇਹਦੇ ਵਿੱਚ ਵੀ ਅੱਗੇ 482 'ਚ ਇੱਕ ਬੜੀ ਸਪੈਸ਼ਲਾਈਜ਼ਡ ਜਿਹੜੀ ਸਕਿੱਲ ਇਨਕਮ ਥਰੈਸ਼ਹੋਲਡ ਹੁੰਦੀ ਹੈ SSIT, ਉਹ ਜਿਹੜੇ ਟੋਪ ਨੌਚ ਲੋਕ ਨੇ, ਤਾਂ ਮੈਂ ਬੜੀ ਗੱਲ ਨਹੀਂ ਕਰਦਾ ਆਪਣੇ ਭਾਈਚਾਰੇ 'ਚ ਘੱਟ ਨੇ ਉਹੋ ਜਿਹੇ, ਉਹਦੀ ਵੀ ਤਨਖਾਹ ਵੱਧ ਕੇ 1,41,000 ਤੋਂ 1,46,000 ਹੋ ਜਾਣੀ ਆ ਹੁਣ।
0: ਅੱਛਾ, ਪਹਿਲਾਂ 41 ਸੀ,
1: ਹਾਂਜੀ,
0: ਪਹਿਲਾਂ ਵੀ ਕਿਹੜੀ,
1: ਉਹ ਵੀ ਵੱਧ ਜਾਣੀ ਆ, ਹਾਂਜੀ, ਕਿਉਂਕਿ ਉਹ ਸਪੈਸ਼ਲਾਈਜ਼ ਸਕਿੱਲ ਸਟ੍ਰੀਮ ਆ। 1,46,717 ਮੇਰਾ ਖਿਆਲ
0: ਡੇਢ ਹੀ ਹੋ ਗਿਆ,
1: ਹਾਂਜੀ ਹਾਂਜੀ, ਉਹ ਵਧਾਈ ਜਾਂਦੇ ਆ।
0: ਇਹ ਚੀਜ਼ ਕੀ ਆ ਵੈਸੇ, ਇੱਡਾ ਮਹਿੰਗਾ ਕੀ ਆ?
1: ਮਤਲਬ ਹੁਣ ਟੋਪ ਨੌਚ ਕੋਈ ਤੁਸੀਂ ਕੋਈ ਸਪੈਸ਼ਲਾਈਜ਼ ਸਟ੍ਰੀਮ ਆ, ਕੋਈ ਸਰਜਨ ਆ ਬਹੁਤ ਟੋਪ ਦਾ,
0: ਓਕੇ ਓਕੇ,
1: ਪਰ ਉਹਦੀ ਤੁਸੀਂ ਵੀਜ਼ੇ ਦੀ ਅਪਰੂਵਲ ਰੇਟ ਦੇਖੋ, 50-55 ਦਿਨ 'ਚ ਆ ਜਾਣਾ ਉਹ, ਹੈ ਨਾ, ਅਤੇ ਇਹਦੀ 8 ਮਹੀਨੇ ਫਾਈਲ ਨਹੀਂ ਖੋਲ੍ਹਣੀ। ਉਹ ਕਹਿੰਦੇ ਆ ਵੀ ਜਿਹੜਾ ਹੈ ਹੀ ਸਪੈਸ਼ਲਾਈਜ਼ ਸਟ੍ਰੀਮ, ਜਿਹੜਾ ਬੰਦਾ ਟੋਪ ਨੌਚ ਕਿਤੋਂ ਆ ਰਿਹਾ ਸਾਡੇ ਕੋਲ, ਇੰਡਸਟਰੀ ਚ ਹੁਣ ਅਸੀਂ ਬੜਾ ਕੁਛ ਦੇਖ ਰਹੇ ਹਾਂ, ਖਾਸ ਤੌਰ ਤੇ ਜਿਹੜੀ ਸ਼ੈਫ ਕੁੱਕ ਨੇ, ਰੈਸਟੋਰੈਂਟ ਨੇ, ਇਹਨਾਂ ਦੀਆਂ ਕਾਗਜ਼ਾਂ ਚ ਆਮਦਨ ਕੰਪਨੀ ਦੀ ਉਨੀ ਹੁੰਦੀ ਨੀ, ਪਰ ਲੋਕ ਡੈਸਪਰੇਟ ਹੁੰਦੇ ਆ ਕਿਉਂਕਿ ਅੱਧੀ ਦੁਨੀਆ ਤੋਂ ਕੁੱਕਰੀ ਕਰੀ ਫਿਰਦੀ ਆ। ਹੋਸਪਿਟੈਲਿਟੀ ਤੇ ਕੁੱਕਰੀ ਚ ਬਹੁਤ ਬੱਚੇ ਆ ਜਿਹੜੇ ਪਰੇਸ਼ਾਨ ਹੋ ਰਹੇ ਆ
0: ਹੁਣ ਥੋੜੀ ਜਿਹੀ ਪਈ ਠੱਲ
1: ਤੇ ਤਬਦੀਲੀ ਰਣਜੋਧ ਇਸ ਕਰਕੇ ਆਈ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਤੁਸੀਂ ਟੀ ਆਰ ਲੈ ਲੈਂਦੇ ਸੀ 485, ਉਹ ਡੇਢ ਸਾਲ ਟਿਕਿੰਗ ਬੌਂਬ ਸੀ, ਆਏ ਨਿਕਲ ਜਾਂਦਾ ਸੀ ਹਨਾ, ਤੇ ਉਦੋਂ ਬਾਅਦ ਕੁਛ ਹੋਰ ਪਾ ਲੈਂਦੇ ਸੀ। ਹੁਣ ਉਹਨਾਂ ਨੇ ਸਟੂਡੈਂਟ ਵੀਜ਼ਾ ਹੀ ਪਾ ਲੈਂਦੇ ਸੀ ਦੁਬਾਰਾ, ਬਈ ਜਿਵੇਂ ਹੁਣ ਅੱਗੇ ਪੜ੍ਹਨਾ, ਅੱਗੇ ਮੈਂ ਹਾਇਰ ਸਟੱਡੀ ਕਰਨੀ ਆ। ਹੁਣ ਉਹਨਾਂ ਨੇ ਕੀ ਕੀਤਾ, ਇੱਕ ਵਾਰ ਜਦ ਤੁਸੀਂ ਟੀ ਆਰ ਅਵੇਲ ਕਰ ਲਈ, ਮੁੜ ਕੇ ਤੁਸੀਂ ਫਿਰ ਸਟੂਡੈਂਟ ਵੀਜ਼ਾ ਨਹੀਂ ਪਾ ਸਕਦੇ। ਸੋ ਵਿਦਿਆਰਥੀ ਨੂੰ ਜਾਂ ਤਾਂ ਸਟੂਡੈਂਟ ਵੀਜ਼ਾ ਪਾਉਣਾ ਪੈਂਦਾ ਦੁਬਾਰਾ, ਜੇ ਤੁਸੀਂ ਹਾਇਰ ਸਟੱਡੀ ਕਰਨੀ ਆ ਉਹਦੇ ਲਈ ਉਹ ਕਹਿੰਦੇ $30,000 ਤੁਹਾਡਾ ਸਾਲਾਨਾ ਜਿਹੜਾ ਆਪਣੀ ਹੋਣੀ ਚਾਹੀਦੀ ਹੈ ਖਰਚਾ ਸਾਲ ਦਾ, ਤੇ $30,000-$35,000 ਤੁਹਾਡਾ ਲੱਗ ਜਾਂਦਾ ਯੂਨੀਵਰਸਿਟੀ ਦੀ ਪਹਿਲੇ ਸਾਲ ਦੀ ਫੀਸ ਲਾ ਲਓ, ਜਿਹੜੇ ਟ੍ਰੇਡ ਕੋਰਸ ਆ ਚਲੋ ਉਹਦਾ 15 ਲਾ ਲਓ, 10-15 ਲਾ ਲਓ, ਤੇ ਉਸ ਲਿਹਾਜ਼ ਨਾਲ $50,000-$60,000 ਤੁਹਾਨੂੰ ਕਾਗਜ਼ਾਂ 'ਚ ਦਿਖਾਉਣਾ ਪੈਂਦਾ, ਤੇ ਉੱਥੋਂ ਇੰਡੀਆ ਤੋਂ ਮਸਾਂ ਤੁਸੀਂ ਫੰਡ ਫੁੰਡ ਦਿਖਾ ਕੇ ਪਹੁੰਚੇ ਹੁੰਦੇ ਹੋ ਜਹਾਜ਼ ਦੀ ਵਾਰੀ ਨੂੰ
0: ਹੱਥ ਪਿਆ,
1: ਇਸ ਲਈ ਉੱਥੇ ਵੀ ਫਿਰ ਬੰਦਾ ਫਸਦਾ ਮਹਿਸੂਸ ਕਰਦਾ। ਕਿਉਂਕਿ ਪਹਿਲਾਂ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਆਏ ਆ ਇੱਥੇ ਜਿਨ੍ਹਾਂ ਨੇ ਇੱਕ ਵਾਰ ਵਿਜ਼ਟਰ ਵੀਜ਼ਾ ਲਵਾ ਲਿਆ ਅਤੇ ਇੱਥੇ ਆ ਕੇ ਸਟੂਡੈਂਟ 'ਚ ਕਨਵਰਟ ਕਰਾ ਲਿਆ। ਉਹ ਸਪੋਂਸਰ ਸਟਰੀਮ ਹੁੰਦੀ ਆ ਵਿਜ਼ਟਰ ਵੀਜ਼ੇ ਦੀ, ਉਹ ਇੱਕ ਨੋਰਮਲ ਟੂਰਿਸਟ ਸਟਰੀਮ ਆ, ਇੱਕ ਸਪੋਂਸਰ ਸਟਰੀਮ ਆ, ਉਹਦੇ 'ਚ ਆ ਕੇ ਬੜੇ ਲੋਕਾਂ ਨੇ ਯੰਗ ਏਜ ਵਿੱਚ ਉਦੋਂ ਅਤੇ ਆਪਣੇ ਸਟੂਡੈਂਟ ਵੀਜ਼ੇ ਕਨਵਰਟ ਕਰਾਏ ਆ। ਹੁਣ ਉਹਨਾਂ ਨੂੰ 8-8-10-10 ਸਾਲ ਹੋ ਗਏ ਕਈ ਲੋਕਾਂ ਨੂੰ, ਹਨਾ।
0: ਇੱਦਾਂ ਕਹਿ ਲਈਏ ਵੀ ਕੋਈ ਨਾ ਕੋਈ ਲੂਪ ਹੋਲ ਜਿਹੜਾ ਉਹ ਚੱਲਦਾ ਰਹਿੰਦਾ ਇਸ ਸਮੇਂ ਦਾ, ਪਿਛਲੇ ਸਮੇਂ ਦਾ, ਇਹ ਇੱਕ ਲੂਪ ਹੋਲ।
1: ਅਤੇ ਦੂਜਾ ਜਿਹੜਾ ਇੱਕ ਹੋਰ ਲੂਪ ਹੋਲ ਸੀਗਾ 407 ਵੀਜ਼ਾ ਸੀ, ਟ੍ਰੇਨਿੰਗ ਵੀਜ਼ਾ।

0: 6-8 ਮਹੀਨੇ ਖੋਲਿਆ ਨਹੀਂ ਤੇ ਜਦੋਂ ਰਿਜੈਕਟ ਹੋਇਆ ਤੇ ART ਚਲੇ ਗਏ ਸਾਲ ਉਹ ਚ ਲੰਘ ਗਿਆ ਫਿਰ ਫੈਡਰਲ ਚਲੇ ਗਏ ਮਤਲਬ ਆਏ 3-4 ਸਾਲ ਬੜੇ ਲੋਕ ਆਰਾਮ ਨਾਲ ਕੱਢ ਕੁੱਢ ਲੈਂਦੇ ਆ
1: ਟਾਈਮ ਟਪਾਉਣ ਵਾਲੀ ਗੱਲ
0: ਹਾਂਜੀ ਉਹ ਵੀ ਹੁਣ ਉਹਨੂੰ ਇੱਕ ਤਰ੍ਹਾਂ ਨਾਲ ਹੋਪਿੰਗ ਕਹਿ ਲਓ ਵੀਜ਼ਾ ਹੋਪਿੰਗ ਉਹ ਵੀ ਹੁਣ ਜਾਂ ਟਾਈਮ ਟਪਾਉਣ ਵਾਲੀ ਇੱਕ ਮੈਜ਼ਰ ਕਹਿ ਲਓ ਉਹ ਵੀ ਸਰਕਾਰ ਨੇ ਬੰਦ ਕਰਤੀ ਆ ਉਹ ਕਹਿੰਦੇ ਪਹਿਲਾਂ ਤੁਸੀਂ ਆਪਣੀ ਤੁਹਾਡੀ ਕੰਪਨੀ ਤੁਹਾਡੀ ਉਹ ਅਪਰੂਵ ਕਰਵਾਵੇ ਫਿਰ ਅਸੀਂ ਦੱਸਾਂਗੇ ਵੀ ਤੁਸੀਂ ਇਸ ਜੋਗੇ ਹੈਗੇ ਹੋ ਵੀ ਇਹਦਾ ਵੀਜ਼ਾ ਪਾ ਸਕਦੇ ਹੋ ਤਾਂ ਜਿੱਦਣ ਉਹ ਅਪਰੂਵ ਹੋ ਗਈ ਉਸ ਦਿਨ ਤੋਂ ਤੁਸੀਂ ਵੀਜ਼ਾ ਪਾ ਸਕਦੇ ਹੋ ਤੇ ਉਸ ਦਿਨ ਤੋਂ ਤੁਹਾਨੂੰ ਬ੍ਰਿਜਿੰਗ ਇਹ ਮਿਲੂ ਜਦ ਵੀਜ਼ਾ ਲੌਜ ਹੋਜੂ ਪਹਿਲਾਂ ਕੀ ਸੀ ਨੋਮੀਨੇਸ਼ਨ ਪਾਉਂਦੇ ਸੀ ਉਦੋਂ ਅਗਲੇ ਦਿਨ ਵੀਜ਼ਾ ਪਾ ਆਉਂਦੇ ਸੀ ਨਾਲ ਹੀ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਸੀ ਉਨੀ ਦੇਰ ਤੁਸੀਂ ਰਹਿ ਸਕਦੇ ਹੋ ਜਦ ਤੱਕ ਕੇਸ ਨਹੀਂ ਖੋਲਦਾ ਸਰਕਾਰ ਕਹਿੰਦੀ ਇਹ ਕੀ ਕੰਮ ਫੜਿਆ ਹੋਇਆ ਤੁਸੀਂ 50-60 ਹਜ਼ਾਰ 5-4 ਮਹੀਨਿਆਂ 'ਚ ਹੀ ਪੈ ਗਏ ਉਹ ਉਦੋਂ ਪਏ ਜਦ 485 ਦੀ ਉਮਰ ਵਧਾਤੀ ਘਟਾਤੀ ਇਹਨਾਂ ਨੇ ਵੀ 35 ਸਾਲ ਤੋਂ ਉੱਤੇ ਪੈਣਾ ਹੀ ਨਹੀਂ ਹੁਣ ਮਰਦਾ ਕੀ ਨਾ ਕਰਦਾ ਫਿਰ ਲੋਕ ਉਸ ਕਿਸਮ ਦੇ ਢੰਗ ਤਰੀਕੇ ਰਸਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਇੱਕ ਵਾਰ ਇੱਥੇ ਆ ਗਿਆ ਜਾਂ ਜਿਹਨੇ ਇੰਨੇ ਪੈਸੇ ਖਰਚੇ ਆ 5-7 ਸਾਲ ਇਨਵੈਸਟ ਕੀਤੇ ਆ ਉਹਦਾ ਫਿਰ ਮੁੜ ਕੇ ਛੇਤੀ ਕੀਤੇ ਜਾਣ ਨੂੰ ਜੀ ਨਹੀਂ ਕਰਦਾ ਚਾਹੇ ਆਪਾਂ ਕਿੰਨਾ ਹੀ ਕਹੀ ਜਾਈਏ ਮੈਂ ਆਸਟ੍ਰੇਲੀਆ ਪੜ੍ਹਨ ਚੱਲਿਆ ਪਰ ਅਸਲ ਮਕਸਦ ਤਾਂ ਦੇਖੋ PR ਲੈਣਾ ਹੀ ਹੁੰਦਾ ਬੱਚਿਆਂ ਦਾ
1: ਵੇਖੋ ਮੈਨੂੰ ਲੱਗਦਾ ਇੱਕ ਪੱਖੋਂ ਨਾ ਠੀਕ ਵੀ ਆ ਕਿਉਂਕਿ ਜੇ ਆਪਾਂ ਇਹ ਵੇਖੀਏ ਨਾ ਵੀ ਇੱਕ ਬੰਦੇ ਨੇ ਆਪਣੇ 5-7 ਸਾਲ ਇੱਥੇ ਲਾ ਕੇ ਅਤੇ ਵਾਪਸ ਜਾਣਾ ਅਤੇ ਪਹਿਲੀ ਗੱਲ ਤਾਂ ਇਹ ਆ ਕਿ ਇਹ ਹੈ ਹੀ ਨਹੀਂ ਆ ਚਲੋ ਪਰ ਜੇ ਹੈ ਵੀ ਆ ਅਤੇ 5-7 ਸਾਲ ਲਾ ਕੇ ਜਿਹੜਾ ਵਾਪਸ ਜਿਹਨੇ ਜਾਣਾ ਹੋਊਗਾ ਨਾ ਉਹ ਫਿਰ ਉਹਨਾਂ 5-7 ਸਾਲਾਂ 'ਚ ਪੂਰੀ ਕੋਸ਼ਿਸ਼ ਕਰੂਗਾ ਐਟਲੀਸਟ ਪਿਛਲੇ ਸਮੇਂ 'ਚ ਪੂਰੀ ਕੋਸ਼ਿਸ਼ ਕਰੂਗਾ ਪੜ੍ਹਾਈ ਤੋਂ ਬਾਅਦ ਵੀ ਮੈਂ ਵੱਧ ਤੋਂ ਵੱਧ ਫਿਰ ਇੱਥੋਂ ਪੈਸਾ ਇਕੱਠਾ ਕਰਕੇ ਮੈਂ ਵਾਪਸ ਲੈ ਕੇ ਜਾਵਾਂ ਅਤੇ ਉਸ ਲਿਹਾਜ਼ ਦੇ ਨਾਲ ਜਿਹੜਾ ਉਹ ਇਮਬੈਲੈਂਸ ਜਿਹਾ ਕ੍ਰੀਏਟ ਹੋਣਾ ਵਾ ਕਿਉਂਕਿ ਉਹ ਇਕੱਠਾ ਅਤੇ ਪੁੱਠੇ ਸਿੱਧੇ ਤਰੀਕਿਆਂ ਦੇ ਨਾਲ ਹੀ ਹੋਣਾ ਸੋ ਉਹਦੇ ਨਾਲੋਂ ਤਾਂ ਚੰਗਾ ਵਾ ਵੀ ਬੰਦੇ ਨੂੰ ਇੱਥੇ ਕੋਈ ਨਾ ਕੋਈ ਆਸ ਉਮੀਦ ਦਿਖੇ ਅਤੇ ਉਹ ਇੱਥੇ ਰਹਿ ਲਏ ਅਤੇ ਇਹ ਤੋਂ ਇਲਾਵਾ ਜਿਹੜੀਆਂ ਆਲ ਟੂਗੈਦਰ ਫੀਸਾਂ ਵੀ ਕਹਿੰਦੇ ਨੇ ਕਿ ਵਧਾ ਦਿੱਤੀਆਂ ਗਈਆਂ
0: ਹਾਂਜੀ ਉਹ ਹਰੇਕ ਸਾਲ ਹੀ ਮਤਲਬ 3% ਜਿਹੜੀ ਵੱਧਦੀ ਹੈ ਇੰਡੈਕਸੇਸ਼ਨ ਹੁੰਦੀ ਆ ਉਸ ਲਿਹਾਜ਼ ਨਾਲ ਫੀਸਾਂ ਵਧਣੀਆਂ ਅਤੇ ਉਹ ਇੱਕ ਨੋਰਮਲ ਚੱਲਣ ਜਿਹਾ
1: ਪੱਕਾ ਹੀ ਹੋ ਗਿਆ
0: ਐਕਸਪੈਕਟ ਕਰਦੇ ਆ ਵੀ ਉਹ ਤਾਂ ਹੋ ਹੀ ਜਾਣਾ
1: ਇੰਨਾ ਕੋਈ
0: ਪਰ ਜਿਹੜੀ ਮੇਜਰ ਚੇਂਜ ਆ ਜੇ ਸੈਲਰੀ ਥਰੈਸ਼ਹੋਲਡ ਵਾਲੀ ਲਾਗੂ ਤਾਂ ਨਹੀਂ ਹੋਈ ਪਰ ਜਦੋਂ ਲਾਗੂ ਹੋ ਜੂਗੀ ਉਦੋਂ ਆਪਾਂ ਇਹਨੂੰ ਬਿਹਤਰ ਢੰਗ ਨਾਲ ਐਕਸਪਲੇਨ ਵੀ ਕਰ ਦਾਂਗੇ ਵੀ ਇੰਨੀ ਤਨਖਾਹ ਹੁਣ ਹਰ ਹਾਲਤ ਦੇਣੀ ਪਊਗੀ ਪਰ ਹੁਣ ਹੱਥਾਂ ਪੈਰਾਂ ਦੀ ਫਈ ਪੜੀ ਹੋਈ ਆ ਲੋਕਾਂ ਨੂੰ ਜਿਹੜੇ ਜਿਹੜੇ ਨੋਮੀਨੇਸ਼ਨ ਜਿਨ੍ਹਾਂ ਨੇ ਪਾਉਣੀ ਆ ਕਿਉਂਕਿ ਇਹ ਵੀਜ਼ਾ ਅਲੋਜਮੈਂਟ ਦੀ ਗੱਲ ਨਹੀਂ ਜੇ ਤੁਸੀਂ ਨੋਮੀਨੇਸ਼ਨ 31 ਤਰੀਕ ਤੋਂ ਆ ਜਿਹੜੀ ਜੂਨ ਦੀ ਹੈ ਨਾ ਹੈਗੀ ਆ ਉਦੋਂ ਪਹਿਲਾਂ ਪਾ ਦਿੰਦੇ ਹੋ ਫਿਰ ਕੋਈ ਇਸ਼ੂ ਨਹੀਂ ਫਿਰ ਤੁਸੀਂ ਪੁਰਾਣੇ ਨਿਯਮਾਂ ਦੇ ਹਿਸਾਬ ਨਾਲ ਤੁਹਾਡੀ ਐਪਲੀਕੇਸ਼ਨ ਚੱਕੀ ਜਾਊਗੀ ਇਹ ਨਵਿਆਂ 'ਤੇ ਲਾਗੂ ਹੋਣਾ ਜਿਨ੍ਹਾਂ ਨੇ ਨਵੀਂ ਨੋਮੀਨੇਸ਼ਨ ਪਾਉਣੀ ਆ
1: ਜੀ ਸੋ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਭਾਈ ਤੁਸੀਂ ਰੱਖ ਕੇ ਅਤੇ ਫਿਰ ਆਪਣੇ ਫੈਸਲੇ ਲਿਓ ਅਤੇ ਹੁਣ ਆਪਾਂ ਇੱਕ ਸਮਾਂ ਵੀ ਹੋ ਗਿਆ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਇਸ ਚੀਜ਼ ਨੂੰ ਅੱਗੇ ਆਪਾਂ ਬਰਕਰਾਰ ਰੱਖਦੇ ਹਾਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੇ ਹਾਂ ਕਿ ਆਪਾਂ ਗੱਲ ਅੱਜ ਕੈਨੇਡਾ ਦੇ ਨਾਲ ਜੋੜ ਕੇ ਵੀ ਕਰਾਂਗੇ ਕਿਉਂਕਿ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਇੱਥੇ ਆਉਣ ਦਾ ਰੁੱਖ ਕਰ ਰਹੇ ਨੇ ਅਤੇ ਇੱਧਰ ਨੂੰ ਪੁੱਛਗਿੱਛ ਤਾਂ ਚੱਲ ਹੀ ਰਹੀ ਹੈ ਨਾ ਚਲੋ ਆਉਣਾ ਨਹੀਂ ਆਉਣਾ ਪਹੁੰਚ ਪਾਉਣਾ ਜਾਂ ਨਾ ਸੋ ਇਹ ਜ਼ਰੂਰ ਪਰ ਤੁਹਾਡੇ ਕੋਲ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਨਾਲ ਤੁਹਾਡੀ ਸਾਂਝ ਆ ਜਿੱਥੇ ਤੁਸੀਂ ਗੱਲਬਾਤ ਕਰਦੇ ਹੋ ਯਾਰ ਦੋਸਤ ਰਿਸ਼ਤੇਦਾਰ ਉਹ ਉੱਥੋਂ ਬਾਰੇ ਕੀ ਕਹਿੰਦੇ ਨੇ ਕਿਉਂਕਿ ਜਦੋਂ ਆਪਾਂ ਇਹ ਗੱਲਾਂ ਕਰਨ ਬਹਿੰਦੇ ਹਾਂ ਨਾ ਵੀ ਕਿੱਦਾਂ ਅਤੇ ਕੀ ਅਤੇ ਹੁਣ ਜਦੋਂ ਆਪਾਂ ਸੁਣ ਰਹੇ ਹਾਂ ਤਾਂ ਸਾਨੂੰ ਲੱਗਦਾ ਹਾਏ ਬੜਾ ਔਖਾ ਪਰ ਜਦੋਂ ਬੰਦਾ ਕਰਨ 'ਤੇ ਆਵੇ ਫਿਰ ਕਹਿੰਦੇ ਵੀ ਕੀ ਨਹੀਂ ਕਰਦਾ ਫਿਰ ਤਾਂ ਸਾਰਾ ਕੁਛ ਕਰ ਲੈਂਦਾ ਜਦੋਂ ਆਪਾਂ ਇਹ ਕਹਿੰਦੇ ਹਾਂ ਵੀ ਆਪਾਂ ਸੁੱਖ ਦੇ ਨਾਲ ਸੋਹਣੀ ਜ਼ਿੰਦਗੀ ਸੋਹਣੀ ਬਤੀਤ ਆਪਾਂ ਕਰ ਰਹੇ ਹਾਂ ਬਾਬੇ ਦੀ ਕਿਰਪਾ ਦੇ ਨਾਲ ਸੋਹਣੀਆਂ ਕਮਾਈਆਂ ਵੱਡੀਆਂ ਵੱਡੀਆਂ ਕਾਰਾਂ ਅਤੇ ਇਹ ਸਾਰਾ ਕੁਛ ਜਿਹੜਾ ਵਾ ਉਹ ਆਪਣੇ ਆਪ ਹੀ ਮੈਨੇਜ ਹੋ ਹੀ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਇਹ ਪੱਖ ਆ ਅਤੇ ਜਦੋਂ ਆਪਾਂ ਸੋਚਣ ਬਹਿ ਜਾਈਏ ਉਦੋਂ ਫਿਰ ਕੋਈ ਅੰਤ ਨਹੀਂ ਉਦੋਂ ਲੱਗਦਾ ਵੀ ਇੱਥੇ ਵੀ ਫਸੇ ਅਤੇ ਉੱਥੇ ਵੀ ਫਸੇ ਅਤੇ ਆਪਾਂ ਮਤਲਬ 4-6 ਫਿਰ ਹੀ ਫਸ ਕੇ ਰਹਿ ਗਏ ਅਤੇ ਇਹ ਚੀਜ਼ਾਂ ਸ਼ਾਇਦ ਉੱਥੇ ਵੀ ਹੋਣਗੀਆਂ ਸ਼ਾਇਦ ਇੱਥੇ ਵੀ ਨੇ ਸ਼ਾਇਦ ਉੱਥੇ ਵੀ ਬੜੇ ਹੋਣਗੇ ਜਿਨ੍ਹਾਂ ਦਾ ਬੜਾ ਸੋਹਣਾ ਚੱਲ ਰਿਹਾ ਜਿਨ੍ਹਾਂ ਨੂੰ ਇਹ ਲੱਗਦਾ ਹੋਊਗਾ ਵੀ ਯਾਰ ਉਹ ਕੌਣ ਲੋਕ ਨੇ ਜਿਹੜੇ ਕਹਿ ਰਹੇ ਵੀ ਇੱਥੇ ਕੰਮ ਨਹੀਂ ਹੈਗਾ ਅਤੇ ਇੱਥੇ ਵੀ ਬੜੇ ਨੇ ਸੋ ਹਰ ਇੱਕ ਥਾਂ ਦੇ ਉੱਤੇ ਹੀ ਸਾਨੂੰ ਇਹ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਖੈਰ ਤੁਹਾਡੀ ਜਾਣ ਪਛਾਣ ਵਾਲੇ ਕੀ ਕਹਿੰਦੇ ਨੇ ਅਤੇ ਉਸ ਸੰਬੰਧ ਦੇ ਵਿੱਚ ਵੀ ਗੱਲਾਂ ਬਾਤਾਂ ਆ ਕੇ ਕਰਦੇ ਹਾਂ ਪਰ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਸੀਂ ਵੀ ਕਾਲ ਕਰਿਓ ਅਤੇ ਇਸ ਵਿਸ਼ੇ ਨੂੰ ਆਪਾਂ ਅੱਗੇ ਤੋਰਦੇ ਹਾਂ ਪਲੱਸ ਨਾਲ ਜੇ ਇਹ ਵੀ ਵੈਸੇ ਸਾਡੇ ਸੋਚ ਵਿਚਾਰ ਵਾਲੇ ਬਣਦੇ ਨੇ ਵਿਸ਼ੇ ਕਿ ਜਿਹੜੀਆਂ ਤਨਖਾਹਾਂ ਮੰਨ ਲਓ ਹੁਣ ਜਿੱਥੇ ਸਾਰਾ ਕੁਛ ਵਧਿਆ ਪੈਕੇਜ ਵਧਿਆ ਤਨਖਾਹ ਵੀ ਜਿਹੜੀ ਉਹ ਵਧਾ ਦਿੱਤੀ ਜਾਂਦੀ ਹੈ ਇੱਕ ਸੋਹਣੀ ਚੀਜ਼ ਆ ਚਲੋ ਤਨਖਾਹ ਵੱਧ ਗਈ ਪਰ ਕੀ ਉਹਨਾਂ ਤਨਖਾਹਾਂ ਵਧਾਉਣ ਦੇ ਨਾਲ ਮਸਲੇ ਹੱਲ ਹੁੰਦੇ ਨੇ ਕੀ ਉਹਨਾਂ ਤਨਖਾਹਾਂ ਨੂੰ ਵਧਾਉਣ ਦੇ ਨਾਲ ਕਾਰੋਬਾਰਾਂ 'ਤੇ ਬੁਰਾ ਅਸਰ ਨਹੀਂ ਪੈਂਦਾ ਕਿੰਨੇ ਕਾਰੋਬਾਰ ਡੁੱਬਦੇ ਨੇ
0: ਹਿੰਮਤ ਨਹੀਂ ਪੈਂਦੀ ਹੈ ਨਾ ਕਿਸੇ ਨੂੰ ਸਪੋਂਸਰ ਕਰਨ ਦੀ ਉਹ ਕਹਿੰਦਾ ਮੈਂ ਇਹਦੇ ਨਾਲ ਦੇ ਦੋ ਰੱਖ ਲੂੰ ਟੈਂਪਰੇਰੀ, ਪਰ ਮੇਰੀ ਹਿੰਮਤ ਹੈ ਨਹੀਂ ਇੰਨੇ ਪੈਸੇ ਦੇ ਕੇ ਕੰਮ ਕਰਾਉਣ।
1: ਸਪੌਂਸਰ ਛੱਡੋ ਜਿਹੜੀ ਵੈਸੇ ਵੀ ਤਨਖਾਹ ਵੱਧ ਗਈ ਮੰਨ ਲਓ
0: ਜੀ,
1: ਹੈ ਨਾ, ਪ੍ਰਤੀ ਆਵਰ ਦੇ ਘੰਟੇ ਦੇ ਹਿਸਾਬ ਦੇ ਨਾਲ ਜਿਹੜੀ ਉੱਦਾਂ ਵੀ ਵੱਧ ਗਈ, ਉਸ ਲਿਹਾਜ਼ ਦੇ ਨਾਲ ਵੀ ਜੇ ਵੇਖੀਏ ਤਾਂ ਉਹ ਫਿਰ ਉਹ ਅੱਗੇ ਮੈਨੂ ਦੇ ਉੱਤੇ ਜਾਂ ਫਿਰ ਜੋ ਵੀ ਉਹਦਾ

0: ਕਾਰੋਬਾਰ ਹੋਊਗਾ
1: ਉਹਦੇ ਉੱਤੇ,
0: ਉਹਦੇ ਉੱਤੇ ਅੱਗੇ ਕਸਟਮਰ ਨੂੰ ਪਾਸ ਆਨ ਕਰੂਗਾ ਨਾ,
1: ਮਹਿੰਗਾਈ ਕਿਵੇਂ ਵੱਧਦੀ,
0: ਮਹਿੰਗਾਈ ਇੱਦਾਂ ਵੱਧਦੀ ਆ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਕੈਨੇਡਾ ਨੂੰ ਯਾਦ ਕਰਦੇ ਹਾਂ, ਮਲਕੀਤ ਸਿੰਘ ਦਾ ਗਾਣਾ ਸੁਣਦੇ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕਿੰਨੇ?
2: ਪੰਜ। ਤੇਰੇ?
1: ਸੱਤ।
2: ਲਾ ਦੇ ਫਿਰ ਆਸਟ੍ਰੇਲੀਆ ਦਾ।
1: ਆਸਟ੍ਰੇਲੀਆ? ਮੈਂ ਤਾਂ ਕੈਨੇਡਾ ਜਾਊਂਗੀ।
2: 11 ਦਾ ਤਾਂ ਫਿਰ ਆਸਟ੍ਰੇਲੀਆ ਦਾ ਹੀ ਬਣਨਾ।
1: ਆਸਟ੍ਰੇਲੀਆ?
3: Few years later,

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਬਾਕੀ ਗਾਣਾ ਤੁਹਾਨੂੰ ਸੁਣਾਉਂਦੇ ਹਾਂ ਪਰ ਫਿਲਹਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰ ਲਈਏ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ ਜੀ
1: ਸਾਰੇ ਸਰੋਤਿਆਂ ਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਪੀ ਆਰ ਬਹਿਣਾ ਉਹ ਚਲੋ ਹਾਸੇ ਠੱਠੇ 'ਚ ਗੱਲ ਪਾ ਦਈ ਦੀ ਹੈ ਬੜੇ ਲੋਕਾਂ ਦਾ ਦਰਦ ਦਿਲ ਆਏ
0: ਦੇਖੋ ਹੈ ਹੀ ਆ ਜਦੋਂ ਚਿਰ ਨਹੀਂ ਕਿਸੇ ਦੀ ਆਉਂਦੀ ਉਹਨਾਂ ਚਿਰ ਤੱਕ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਤਲਵਾਰ ਹੀ ਲਟਕਦੀ ਹੁੰਦੀ ਹੈ ਸਿਰ ਦੇ ਉੱਤੇ ਇਹ ਤਾਂ ਉਹੀ ਜਾਣਦਾ ਜਿਹਦੇ ਉੱਤੇ ਬੀਤਦੀ ਹੈ ਜਾਂ ਜਦੋਂ ਸਾਡੇ 'ਤੇ ਬੀਤਦੀ ਉਦੋਂ ਅਸੀਂ ਜਾਣਦੇ ਹਾਂ ਪਰ ਇਹ ਆ ਵੀ ਉਹਨੂੰ ਕੋਸ਼ਿਸ਼ ਇਹੋ ਕਰੀਦੀ ਆ ਵੀ ਇਹੋ ਹੀ ਜ਼ਿੰਦਗੀ ਨਹੀਂ ਹੈ ਇੱਥੇ ਹੀ ਸਾਰਾ ਕੁਛ ਸ਼ੁਰੂ ਜਾਂ ਖਤਮ ਨਹੀਂ ਹੁੰਦਾ ਅਸਲ ਅਤੇ ਇਹ ਤੋਂ ਬਾਅਦ ਵਿੱਚ ਜਾ ਕੇ ਸ਼ੁਰੂ ਹੁੰਦਾ ਵਾ ਜਿਹੜਾ ਕਿ ਬਾਅਦ ਵਿੱਚ ਹੀ ਪਤਾ ਲੱਗਣਾ ਪਰ ਇਹ ਵੀ ਫਿਲਹਾਲ ਜਿਹਦੇ ਸਿਰ ਦੇ ਉੱਤੇ ਜੋ ਤਲਵਾਰ ਲਮਕ ਰਹੀ ਆ ਉਹਨੂੰ ਉਹਦਾ ਡਰ ਹੁੰਦਾ ਵਾ ਉਹਨੂੰ ਸਾਹਮਣੇ ਵਾਲੀ ਦਾ ਜਾਂ ਦੂਸਰੇ ਦੇ ਸਿਰ ਦੀ ਥੋੜ੍ਹੀ
1: ਛੋਟੇ ਛੋਟੇ ਟੀਚੇ ਹੁੰਦੇ ਜ਼ਿੰਦਗੀ 'ਚ ਜਦੋਂ ਪਿੰਡ ਸੀਗੇ ਉਦੋਂ ਸੀ ਵੀ ਸ਼ਹਿਰ ਚਲੇ ਜਾਈਏ ਪੜ੍ਹਨ ਜਦੋਂ ਸ਼ਹਿਰ ਸੀ ਫਿਰ ਸੀ ਯੂਨੀਵਰਸਿਟੀ ਚਲੇ ਜਾਈਏ ਯੂਨੀਵਰਸਿਟੀ ਆ ਗਏ ਫਿਰ ਸੀ ਵੀ ਜਹਾਜ਼ ਦੀ ਵਾਰੀ ਨੂੰ ਇੱਕ ਵਾਰ ਹੱਥ ਪੈ ਜੇ ਅਤੇ ਜਦੋਂ ਹੱਥ ਪੈ ਗਿਆ ਫਿਰ ਹੁੰਦਾ ਸੀ ਪੜ੍ਹਾਈ ਲਿਖਾਈ ਪੂਰੀ ਹੋ ਜਾਵੇ ਅਤੇ ਅਸੀਂ ਆਪਾਂ ਨਿਬੜੇ ਸਟੂਡੈਂਟ ਵੀਜ਼ੇ ਵਾਲਾ ਪੀ ਆਰ ਹੋ ਜਾਈਏ ਉਹ ਪੀ ਆਰ ਹੋ ਗਏ ਵੀ ਜੇ ਪੀ ਆਰ ਮਿਲ ਗਈ ਤਾਂ ਰੱਬ ਮਿਲ ਜੂ ਹੈ ਨਾ ਜਦ ਉਹ ਹੋ ਗਈ ਫਿਰ ਬੰਦਾ ਕਹਿੰਦਾ ਯਾਰ ਘਰ ਲੈ ਲਈਏ ਵਿਆਹ ਹੋ ਜਾਵੇ ਸਭ ਕੁਛ ਜਦ ਉਹ ਹੋ ਜਾਂਦਾ ਫਿਰ ਕਹਿੰਦਾ ਯਾਰ ਇਨਵੈਸਟਮੈਂਟ ਪ੍ਰੋਪਰਟੀ ਲੈ ਲਈਏ ਸੋ ਇਹ ਔਨ ਐਂਡ ਔਨ ਹੈਗਾ ਪਰ ਇੱਥੇ ਮੈਂ ਇਹ ਜ਼ਰੂਰ ਕਹਿਣਾ ਵੀ ਜਦੋਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਕਿਸੇ ਮੁਲਕ ਵਿੱਚ ਪੱਕੇ ਹੋ ਗਏ ਤਾਂ ਉਹਦੇ ਨਾਲ ਸਕੂਨ ਤਾਂ ਦੇਖੋ ਆਉਂਦਾ ਚਾਹੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਵਿੱਚੋਂ ਸਭ ਤੋਂ ਵੱਡਾ ਜਿਹੜਾ ਮਰਹਲਾ ਜਿਹੜੀ ਸਾਰਿਆਂ ਨਾਲੋਂ ਵੱਡਾ ਚੈਲੰਜ ਆ ਉਹ ਪੱਕੇ ਹੋਣ ਵਾਲਾ ਹੀ ਆ
0: ਪੱਕੇ ਹੋਣ ਵਾਲਾ ਅਤੇ ਉਸ ਤੋਂ ਪਹਿਲਾਂ ਫਿਰ ਇਹ ਵੀ ਆ ਵੀ ਆਪਾਂ ਜਾਣਾ ਕਿੱਥੇ ਆ ਹੁਣ ਇਹ ਇੱਕ ਤਾਂ ਚੀਜ਼ ਇਹ ਹੋ ਗਈ ਵੀ ਆਪਾਂ ਇਹ ਪੈਰ ਲਾਉਣੇ ਕਿਤੇ ਹੁਣ ਜਿਹੜੀ ਜਿਹਨੂੰ ਆਪਾਂ ਕਹਿ ਹੀ ਪੱਕਿਆਂ ਦਿੰਦੇ ਹਾਂ ਇਹਦਾ ਮਤਲਬ ਵੀ ਉੱਦਾਂ ਫਿਰ ਆਪਾਂ ਕੱਚੇ ਤੁਰੇ ਫਿਰਦੇ ਹੁੰਦੇ ਹਾਂ ਕੱਚੇ ਦਾ ਮਤਲਬ ਵੀ ਕਦੇ ਕਿਸੇ ਵੇਲੇ ਵੀ ਗੱਲ ਸਕਦਾ ਬੰਦਾ
1: ਸਾਡਾ ਮਿੱਤਰ ਰਣਜੀਤ ਕਿਹੜਾ ਕਹਿੰਦਾ ਇਹਨਾਂ ਨੂੰ ਮਿਲੋ ਇਹ ਪ੍ਰੀਤਿੰਦਰ ਗਰ ਨੇ ਪਹਿਲਾਂ ਕੱਚਿਆਂ ਜਿਹਾ ਕਰਨਗੇ ਤੁਹਾਨੂੰ ਫੇਰ ਪੱਕੇ ਹੋਣ ਦਾ ਰਾਹ ਦੱਸਣਗੇ ਉਹ ਮੈਂ ਕਿਹਾ ਨਹੀਂ ਹੁਣ ਜਦੋਂ ਅਗਲੇ ਕੋਈ ਡਾਕੂਮੈਂਟ ਹੀ ਇੱਦਾਂ ਦੇ ਆ ਹੁਣ ਮੈਂ ਦੱਸੋ ਵਿੱਚ ਕੱਚਿਆਂ ਪੱਕਿਆਂ ਵਾਲੀ ਗੱਲ ਹੀ ਮੈਂ ਤਾਂ ਸਾਫ਼ ਸਪਸ਼ਟ ਦੱਸ ਸਕਦਾ ਹਾਂ ਨਾ ਵੀ ਭਾਈ ਇਹ ਬਣਨਾ ਨਹੀਂ ਤੁਹਾਡਾ ਕੰਮ
0: ਪਰ ਕੱਚਿਆਂ 'ਚ ਵੀ ਇੱਕ ਫਰਕ ਹੁੰਦਾ ਜਿੱਦਾਂ ਮੰਨ ਲਓ ਜੇ ਤਾਂ ਆਪਾਂ ਸਬਜ਼ੀ ਹੋਈਏ ਅਤੇ ਫਿਰ ਕੱਚਿਆਂ ਦਾ ਫਾਇਦਾ ਹੁੰਦਾ
1: ਸੈਲਡ ਹੋਈਏ
0: ਹੈਂ ਨਹੀਂ ਸੈਲਡ ਨਹੀਂ ਸਬਜ਼ੀ ਜਿੱਦਾਂ ਮੰਨ ਲਓ ਕੱਦੂ ਹੋਵੇ ਬੰਦਾ ਅਤੇ ਕੱਚਾ ਹੋਵੇ ਅਤੇ ਉਹਦੀ ਤਾਂ ਫਿਰ ਸਬਜ਼ੀ ਬਣ ਜਾਂਦੀ ਜਦੋਂ ਪੱਕ ਜਾਂਦਾ ਤਾਂ ਫਿਰ ਤਾਂ ਕੋਈ ਕੰਮ ਨਹੀਂ ਹੁੰਦਾ ਜਾਂ ਫਿਰ ਬਹੁਤਾ ਪੱਕ ਜੇ ਹਾਂ ਬਹੁਤਾ ਪੱਕ ਜੇ ਅਤੇ ਫਿਰ ਉਹਦਾ
1: ਫਿਰ ਤਾਂ ਬੀ ਉਹ ਕੰਮ ਆਉਂਦੇ
0: ਹਾਂ ਫਿਰ ਉਹਦੇ ਬੀ ਕੰਮ ਆਉਣਗੇ ਮੁੱਖ ਦੀ ਗੱਲ ਇਹ ਆ ਵੀ ਚੀਜ਼ ਤਾਂ ਹਰ ਇੱਕ ਕੰਮ ਦੀ ਆ ਡਿਪੈਂਡ ਕਰਦਾ ਵਾ ਵੀ ਤੁਹਾਨੂੰ ਕਿਹੜੀ ਇੰਪੋਰਟੈਂਟ ਲੱਗ ਰਹੀ ਆ ਅਤੇ ਤੁਸੀਂ ਹੁਣ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 044-717-1674 044-717-1674 ਜੋ ਸਾਡੇ ਕੋਲ ਕੁਛ ਡਾਟੇ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਕੋਸ਼ਿਸ਼ ਕਰੋ ਵਿਸ਼ੇ ਦੇ ਅੰਦਰ ਰਹਿ ਕੇ ਗੱਲਬਾਤ ਕਰਨ ਦੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਅੱਜ ਫਾਈਨ ਵਿਕਟੋਰੀਆ ਐਂਡ ਵਿਕ ਰੋਡਸ ਦੇ ਗੱਲ ਕਹਿੰਦੇ ਨੇ ਵੀ ਕਰ ਸਕਦਾ ਹਾਂਜੀ ਕੋਈ ਨਹੀਂ ਕੱਲ੍ਹ ਕਰ ਲਿਓ ਤੁਸੀਂ ਹੁਣ ਤਾਂ ਚਲੋ ਸਾਡੇ ਕੋਲ ਸਮਾਂ ਇੰਨਾ ਨਹੀਂ ਬਚਣਾ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਕੁਛ ਨਾ ਕੁਛ ਮੈਨੂੰ ਲੱਗਦਾ ਵਾ ਵੀ ਹੋਣੀ ਆ ਕੋਈ ਗੱਲਬਾਤ ਇਹਨਾਂ ਨਾਲ ਹੋਈ ਵਾਪਰੀ ਕੋਈ ਫਾਈਨ ਕਹਿੰਦੇ ਗਲਤ ਪੇ ਜਿਹੜਾ ਕਰਨਾ ਪਿਆ ਅੱਛਾ ਅਤੇ ਕੋਈ ਨਹੀਂ ਜੇ ਤੁਹਾਡਾ ਕੋਈ ਜ਼ਿਆਦਾ ਅਰਜੈਂਟ ਤੁਸੀਂ ਮੈਸੇਜ ਕਰ ਦਿਉ ਜੇ ਸਾਨੂੰ ਨੌਲੇਜ ਹੋਊਗੀ ਤਾਂ ਉਹਦੇ ਉੱਤੇ ਤੁਹਾਨੂੰ ਆਪਾਂ ਜ਼ਰੂਰ ਠੀਕ ਟਿੱਪਣੀ ਕਰ ਦਾਂਗੇ ਅਤੇ ਸਤਿ ਸ਼੍ਰੀ ਅਕਾਲ ਟਾਈਗਰ ਜੀ ਕਹਿੰਦੇ ਕਿ ਗੁੱਡ ਮੋਰਨਿੰਗ ਆਸ ਕਰਦੇ ਹਾਂ ਕਿ ਸਭ ਵਧੀਆ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ਼ ਸਪੋਜ਼ ਟੂ ਬੀ ਗੋਟ ਪਰ ਦੈਨ ਕਿਉਂਕਿ ਸਵੇਰੇ ਆਏ ਸੀ ਨਾ ਕੋਲ ਗੱਲ ਕਰਨ ਅਤੇ ਉਦੋਂ ਗੋਟ ਕਹਿ ਬੈਠੇ ਬਾਅਦ 'ਚ ਫਿਰ ਨਹੀਂ ਗੱਲ ਬਣੀ ਹੋਈ ਅਤੇ ਹੁਣ ਇਹ ਕਹਿੰਦੇ ਨੇ ਵੀ ਮੇਰੇ ਫਰੈਂਡ ਨੇ ਪੀਜ਼ਾ ਭੇਜ ਦਿੱਤਾ ਸੋ ਗੋਟ ਪੋਸਟਪੋਨ ਟਿਲ ਫਰਦਰ ਨੋਟਿਸ
1: ਪਾਕਿਸਤਾਨ 'ਚ ਵੀ ਕਈ ਵਾਰ ਨਾ ਉਹ ਗੋਟ ਕਹਿ ਕੇ ਸੀਗੇ ਅਤੇ ਖਵਾਈ ਡੌਂਕੀ ਗਏ ਅੱਗੇ ਬੜੀ ਰਿਪੋਰਟ ਆਈ ਸੀ ਵੀ ਪਾਕਿਸਤਾਨ 'ਚ ਕੁੱਤਿਆਂ ਦੀ ਗਿਣਤੀ ਘਟੀ ਇਸ ਲਈ ਕਈ ਵਾਰ ਕਹਿ ਬੰਦਾ ਦਿੰਦਾ ਵੀ ਮੈਂ ਰੈਸਟੋਰੈਂਟ 'ਤੇ ਚੱਲਿਆ ਗੋਟ ਖਾਣ ਵੀ ਹੁਣ ਰੱਬ ਹੀ ਜਾਣਦਾ ਵੀ ਕਾਹਦਾ ਮੀਟ ਆ ਭਾਈ
0: ਹਾਂ ਹੋਵੇ ਟਾਈਗਰ ਅਤੇ ਗੋਟ ਖਾਂਦਾ ਚੰਗਾ ਲੱਗਦਾ
1: ਹਾਂ ਬਿਲਕੁਲ ਇਹ ਤਾਂ ਨਾਲ ਸੈਲਡ ਨਹੀਂ ਰੱਖਦੇ ਇਹਨਾਂ ਨੂੰ ਤਾਂ ਹੋ ਗਈ ਘਾਹ ਫੂਸ ਥੋੜ੍ਹੀ ਖਾਊਗਾ
0: ਜੀਰ ਥੋੜ੍ਹੀ ਘਾ ਖਾਂਦਾ ਬੰਦੇ ਤਾਂ ਖਾਣ ਲੱਗ ਪਏ ਚਲੋ ਕਹਿੰਦੇ ਅੱਜ ਮੇਰੇ ਫਾਦਰ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਦਾ ਵੀ ਜਨਮ ਦਿਨ ਹੈ ਅਤੇ ਪੇਸ਼ ਯੂ ਵਿਸ਼ ਫਰੋਮ ਮਾਈ ਸਾਈਡ ਫਰੋਮ ਮਾਈ ਬ੍ਰਦਰ ਬੀਰ ਐਂਡ ਸਾਰੇ ਸਾਡੇ ਉਹਨਾਂ ਦੇ ਗ੍ਰੈਂਡ ਕਿਡਸ ਦੇ ਵੱਲੋਂ ਅਤੇ ਸਾਰੀ ਟੀਮ ਵੱਲੋਂ ਹੈਵ ਏ ਗੁੱਡ ਵੈਨਸਡੇ ਇੰਜੋਏ ਕਰੋ ਜੀ ਅੱਜ ਦੇ ਦਿਨ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਰਦਾਰ ਗੁਰਚਰਨ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਤੁਸੀਂ ਸਾਡੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈਪੀ ਬਰਥਡੇ ਮੈਨੂੰ ਕਹਿੰਦੇ ਕਿ ਸਭ ਤੋਂ ਜ਼ਿਆਦਾ ਗੁੱਸਾ ਉਹਨਾਂ ਔਨਲਾਈਨ ਵਲੋਗਿੰਗ ਕਰਨ ਵਾਲਿਆਂ ਦੇ ਉੱਤੇ ਚੜ੍ਹਦਾ ਜੋ ਸਾਰਾ ਦੋਸ਼ ਬੀਬੀਆਂ 'ਤੇ ਕੱਢਦੇ ਨੇ ਇਹ ਵਾਪਸ ਪੰਜਾਬ ਨਹੀਂ ਮੁੜਨ ਦਿੰਦੀਆਂ ਜਿਸ ਦਾ ਜੀ ਕਰਦਾ ਵਾਪਸ ਜਾਓ ਪਰ ਐਵੇਂ ਔਰਤਾਂ ਨੂੰ ਕਾਹਦੇ ਲਈ ਭੰਡ ਦਿਓ ਆਈ ਡੋਂਟ ਨੋ ਮਤਲਬ ਕਿਹੜੀ
1: ਉਦਾਹਰਨ ਦੇ ਕੇ ਸਮਝਾਓ।
0: ਹਾਂ, ਮੈਂ ਇਹੋ ਜਿਹੀ ਰੀਲ ਨੀ ਕੋਈ ਵੇਖੀ, ਇਸ ਕਰਕੇ ਮੈਂ ਕੋਈ ਟੀਕਾ ਟਿੱਪਣੀ ਨਹੀਂ ਕਰ ਪਾਊਂਗਾ।
1: ਤੇ ਲੋਗਰਿਥਮ ਆਪਾਂ ਨੂੰ ਕਿਤੇ ਇਹੋ ਜਿਹੀਆਂ ਦਿਖਾਉਂਦਾ ਹੀ ਨਾ ਹੋਵੇ, ਇਹਨਾਂ ਨੇ ਇੱਕ ਅੱਧੀ ਦੇਖ ਲਈ ਹੋਵੇ ਤੇ ਮੁੜ ਮੁੜ ਇਹਨਾਂ ਨੂੰ ਉਹੋ ਜਿਹੀਆਂ ਆਈ ਜਾਂਦੀਆਂ ਹੋਣ।
0: ਹੁੰਦਾ ਤੇ ਚਲੋ ਇੱਦਾਂ ਹੀ ਆ, ਪਰ ਮਤਲਬ ਮੈਂ ਮੁੱਖ ਦੀ ਗੱਲ ਵੀ ਆਪਾਂ ਇਹਦੇ ਉੱਤੇ
1: ਆਪਣੀ ਗੱਲ ਤਾਂ ਨਹੀਂ ਕਰਦੇ, ਆਪਾਂ ਤੋਂ ਵੀ ਕਈ ਵਾਰ ਟਿਚਰ ਜੀ ਹੋ ਜਾਂਦੀ ਵਿੱਚ ਵਿੱਚ।
0: ਨਹੀਂ, ਇਹ ਉਹਦੀ ਗੱਲ ਕਰ ਰਹੇ ਨਾ, ਆਪਾਂ ਤਾਂ ਵੈਸੇ ਕਦੀ ਚਲੋ ਨਹੀਂ ਕੀਤੀ, ਪਰ
1: ਆਪਾਂ ਤਾਂ ਵੈਸੇ ਨਹੀਂ ਮੰਦੀ ਚੰਗੀ ਕਰਦੇ ਕਿਸੇ ਦੀ,
0: ਮੰਦੀ ਗੱਲ ਹੀ ਕੋਈ ਨਹੀਂ।
1: ਕਹਿੰਦਾ ਭਾਜੀ ਮੰਦੀ ਤੇ ਚੰਗੀ ਵੀ ਨਹੀਂ ਨਾ ਕਰਦੇ,
0: ਇਹ ਬਲੌਗਿੰਗ ਬਲੌਗਿੰਗ ਵਾਲੀ ਕੋਈ ਗੱਲ ਕਰ ਰਿਹਾ। ਸੋ ਜੇ ਤੁਸੀਂ ਆਪਾਂ ਰੈਫਰੈਂਸ ਹੋ ਗਈ ਕੋਈ ਤਾਂ ਫਿਰ ਸ਼ਾਇਦ ਬੈਟਰ ਗੱਲ ਹੋ ਪਾਊਗੀ। ਤੇ ਧੰਨਵਾਦ ਜੀ, ਮਿਹਰਬਾਨੀ ਤੇ ਸ਼ੁਕਰੀਆ ਤੁਹਾਡਾ। ਤੇ ਓਕੇ ਜੀ, ਤੇ ਬਲਵੰਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਿਟਲ ਸੀ, ਵਿਟਲੈਂਡ ਸੋਰੀ ਵਿਟਲੈਂਡ ਬੀਚ ਤੋਂ। ਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਸੀ। ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੈਂ ਰੀਸੈਂਟਲੀ ਪੱਕਾ ਹੋਇਆ ਵਾਂ 1 ਜੂਨ ਨੂੰ। ਵਾਹ, ਵਧਾਈਆਂ ਜੀ, ਬਹੁਤ ਬਹੁਤ।
1: ਜਨਮ ਦਿਨ ਤੋਂ ਵੀ ਉੱਤੇ ਦੀ ਗੱਲ ਹੋ ਗਈ, ਦੁਬਾਰਾ ਜਨਮ ਹੋਇਆ ਤੁਹਾਡਾ
0: 7.5 ਸਾਲ ਬਾਅਦ। ਨਾਲੇ ਕਹਿੰਦੇ ਕਿ 4 ਮਹੀਨੇ ਪਹਿਲਾਂ ਵਾਹਿਗੁਰੂ ਨੇ ਇੱਕ ਪਿਆਰੀ ਜੀ ਬੇਬੀ ਗਰਲ ਦੀ ਦਾਤ ਵੀ ਬਖਸ਼ੀ ਆ। ਦੋਹਰੀਆਂ ਦੋਹਰੀਆਂ ਖੁਸ਼ੀਆਂ ਹੋ ਗਈਆਂ
1: ਉਹਦੇ ਨਾਲ ਹੀ। ਘਰ 'ਚ ਚਾਨਣ ਹੋਇਆ ਜੀ, ਲੱਕੀ ਚਾਰਮ ਤੁਹਾਡਾ ਉਹੀ ਆ ਫਿਰ।
0: ਬਹੁਤ ਬਹੁਤ ਵਧਾਈਆਂ ਤੁਹਾਨੂੰ। ਤੇ ਸਮਾਂ ਲੱਗ ਕੇ ਜਦੋਂ ਕੋਈ ਕੰਮ ਹੁੰਦਾ ਤੇ ਫਿਰ ਉਹਦਾ ਹੋਰ ਵੀ ਜ਼ਿਆਦਾ ਸਵਾਦ ਆਉਂਦਾ। ਤੋ ਇਹ ਆਪਾਂ ਨੂੰ ਕਈ ਵਾਰੀ ਲੱਗਦਾ ਵੀ ਆਪਾਂ ਬਹੁਤ ਪਿਛੜ ਗਏ, ਪਰ ਤੁਸੀਂ ਨੋਟ ਕਰੋਗੇ ਅਗਲੇ ਸਾਲ ਕ ਦੇ ਵਿੱਚ ਤੁਸੀਂ ਉੱਥੇ ਹੀ ਆਉਣ ਰਲਣਾ, ਜਿਹੜਿਆਂ ਲੱਗਦੇ ਸੀ ਤੁਹਾਨੂੰ ਵੀ ਤੁਹਾਡੇ ਤੋਂ ਕੋਈ 4 ਸਾਲ ਅੱਗੇ ਲੱਗੇ ਨੇ। ਸੋ ਉਹਨਾਂ ਦੇ ਨਾਲ ਹੀ, ਕਿਉਂਕਿ ਜਦੋਂ ਉਹ ਅੱਗੇ ਲੰਘ ਕੇ ਇੱਕ ਜਗ੍ਹਾ ਦੇ ਉੱਤੇ ਜਾ ਕੇ ਖਰਗੋਸ਼ਾਂ ਨੂੰ ਆਰਾਮ ਕਰਨ ਦੇ ਹੁੰਦੇ, ਤਾਂ ਤੁਸੀਂ ਭੱਜ ਕੇ ਫਿਰ ਨਾਲ ਹੀ ਰਲ ਪੈਣਾ। ਸੋਰੀ, ਕਛੂ ਘੁੰਮਿਆ ਹੋ, ਖਰਗੋਸ਼ ਇਹਨਾਂ ਨੇ ਬਣਨਾ ਨਾ।
1: ਬਿਲਕੁਲ
0: ਬਿਲਕੁਲ। ਅਤੇ ਆਪਾਂ ਤੋਰਦੇ ਹਾਂ ਅੱਜ ਦੀ ਗੱਲਬਾਤ ਨੂੰ ਅੱਗੇ, ਵੇਖਦੇ ਹਾਂ ਕੀ ਚੱਲ ਰਿਹਾ ਵਾ ਕੈਨੇਡਾ ਦੇ ਉੱਤੇ, ਕੀ ਕੈਨੇਡਾ ਦੇ ਵਿੱਚ ਰੁਝਾਨ ਚੱਲ ਰਿਹਾ। ਹਾਂਜੀ
1: ਜੀ, ਗੱਲਾਂ ਦੇਖੋ ਦੋ ਨੇ। ਪਹਿਲਾਂ ਜਿਹੜਾ ਅੱਜ ਤੋਂ ਜੇ 20-30-40 ਸਾਲ ਪਹਿਲਾਂ ਦੀ ਗੱਲ ਕਰਨੀ ਹੋਵੇ ਤਾਂ ਕੈਨੇਡਾ ਇੱਕ ਡਰੀਮ ਲੈਂਡ ਸੀ ਪੰਜਾਬੀਆਂ ਵਾਸਤੇ। ਚੁਟਕਲੇ ਉੱਦਾਂ ਦੇ ਬਣੇ ਹੁੰਦੇ ਸੀ ਵੀ ਜੇ ਹੈ ਨਾ ਕੈਨੇਡਾ ਨੂੰ ਨਹਿਰ ਜਾਂਦੀ ਹੋਵੇ ਤਾਂ ਉਹ 'ਚ ਮੱਛੀਆਂ ਘੱਟ ਅਤੇ ਪੰਜਾਬੀ ਵੱਧ ਨਜ਼ਰ ਆਉਣ, ਕਿਉਂਕਿ ਹਰ ਕੋਈ ਰਿਸ਼ਤੇਦਾਰ ਭੈਣ ਭਾਈ ਹਰ ਕਿਸੇ ਨੂੰ ਇਹ ਹੁੰਦਾ ਸੀ ਵੀ ਉੱਥੇ ਪਹੁੰਚਿਆ ਜਾਵੇ ਕਿਸੇ ਨਾ ਕਿਸੇ ਯੋਗ ਅਯੋਗ ਤਰੀਕੇ ਨਾਲ।
0: ਬਾਹਰ ਦਾ ਨਾਂ ਹੀ ਕੈਨੇਡਾ ਜਾਂ ਅਮਰੀਕਾ ਹੈ,
1: ਆਸਟ੍ਰੇਲੀਆ ਦਾ ਨਾਂ ਕਿਤੇ ਖੜਦਾ ਨਹੀਂ ਸੀ।
0: ਇਹ ਵੀ ਕਿਹਾ ਜਾਂਦਾ ਸੀ ਨਾ ਵੀ ਚਲੋ ਆਸਟ੍ਰੇਲੀਆ ਚੱਲਿਆ, ਅੱਛਾ ਕੋਈ ਨਹੀਂ, ਚਲੋ ਕੋਈ ਨਹੀਂ, ਕੱਲ੍ਹ ਨੂੰ ਜੇ ਹੱਥ ਪਿਆ ਤਾਂ ਫਿਰ ਮੁੜ ਕੇ
1: ਉੱਥੋਂ
0: ਗਾਂਹ ਚੱਲ ਜੇ। ਮਤਲਬ ਇਹ ਵੀ ਕੋਈ ਬਹੁਤ ਲੰਮਾ ਸਮਾਂ,
1: ਮਤਲਬ ਕੈਨੇਡਾ ਇੱਕ ਰੈਫਰੈਂਸ ਸੀਗੀ, ਇੱਕ ਸਟੈਂਡਰਡ ਸੀਗਾ, ਪਰ ਸਮੇਂ ਦੇ ਨਾਲ ਉਹ ਚੀਜ਼ਾਂ ਹੁਣ ਨਿਘਾਰ ਵੱਲ ਨੂੰ ਆਈਆਂ। ਜੇ ਕਦੇ ਕਿਸੇ ਚੀਜ਼ ਦੀ ਚੜ੍ਹਤ ਹੁੰਦੀ ਆ ਤਾਂ ਫਿਰ ਹੌਲੀ ਹੌਲੀ ਉਹਦਾ ਡਾਊਨਫਾਲ ਵੀ ਆਉਂਦਾ। ਪਰ ਆਪਾਂ ਥੋੜ੍ਹੇ ਜਿਹੇ ਅੰਕੜੇ ਜ਼ਰੂਰ ਸਾਂਝੇ ਕਰ ਲਈਏ। ਆਬਾਦੀ ਦੇ ਲਿਹਾਜ਼ ਨਾਲ ਜੇ ਆਸਟ੍ਰੇਲੀਆ ਦੀ 27-28 ਮਿਲੀਅਨ ਆਬਾਦੀ ਆ ਤਾਂ ਕੈਨੇਡਾ ਦੀ 41-42 ਮਿਲੀਅਨ ਦੇ ਆਸ ਪਾਸ ਆ। ਕੈਨੇਡਾ ਆਬਾਦੀ ਦੇ ਲਿਹਾਜ਼ ਨਾਲ ਇੱਕ ਵੱਡੀ ਮਾਰਕੀਟ ਆ, ਪਰ ਸਾਡੀ ਆਬਾਦੀ ਸਟੈਡੀਲੀ ਗਰੋ ਕਰਦੀ ਆ। ਉੱਥੇ ਹੁਣ ਥੋੜ੍ਹਾ ਜਿਹਾ ਰੁਕਾਵਟ ਕੇ ਲਈ ਖੇਦ ਹੈ ਸਰਕਾਰ ਨੂੰ ਲਾਉਣਾ ਪਿਆ। ਉਹ ਚਲੋ ਉਹਨਾਂ ਦੀਆਂ ਪ੍ਰਵਾਸ ਨੀਤੀਆਂ ਕਿਹੋ ਜਿਹੀਆਂ, ਸਰਕਾਰਾਂ ਕੀ ਕਰਦੀਆਂ ਕੀ ਚਾਹੁੰਦੀਆਂ, ਕਈ ਵਾਰ ਮੁਲਕ ਪਾਟਣ 'ਤੇ ਆਇਆ ਹੁੰਦਾ, ਬੇਰੁਜ਼ਗਾਰੀ ਵੱਧ ਜਾਂਦੀ ਆ, ਘਰਾਂ ਦੀਆਂ ਕੀਮਤਾਂ ਬੇਤਹਾਸ਼ਾ ਵੱਧ ਜਾਂਦੀਆਂ, ਅਤੇ ਉਸ ਲਿਹਾਜ਼ ਨਾਲ ਸਰਕਾਰਾਂ ਨੂੰ ਫੈਸਲੇ ਲੈਣੇ ਪੈਂਦੇ ਆ। ਜਾਂ ਕਹਿ ਲਓ ਸਰਕਾਰਾਂ 'ਚ ਕਈ ਵਾਰ ਰਾਈਟ ਵਿੰਗ ਫਰੈਕਸ਼ਨ ਹੁੰਦੀ ਆ ਜਿਹੜੀ ਚਾਹੁੰਦੀ ਨਹੀਂ ਵੀ ਹੈ ਨਾ ਪ੍ਰਵਾਸੀ ਲੋਕ ਆ ਜਾਣ। ਉਹਨਾਂ ਨੂੰ ਜਦ ਗਲੀਆਂ ਮੁਹੱਲਿਆਂ 'ਚ ਸੁਪਰ ਮਾਰਕੀਟਾਂ 'ਚ ਲੋਕ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਯਾਰ ਇਹਨਾਂ 'ਚੋਂ ਕੈਨੇਡਾ ਵਾਲੇ ਕਿਹੜੇ ਆ, ਕਿਉਂਕਿ
0: ਜੋ ਇੱਥੇ ਸਮੱਸਿਆ ਵਾ
1: ਸੇਮ ਹੀ ਹੈ ਨਾ। ਤਾਂ ਉਸ ਲਿਹਾਜ਼ ਨਾਲ ਉਹ ਬੰਦਾ ਜਿਹੜਾ ਹੁਣ ਉੱਥੋਂ ਦਾ ਬੋਰਨ ਬੱਚਾ ਉਹ ਕਹਿੰਦਾ ਮੈਂ ਕੈਨੇਡੀਅਨ ਆ, ਉਹ ਕਹਿੰਦਾ ਤੂੰ ਤੇ ਤੂੰ ਹੈ ਤੇਰਾ ਰੰਗ ਇੱਦਾਂ ਦਾ, ਤੂੰ ਕਿਹੜਾ ਕੈਨੇਡੀਅਨ ਆ ਨਾ, ਏਸ਼ੀਅਨ ਕੈਨੇਡੀਅਨ ਆ, ਤੂੰ ਇੰਡੀਅਨ ਕੈਨੇਡੀਅਨ ਆ ਨਾ। ਤਾਂ ਉਸ ਲਿਹਾਜ਼ ਨਾਲ ਸਰਕਾਰਾਂ ਫੈਸਲੇ ਕਰਦੀਆਂ, ਅਤੇ ਉਹ ਸਰਕਾਰਾਂ 'ਚ ਫੈਸਲੇ ਲੈਣ ਵਾਲੇ ਕੌਣ ਲੋਕ ਨੇ, ਕਿ ਰਾਈਟ ਵਿੰਗ ਦੇ ਨੇ ਲੈਫਟ ਦੇ ਨੇ, ਜਾਂ ਉਹ ਕਹਿੰਦੇ ਆ ਵੀ ਇੱਕ ਬੈਲੈਂਸਡ ਅਪਰੋਚ ਰੱਖਣੀ ਚਾਹੀਦੀ ਆ, ਉਸ ਲਿਹਾਜ਼ ਨਾਲ ਫਿਰ ਥਿੰਕ ਟੈਂਕ ਸੋਚਦੇ ਆ। ਬਾਕੀ ਜੇ ਐਨੂਅਲ ਪਾਪੂਲੇਸ਼ਨ ਗਰੋਥ ਦੀ ਗੱਲ ਕਰਨੀ ਹੋਵੇ ਤਾਂ ਆਸਟ੍ਰੇਲੀਆ 'ਚ 4,12,500, ਮਤਲਬ ਜਾਣੀ 2025 ਤੋਂ ਪਹਿਲਾਂ 4,00,000 ਉਹਦੀ ਐਨੂਅਲ ਪਾਪੂਲੇਸ਼ਨ ਆਬਾਦੀ ਵਧੀ ਆ ਸਾਲਾਨਾ ਤੌਰ 'ਤੇ,
0: ਚਾਹੇ ਉਹ ਬਾਹਰੋਂ ਆਏ ਨੇ ਚਾਹੇ ਇੱਥੇ ਜੰਮੇ ਨੇ,
1: 1.5% ਜਿਹੜੀ ਬਣਦੀ ਆ। ਜਦਕਿ ਕੈਨੇਡਾ ਦੀ 2025 'ਚ 1,03,000 ਬੰਦਾ ਕੈਨੇਡਾ 'ਚ ਘਟਿਆ, ਜਿਹੜੀ ਨੈੱਟ ਹੁੰਦੀ ਹੈ
0: ਮਾਈਨਸ
1: ਮਰਨ ਅਤੇ ਜਿਉਣ ਅਤੇ ਉਹ ਸਾਰਾ ਉਹਨਾਂ ਦਾ ਡਾਟਾ ਕੱਢਣ ਦੇ ਹਿਸਾਬ ਨਾਲ। ਸੋ ਕਹਿਣ ਦਾ ਮਤਲਬ ਉਹ ਜਾਣ ਬੁੱਝ ਕੇ ਇਹਨੂੰ ਸਲੋ ਡਾਊਨ ਕਰਨਾ ਚਾਹੁੰਦੇ ਆ ਤਾਂ ਕਿ ਮਾਰਕੀਟ 'ਤੇ ਜਿਹੜਾ ਪ੍ਰੈਸ਼ਰ ਆ ਹਾਊਸਿੰਗ 'ਤੇ ਇਕੋਨਮੀ 'ਤੇ ਉਹ ਘਟੇ। ਸੋ ਉਹ ਸਰਕਾਰ ਦੀ ਇੱਕ ਤਰ੍ਹਾਂ ਨਾਲ ਇੱਕ ਨੀਤੀ ਹੋ ਸਕਦੀ ਹੈ। ਅਤੇ ਉਸ ਲਿਹਾਜ਼ ਨਾਲ ਜੇ ਆਪਾਂ ਜੀ ਡੀ ਪੀ ਦੀ ਗੱਲ ਕਰਨੀ ਹੋਵੇ ਤਾਂ ਜਿਹੜੇ ਓ ਈ ਸੀ ਡੀ ਦੀ ਪ੍ਰੋਜੈਕਸ਼ਨ ਆ, ਜਿਹੜੇ ਆਪਣੀਆਂ ਕੰਟਰੀਜ਼ ਦਾ ਇੱਕ ਗਰੁੱਪ ਜਿਹਾ ਬਣਿਆ ਹੋਇਆ, ਆਸਟ੍ਰੇਲੀਆ ਦੀ 2026 ਦੀ ਪ੍ਰੋਡਕਸ਼ਨ 1.9% ਆ, ਜਿਹੜੀ ਹੋਈ ਆ ਅਤੇ ਜਿਹੜੀ ਆਪਣੀ ਗਰੋਥ ਹੋਈ ਆ ਇਕੋਨਮੀ ਦੀ, ਅਤੇ ਦੂਜਿਆਂ ਦੀ ਜਿਹੜੀ 2027 'ਚ ਇਹ ਪ੍ਰੋਡਿਕਟਡ ਆ ਵੀ 1.8% ਰਹੂਗੀ। ਪਰ ਜਦਕਿ ਕੈਨੇਡਾ ਦੀ ਗੱਲ ਕਰੀਏ ਤਾਂ 2025 ਦੀ ਉਹਨਾਂ ਦੀ 1% ਸੀ, 2026 ਦੀ ਜਿਹੜੀ ਪ੍ਰੋਡਿਕਟਡ ਆ ਇਸ ਤੋਂ ਬਾਅਦ ਫਾਈਨੈਂਸ਼ੀਅਲ ਈਅਰ ਜਦੋਂ ਮੁੱਕਦੇ ਨੇ ਉਹਨਾਂ ਦੇ ਉਸ ਹਿਸਾਬ ਨਾਲ ਕੈਲਕੂਲੇਟ ਕਰਦੇ ਆ, ਉਹ 1.1% ਆ। ਸੋ ਕੁੱਲ ਮਿਲਾ ਕੇ ਇਹ ਵੀ ਬਹੁਤ ਫਰਕ ਆ, ਮਤਲਬ ਦੁੱਗਣੀ ਗਰੋਥ ਰੇਟ ਆ ਆਸਟ੍ਰੇਲੀਆ ਦੀ ਕੈਨੇਡਾ ਦੇ ਮੁਕਾਬਲਤਨ। ਸੋ ਇਕੋਨਮੀ ਉਹਨਾਂ ਦੀ ਵੀਕ ਹੋਣ ਪਿੱਛੇ ਚਲੋ ਕਈ ਕਾਰਨ ਆ, ਅਮੈਰੀਕਾ ਨੇ ਉਹਨਾਂ ਦਾ ਕਾਫੀ ਰੌਲਾ ਚੱਲਿਆ, ਇੱਕ ਵਾਰ ਟ੍ਰੇਡ ਡੈਫੀਸਿਟ ਹੋਇਆ, ਕਾਫੀ ਕੁਛ ਹੀ ਹੋਇਆ। ਉਸ ਲਿਹਾਜ਼ ਨਾਲ ਕੈਨੇਡਾ ਪਹਿਲਾਂ ਤਾਂ ਬਹੁਤ ਪ੍ਰੋਸਪੈਰਿਟੀ ਸੀ, ਚੜ੍ਹਦੀਆਂ ਕਲਾਂ 'ਚ ਸੀ, ਪਰ ਪਿਛਲੇ 1-2 ਸਾਲਾਂ ਤੋਂ ਆਪਾਂ ਦੇਖਦੇ ਹਾਂ ਉਹਨਾਂ ਨੇ ਮਾਈਗ੍ਰੈਂਟਸ ਅਤੇ ਪ੍ਰਵਾਸੀਆਂ ਦੇ ਨਵੇਂ ਆਉਣ ਵਾਲੇ ਲੋਕਾਂ 'ਤੇ ਵੀ ਨਕੇਲ ਕਸੀ ਆ, ਅਤੇ ਵਪਾਰਕ ਪੱਖੋਂ ਵੀ ਘਾਟੇ ਵਾਧੇ ਉਹਨਾਂ ਨੂੰ ਕਾਫੀ ਸਹਿਣੇ ਪਏ ਆ। ਬਾਕੀ ਜਿੱਥੋਂ ਤੱਕ ਬੇਰੁਜ਼ਗਾਰੀ ਦੀ ਦਰ ਆ ਆਸਟ੍ਰੇਲੀਆ ਦੀ April 2026 ਦੀ, ਤਾਂ 4.5% ਆ, ਪਰ ਜੇ ਕੈਨੇਡਾ ਦੀ ਗੱਲ ਕਰਨੀ ਹੋਵੇ ਉੱਥੇ 6.6% ਆ। ਸੋ ਕਹਿਣ ਦਾ ਮਤਲਬ ਉੱਥੇ ਬੇਰੁਜ਼ਗਾਰੀ ਦੀ ਦਰ ਸਾਡੇ ਨਾਲੋਂ ਜ਼ਿਆਦਾ ਵਾ,
0: ਪਰ ਲੋਕ ਵੀ ਤਾਂ ਜ਼ਿਆਦਾ ਨੇ ਨਾ, ਉਸ ਲਿਹਾਜ਼ ਨਾਲ ਤਾਂ ਠੀਕ ਹੀ ਆ।
1: ਜੇ ਉਹਨਾਂ ਦੀ ਮਤਲਬ ਹੈ ਨਾ ਤੁਸੀਂ ਆਸਟ੍ਰੇਲੀਆ ਜੇ 28 ਮਿਲੀਅਨ ਆ ਅਤੇ ਉਹ 48 ਮਿਲੀਅਨ ਨੇ,
0: ਫਰਕ ਕਿੰਨਾ,
1: ਉਸ ਲਿਹਾਜ਼ ਨਾਲ ਤੁਸੀਂ ਪਰਸੈਂਟੇਜ ਵਾਈਜ਼ ਕੱਢੋਗੇ ਤਾਂ ਉਹ ਆ, ਪਰ ਉਹ ਪਰਸੈਂਟੇਜ ਦੇ ਲਿਹਾਜ਼ ਨਾਲ ਹੀ ਆ, ਆਪਾਂ ਗਿਣਤੀ ਦੇ ਲਿਹਾਜ਼ ਨਾਲ ਨਹੀਂ ਕਹਿੰਦੇ ਵੀ ਜੇ ਇੱਥੇ 6 ਲੱਖ ਬੰਦਾ ਵਾ ਤਾਂ ਉੱਥੇ 7 ਲੱਖ
0: ਪਰਸੈਂਟੇਜ
1: ਪਰਸੈਂਟੇਜ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਫਿਰ ਵੀ ਉਹ ਜ਼ਿਆਦਾ। ਪਰ ਹਰੇਕ ਮੁਲਕ ਵਿੱਚ ਕੰਮ ਕਰਨ ਵਾਲੇ ਇੱਕ ਤਾਂ ਹੁੰਦੇ ਆ ਬੇਰੁਜ਼ਗਾਰ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਹੁੰਦਾ, ਇੱਕ ਹੁੰਦੇ ਆ ਜਿਹੜੇ ਸਰਕਾਰਾਂ 'ਤੇ ਨਿਰਭਰ ਹੋ ਗਏ, ਹੈ ਨਾ, ਉਹ ਪੱਕੇ ਹੀ ਲੱਗ ਗਏ
0: ਕੰਮ, ਦੋ ਵੀ ਤਾਂ ਨਹੀਂ ਕਰਨਾ,
1: ਨਸ਼ੇ 'ਤੇ ਲੱਗ ਗਏ ਉਹ, ਹੈ ਨਾ, ਅਤੇ ਉਹ ਜੀ ਪਾਪੂਲੇਸ਼ਨ ਕੀ ਉੱਥੇ ਹੈਗੀ ਆ, ਸਾਡੀ ਹੈਗੀ ਆ, ਉਹ ਉਹਨੂੰ ਇਨਫੋਰਮੇਸ਼ਨ ਨੂੰ ਕਾਫੀ ਡਾਈਸੈਕਟ ਕਰਨਾ ਪੈਂਦਾ। ਬਾਕੀ ਆਪਾਂ ਜੇ ਇਨਫਲੇਸ਼ਨ ਦੀ ਗੱਲ ਕਰੀਏ, ਮਹਿੰਗਾਈ ਦੀ ਗੱਲ ਕਰੀਏ, ਆਸਟ੍ਰੇਲੀਆ 'ਚ 4.2% ਆ ਐਨੂਅਲ CPI ਜਿਹੜਾ ਇੰਡੈਕਸ ਹੁੰਦਾ, ਹੈ ਨਾ, ਅਤੇ ਉੱਥੇ 3.2% ਆ।
0: ਓਕੇ,
1: ਉਹ ਕਹਿਣ ਦਾ ਮਤਲਬ ਉਹਨਾਂ ਦੀ ਮਹਿੰਗਾਈ ਫਿਰ ਵੀ ਹਜੇ ਕਾਬੂ 'ਚ ਹੈਗੀ ਆ। ਪਰ ਜੇ ਹਾਊਸਿੰਗ ਦੀ ਗੱਲ ਕਰੀਏ ਤਾਂ ਉੱਥੇ ਹੁਣ ਧੜਾਮਦੜੇ ਮਾਰਕੀਟ ਡਿੱਗੀ ਆ, ਮਤਲਬ ਜਿਹੜਾ ਘਰ ਕਈ ਏਰੀਏ ਹੈਗੇ ਆ 1 ਮਿਲੀਅਨ ਦਾ ਸੀ, ਉਹ ਚਲੋ 8 ਲੱਖ ਦਾ ਰਹਿ ਗਿਆ, ਉਹ 9 ਲੱਖ ਦਾ ਰਹਿ ਗਿਆ। ਉਹ ਇਸ ਕਿਸਮ ਦੀਆਂ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਰੁੜਦੀਆਂ ਫਿਰਦੀਆਂ। ਪਰ ਜੇ ਉੱਥੇ ਕਿਸੇ ਰੀਅਲ ਸਟੇਟ ਦੇ ਮਾਹਰ ਨਾਲ ਗੱਲ ਕਰਨੀ ਹੋਵੇ ਤਾਂ ਉਹ ਕਹਿੰਦੇ ਵੀ ਇਹ ਡਿਪੈਂਡ ਕਰਦਾ ਕਿਹੜੇ ਏਰੀਏ 'ਚ ਆ, ਘਰ ਕਿਹਾ ਜਾ, ਉਹ 'ਚ ਫਿਰ ਗੱਡੇ ਨਾਲ ਕੱਟਾ ਬੰਨਿਆ ਜਾਂਦਾ ਵੀ ਇੱਦਾਂ ਇੱਦਾਂ ਇੱਦਾਂ ਉੱਦਾਂ ਉੱਦਾਂ ਉੱਦਾਂ। ਉਹ ਇੱਕ ਪਰਟੀਕੁਲਰ ਘਰ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਜਿਹਦੀ ਉਦਾਹਰਨ ਦਿੱਤੀ ਆ, ਉਹ ਘਰ 'ਚ ਆ ਨੁੱਕ ਸੀਗੇ, ਹੈ ਨਾ, ਉਹ ਫਿਰ ਉਸ ਕਿਸਮ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ। ਪਰ ਜੇ ਆਪਾਂ ਮਾਰਕੀਟ ਦਾ ਇੱਕ ਜਨਰਲ ਜਿਹਾ ਐਨਾਲਿਸਿਸ ਲੈਣਾ ਹੋਵੇ ਲੋਕਾਂ ਨਾਲ, ਕਿਉਂਕਿ ਹੁਣ ਐਜ਼ ਏ ਮਾਈਗ੍ਰੇਸ਼ਨ ਏਜੰਟ ਰਣਜੋਤ ਉੱਥੋਂ ਕਾਲਸ ਬਹੁਤ ਆਉਂਦੀਆਂ, ਉੱਥੋਂ ਇੱਕ ਅੰਦਾਜ਼ਾ ਜਿਹਾ ਹੋ ਜਾਂਦਾ ਵੀ ਲੋਕ ਉੱਥੋਂ ਇੱਧਰ ਨੂੰ ਆਉਣਾ ਚਾਹੁੰਦੇ ਆ, ਘਰਾਂ ਦੀਆਂ ਕੀਮਤਾਂ ਹੋ ਗਈਆਂ, ਗੈਂਗਸਟਰ, ਹੈ ਨਾ, ਨਸ਼ਾ, ਅਤੇ ਇਹ ਕੁਛ ਕੁ ਚੀਜ਼ਾਂ ਨੇ ਵੀ ਰਹਿਣ ਸਹਿਣ ਦਾ ਪੱਧਰ ਜਿਹੜਾ ਬਾਹਰਲੇ ਮੁਲਕ ਵਾਲਾ ਵੈਸਟਰਨ ਕੰਟਰੀ ਵਾਲਾ ਸੁੱਖ ਸਹੂਲਤਾਂ ਦੇ ਲਿਹਾਜ਼ ਨਾਲ, ਜਦੋਂ ਉਹ ਚੀਜ਼ਾਂ ਤੁਹਾਨੂੰ ਚੁੱਭਣ ਲੱਗ ਜਾਣ ਵੀ ਯਾਰ ਹਵਾ ਮਿੱਟੀ ਪਾਣੀ ਸਾਫ਼ ਆ, ਉਹ ਠੀਕ ਆ, ਪਰ ਜਿਹੜਾ ਸਾਡਾ ਬੱਚੇ ਦੀ ਪਰਵਰਿਸ਼ ਇਹੋ ਜਿਹੇ ਲੋਕਾਂ 'ਚ ਹੋ ਰਹੀ ਆ ਜਿਹੜੇ ਗੈਂਗਸਟਰ ਨੇ, ਉਸ ਕਿਸਮ ਦੇ ਕਈ ਫੈਕਟਰ ਨੇ ਜਿਹੜੇ ਉਹਨਾਂ ਨੂੰ ਚੁੱਭਣ ਲੱਗ ਜਾਂਦੇ ਆ। ਕ੍ਰਾਈਮ ਦਾ ਰੇਟ ਵੱਧ ਜਾਂਦਾ, ਤੁਸੀਂ ਮਹਿੰਗੀ ਕਾਰ ਤਾਂ ਲੈ ਲਉਂਗੇ ਪਰ ਸਾਰੀ ਰਾਤ ਸੌਂਦੇ ਨਹੀਂ ਵੀ ਬਾਹਰੋਂ ਕਿਤੇ ਚੋਰੀ ਕਰਕੇ ਨਾ ਲੈ ਜੇ, ਚੱਕੇ ਲਾ ਕੇ ਨਾ ਲੈ ਜੇ। ਉਹ ਉਸ ਕਿਸਮ ਦੇ ਕਈ ਏਰੀਆਜ਼ ਨੇ ਜਿੱਥੇ ਬਹੁਤ ਜ਼ਿਆਦਾ ਵੱਧ ਗਿਆ ਕੰਮ,
0: ਉਹ ਕਹਿ ਰਹੇ ਹੈ, ਅਤੇ ਇੱਥੇ ਵੀ ਭਰੇ ਆ ਵੀ ਆਪਾਂ ਕਹਿ ਸਕਦੇ ਵੀ ਰੇਸ਼ੋ ਘੱਟ ਆ,
1: ਮਤਲਬ ਜਾਂ ਹੋ ਸਕਦਾ ਤਾਂ ਸੇਮ ਹੀ ਹੋਵੇ, ਇਹ ਵੀ ਨਹੀਂ ਕੁਛ ਪਤਾ
0: ਬੰਦੇ ਨੂੰ, ਇਹ ਵੀ ਕਦੇ
1: ਮਿਣਤੀਆਂ ਦੇ ਹਿਸਾਬ ਨਾਲ
0: ਸਾਰੀ ਉਮਰ ਬੰਦੇ ਨੂੰ ਸ਼ਾਇਦ ਇਹੋ ਲੱਗਦਾ ਰਹਿੰਦਾ ਨਾ ਵੀ ਹੁਣ ਮੈਂ ਇਹਦੇ ਤੋਂ ਬੈਟਰ ਕੀ, ਹੋਰ ਮੈਂ ਕੀ ਇਹਦੇ ਤੋਂ ਅੱਗੇ ਕਿੱਧਰ ਨੂੰ ਜਾਵਾਂ। ਪਹਿਲਾਂ ਸਾਨੂੰ ਸ਼ਾਇਦ ਆਪਣੇ ਘਰ ਬੈਠਿਆਂ ਇਹ ਚੀਜ਼ਾਂ ਲੱਗਦੀਆਂ ਰਹੀਆਂ, ਅਤੇ ਹੁਣ ਆਪਾਂ ਉਹ ਤੋਂ ਅੱਗੇ ਤੁਰ ਪਏ ਅਤੇ ਹੁਣ ਉਹ ਤੋਂ ਅੱਗੇ, ਅਤੇ ਜਿਹੜੀ ਚੀਜ਼ ਵੈਸੇ ਇੱਕ ਨਾ ਹਵਾ ਦੇ ਵਿੱਚ ਵੀ ਸ਼ਾਇਦ ਹੁੰਦੀਆਂ ਨੇ ਚੀਜ਼ਾਂ, ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਖਬਰਾਂ ਦੇ ਵਿੱਚ ਜਾਂ ਵੱਖ ਵੱਖ ਸਰਵੇ ਦੇ ਵਿੱਚ ਰਿਪੋਰਟਾਂ ਦੇ ਵਿੱਚ ਪਹਿਲਾਂ ਜਿਹੜੇ ਤਰੀਕੇ ਦੇ ਨਾਲ ਉਹ ਬਾਜ਼ਾਰ ਦਾ ਹਿੱਸਾ ਬਣਦੀਆਂ, ਮੀਡੀਆ ਦੇ ਵਿੱਚ ਆਉਂਦੀਆਂ ਨੇ, ਉਸ ਤੋਂ ਬਾਅਦ ਫਿਰ ਉਹ ਆਮ ਲੋਕਾਂ 'ਤੇ ਵੀ ਅਸਰ ਕਰਦੀਆਂ। ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜਾਂ ਫਿਰ ਕੋਵਿਡ ਤੋਂ ਬਾਅਦ, ਕੋਵਿਡ ਦੇ ਦਿਨਾਂ ਦੇ ਵਿੱਚ ਬਹੁਤ ਰੌਲਾ ਪਿਆ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਨੀਆ ਦੇ ਅਮੀਰ ਤਰੀਨ ਲੋਕ ਇੱਥੇ ਸ਼ਿਫਟ ਹੋ ਰਹੇ ਨੇ, ਆਉਣ ਵਾਲਾ ਸਮਾਂ ਇੱਥੋਂ ਦਾ ਸਭ ਤੋਂ ਬਿਹਤਰ ਹੈ। ਹੌਲੀ ਹੌਲੀ ਉਹ ਮਿਡਲ ਕਲਾਸ ਦੇ ਉੱਤੇ ਵੀ ਤਾਂ ਅਸਰ ਪਾਉਂਦਾ ਨਾ, ਉਹਨਾਂ ਨੂੰ ਵੀ ਲੱਗਦਾ ਵੀ ਹਾਂ ਠੀਕ ਹੈ, ਜੇ ਸਾਡੀ ਕੋਈ ਠਾਰ ਹੈਗੀ ਆ, ਮੇਰੀ ਭੈਣ ਉੱਥੇ ਆ ਜਾਂ ਮੇਰਾ ਭਰਾ ਉੱਥੇ ਆ, ਮੇਰੀ ਭੂਆ, ਮਾਸੀ, ਕੋਈ ਕੋਈ ਨਾ ਕੋਈ ਉੱਥੇ ਆ, ਤਾਂ ਫਿਰ ਮੈਂ ਵੀ ਉੱਧਰ ਨੂੰ ਜਾਵਾਂ। ਅਤੇ ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰਿਓ ਜੀ, ਸਾਨੂੰ ਬੇਸਿਕ ਜਿਹੀ ਇਨਫੋਰਮੇਸ਼ਨ ਸ਼ੇਅਰ ਕਰ ਲੈਂਦੇ ਹੋ, ਅਤੇ ਤੁਸੀਂ ਹੋਲਡ 'ਤੇ ਰਹੋ, ਫਿਰ ਆਪਾਂ ਤੁਹਾਡੇ ਨਾਲ ਤੁਹਾਨੂੰ ਆਪਾਂ ਔਨ ਏਅਰ ਕਰਦੇ ਹਾਂ।
1: ਜਦਕਿ ਉਹਦਾ ਦੂਜਾ ਹਿੱਸਾ ਜਿਹੜੀ ਤੁਹਾਡੀ ਗੱਲ ਨੂੰ ਮੈਂ ਕੰਟੀਨਿਊ ਕਰਦਾ, ਉਹਦਾ ਇਹ ਆ ਕੈਨੇਡਾ ਚ ਅੱਗੇ ਆਪਾਂ ਫੋਨ ਕਰਦੇ ਸੀ ਵੀ ਅਗਲਾ ਕਹਿੰਦਾ ਚਾਚਾ ਤਾਇਆ ਮਾਮੀ ਮਾਸੀ ਭੂਆ ਕਿਸੇ ਦਾ ਫੁੱਫੜਾ ਹੈਗਾ ਤਾਂ ਉਹਨਾਂ ਦੀ ਟੈਂਡੈਂਸੀ ਹੁੰਦੀ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਸਾਰਾ ਟੱਬਰ ਕੱਢ ਲਈਏ ਜਾਂ ਐਕਸਪੈਕਟੇਸ਼ਨ ਹੁੰਦੀਆਂ ਸੀਗੀਆਂ। ਹੁਣ ਤੁਸੀਂ ਆਹ ਮਿਡਲ ਸਟੈਂਡਰਡ ਫੈਮਿਲੀ ਦੀ ਗੱਲ ਕੀਤੀ ਹੈ ਨਾ ਵੀ ਹੁਣ ਜਦੋਂ ਖ਼ਬਰਾਂ ਆਉਂਦੀਆਂ ਤਾਂ ਹੁੰਦਾ ਉਹਦੇ ਸਾਡਾ ਧੀ ਪੁੱਤ ਪੜ੍ਹ ਕੇ ਆਸਟ੍ਰੇਲੀਆ ਚੱਲਿਆ ਜਾਵੇ, ਉਵੇਂ ਕੈਨੇਡਾ 'ਚ ਹੁਣ ਉਲਟ ਹੋ ਗਿਆ। ਹੁਣ ਭੂਆ ਮਾਸੀ ਮਾਮੀ ਫੁੱਫੜ ਉਹ ਕਹਿੰਦੇ ਆ ਭਾਈ ਇੱਥੇ ਨਾ ਉਹ ਕੰਮ ਹੈ ਨਹੀਂ।
0: ਪਰ ਇੱਕ ਚੀਜ਼ ਹੋਰ ਵੀ ਹੈ ਨਾ, ਜਿੱਦਾਂ ਕੈਨੇਡਾ ਵੱਲ ਨੂੰ ਜ਼ਿਆਦਾ ਖਿੱਚਣ ਵਾਲੇ ਪੁਆਇੰਟ ਇਹ ਵੀ ਸੀ ਕਿ ਉੱਥੇ ਸਾਰੇ ਦਾ ਸਾਰਾ ਪਰਿਵਾਰ ਜਾ ਸਕਦਾ ਹੈ ਮੁੜ ਕੇ, ਵੀ ਤੁਸੀਂ ਗਏ ਹੋ ਸਾਰਾ ਪਰਿਵਾਰ ਉੱਥੇ
1: ਵੀਜ਼ਾ ਨੀਤੀਆਂ ਉਹੋ ਜਿਹੀਆਂ ਸੀ।
0: ਇੱਥੇ ਹੁਣ ਮਾਪਿਆਂ ਦੇ ਲਈ ਉਹ ਚੀਜ਼ਾਂ
1: ਨਹੀਂ ਹੈਗੀਆਂ। ਇੱਥੇ 50% ਵਾਲਾ ਰੂਲ ਆ ਪਹਿਲਾਂ ਤਾਂ, ਹੈ ਨਾ, ਜਿਹੜਾ ਆਮ ਅਤੇ ਜਿਹੜਾ 804 ਵੀਜ਼ਾ ਕੈਟੇਗਰੀ ਆ ਉਹ 30-35 ਸਾਲ ਆ, ਹੈ ਨਾ, ਕਬਰਾਂ 'ਚ ਪਿਆਂ ਦੇ ਹੋਣਾ ਉਹ ਵੀਜ਼ਾ, ਅਤੇ ਉਹਦੇ ਬਾਵਜੂਦ ਮੈਡੀਕੇਅਰ ਨਹੀਂ ਮਿਲਣਾ ਅਤੇ ਉਨੀ ਦੇਰ ਤੱਕ ਤੁਹਾਨੂੰ ਆਪਣੀ ਰੱਖਣੀ ਪੈਣੀ ਆ ਮੈਡੀਕਲ ਇੰਸ਼ੋਰੈਂਸ। ਉਹ ਮੰਨ ਲਓ ਜੇ ਹਰੇਕ ਮਹੀਨੇ ਦੀ, ਹੈ ਨਾ, $250-$300 ਜਾਂਦਾ ਜੇਬ 'ਚੋਂ ਅਤੇ 2 ਜੀ ਨੇ ਅਤੇ $600 ਅਤੇ $8,000-$9,000 ਤਾਂ ਸਾਰੇ ਸਾਲ ਦੀ ਇੰਸ਼ੋਰੈਂਸ ਹੀ ਬਣ ਜਾਂਦੀ ਆ, ਅਤੇ ਬਾਕੀ ਜਿਹੜੀ ਉਹਦੀ ਵੀਜ਼ਾ ਫੀਸ ਆ ਉਹ ਲੱਗਣੀ ਆ। ਅਤੇ ਇੱਥੋਂ ਦੀਆਂ ਵੀਜ਼ਾ ਫੀਸਾਂ ਆਪਾਂ ਕੈਨੇਡਾ USA ਦੀ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਜ਼ਿਆਦਾ। ਪਾਰਟਨਰ ਵੀਜ਼ਾ 2-3 ਸਾਲ ਦੇਣਾ ਕੋਈ ਨਹੀਂ, $10,000 ਫੀਸ ਆ, ਅਤੇ ਜਿਹਦੇ ਵਿਆਹ ਕਰਾ ਵੀ ਲਿਆ ਤਾਂ ਉਹਦਾ ਵਿਜ਼ਟਰ ਵੀਜ਼ਾ ਨਾ ਅਪਰੂਵ ਕਰੋ ਜੀ, 2-3 ਸਾਲ ਉਹਨੂੰ ਧੱਕੇ ਖਾਣ ਦਿਓ। ਮਤਲਬ ਵੀਜ਼ਾ ਨੀਤੀਆਂ ਨੂੰ ਇੰਨਾ ਕੁ ਜ਼ਿਆਦਾ ਸਕਰੂਟਨਾਈਜ਼ ਅਤੇ ਸਖ਼ਤ ਕਰਤਾ ਆਸਟ੍ਰੇਲੀਆ ਨੇ ਕਿ ਐਂ ਲੱਗਣ ਲੱਗ ਗਿਆ ਵੀ ਯਾਰ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ। ਪਹਿਲਾਂ ਇਹ ਸੀ, ਪਹਿਲਾਂ ਸਟੂਡੈਂਟ ਵੀਜ਼ੇ ਧੜਾ ਧੜ ਸੀ, ਅਗਲਾ ਕਹਿੰਦਾ ਸੀ ਵੀ ਚਿੜੇ ਦੇ ਅਕਾਊਂਟ 'ਚ ਵੀ ਪੈਸੇ ਹੈਗੇ ਤੈਨੂੰ ਕੱਢ ਦਿਓ,
0: ਹੋਰ ਨਹੀਂ ਕਿਤੇ ਤਾਂ ਇੱਧਰ ਨੂੰ ਚੱਲ ਜਾਓ। ਸੋ ਇਹ ਚੀਜ਼ ਜਿਹੜੀ
1: ਦੁਕਾਨਾਂ ਖੁੱਲੀਆਂ ਸੀ ਉਹ ਤੁਹਾਨੂੰ ਤੁਹਾਡੇ ਪੈਸੇ ਸ਼ੋਅ ਕਰਨ ਵਾਲੀਆਂ ਦੁਕਾਨਾਂ ਖੁੱਲ੍ਹੀਆਂ,
0: ਸਾਰਾ ਕੁਛ ਸਾਰਾ
1: ਪੈਕੇਜ ਮਿਲਦਾ ਜੀ।
0: ਹਾਂ, ਮਤਲਬ ਤੁਹਾਨੂੰ ਬਣੀ ਬਣਾਈ ਤੁਹਾਨੂੰ ਮਤਲਬ ਰੈਡੀਮੇਡ ਸਾਰਾ ਕੁਛ ਤੁਹਾਨੂੰ ਮਿਲਣਾ।
1: ਅਤੇ ਕੈਨੇਡਾ 'ਚ ਚਲੋ ਜੇ ਰਿਸ਼ਤੇਦਾਰ ਭੈਣ ਭਾਈ ਸੀ ਤਾਂ ਆਸਟ੍ਰੇਲੀਆ ਵੱਲ ਨੂੰ ਇੱਦਾਂ ਦਾ ਸਿਸਟਮ ਸੀ ਜਿਹੜਾ ਮਾਈਗ੍ਰੇਸ਼ਨ ਏਜੰਟਸ ਨੇ ਉੱਥੇ ਰੱਜ ਕੇ ਵਰਤਿਆ। ਜੇ ਆਪਾਂ ਭਾਰਤ ਦੀ ਗੱਲ ਕਰੀਏ
0: ਪਹਿਲਾਂ ਉੱਧਰੋਂ ਇੱਧਰੋਂ ਉੱਧਰ ਜਾਣ ਦੀ ਵੀ ਕਾਲ ਸੀ ਨਾ, ਜਿਹਨਾਂ ਦੇ ਇੱਥੇ ਨਹੀਂ ਪੈਰ ਲੱਗਦੇ, ਅਤੇ ਇਹ ਵੀ ਕੰਮ ਬਹੁਤ ਚੱਲਿਆ। ਮੈਨੂੰ ਯਾਦ ਹੈ ਪਹਿਲਾਂ 2-3 ਜਾਣਿਆਂ ਦੀ ਇੱਥੇ ਇੱਕ ਦੇ ਦੀ ਸਾਈਡ ਐਡ ਵੀ ਚੱਲੀ ਸੀ। ਕਾਫੀ ਜਾਣੇ ਇਸ ਚੀਜ਼ ਦੇ ਲਈ ਵੀ ਜ਼ੋਰ ਲਾਉਂਦੇ ਰਹੇ ਵੀ ਸਾਡੀ ਵੀ ਐਡ ਚਲਾਓ, ਤੁਹਾਡੇ ਤੋਂ ਬਹੁਤ ਲੋਕ ਇੱਧਰ ਆਉਣਾ ਚਾਹੁੰਦੇ ਆ ਮੁੰਡੇ ਜਿਹਨਾਂ ਦੇ ਇੱਥੇ ਪੈਰ ਨਹੀਂ ਲੱਗੇ। ਸੋ ਇੱਧਰੋਂ ਉੱਧਰ ਨੂੰ ਉੱਧਰੋਂ ਇੱਧਰ ਨੂੰ ਮਾੜੀ ਜਿਹੀ ਇੱਕ ਅੱਧੀ ਖਬਰ ਵੀ ਆਉਂਦੀ ਆ ਉਹਦੇ ਮਗਰੇ ਦੂਸਰੀ ਆਉਂਦੀ ਆ, ਸਾਰੀ ਮਾਰਕੀਟ ਹਿੱਲ ਜਾਂਦੀ।
1: ਕੋਈ ਸ਼ੱਕ ਨਹੀਂ ਕਿਉਂਕਿ ਪਿੱਛੇ ਜੇ ਇਹਨਾਂ ਨੇ LMIA ਜਿਹੜਾ ਸਿਸਟਮ ਬਣਾਇਆ ਹੋਇਆ, ਜਿਵੇਂ ਇੱਥੇ 457 ਵੀਜ਼ਾ ਸੀ ਉਹਨੂੰ ਬੜਾ ਐਕਸਪਲੋਇਟ ਕੀਤਾ ਗਿਆ ਪਹਿਲਾਂ 457 ਨੂੰ, ਆਹ ਜਿਹੜੇ ਆ ਸਪੋਂਸਰਸ਼ਿਪਾਂ ਵਾਲੇ ਆ $50,000 $60,000 ਦੇ ਕੇ ਲੋਕ ਰੈਸਟੋਰੈਂਟਾਂ ਤੋਂ ਥਾਵਾਂ ਤੋਂ ਸਪੋਂਸਰ ਹੁੰਦੇ ਰਹੇ ਆ, ਜੋ ਸਰਕਾਰ ਨੇ ਬਾਅਦ 'ਚੋਂ ਸਖ਼ਤੀ ਨਾਲ ਨਜਿੱਠਿਆ ਵੀ ਇਹ ਤਾਂ ਸਿਸਟਮ ਰੋਟਨ ਆ, ਅਤੇ ਉਹਨੂੰ ਉਹਦਾ ਬਦਲਵਾਂ ਰੂਪ ਫਿਰ 482 ਆਇਆ। ਇਹ ਗੱਲ ਨਹੀਂ ਕਿ ਇਸ ਵੀਜ਼ੇ 'ਚ ਧਾਂਦਲੀਆਂ ਹੁੰਦੀਆਂ ਨੇ, ਇਹਦੇ 'ਚ ਵੀ ਕਾਫੀ ਹੋ ਰਹੀਆਂ, ਕਿਉਂਕਿ ਲੋਕਾਂ ਦੀ ਕੋਸ਼ਿਸ਼ ਆ ਕਿਸੇ ਵੀ ਜਾਇਜ਼ ਨਜਾਇਜ਼ ਤਰੀਕੇ ਨਾਲ ਪੱਕੇ ਹੋਣ ਦੀ, ਜਗਾੜ ਜਗੂੜ ਲਾ ਕੇ, ਇੱਦਾਂ ਦੇ ਲੋਕ ਬਹੁਤ ਨੇ। ਉੱਥੇ ਇਹ ਸੇਮ ਚੀਜ਼ LMIA ਸੀਗੀ, ਉਹਦੀ ਫੁੱਲ ਫੋਰਮ ਮੈਨੂੰ ਬਾਹਲੀ ਪਤਾ ਨਹੀਂ ਕਿਉਂਕਿ ਕੈਨੇਡਾ ਦਾ ਮੈਂ ਬੜਾ ਕੰਮ ਨਹੀਂ ਕਰਦਾ। LMIA ਦਾ ਵਿੱਚ ਹੁੰਦਾ ਸੀ ਵੀ ਤੁਸੀਂ ਪੈਸੇ ਸੱਟੇ, ਉਹ ਟਰੱਕ ਡਰਾਈਵਰ ਦੀ ਜੋਬ ਲੈ ਲਈ ਅਤੇ ਤੁਹਾਨੂੰ ਵਰਕ ਪਰਮਿਟ ਟਾਈਪ ਮਿਲ ਗਿਆ, ਅਤੇ ਉਦੋਂ ਬਾਅਦ ਤੁਹਾਡੇ PR ਦੇ ਰਾਹ ਪੱਧਰੇ ਸੁਖਾਲੇ ਹੋ ਜਾਂਦੇ ਸੀ। ਉਹ ਆਸਟ੍ਰੇਲੀਆ ਸਰਕਾਰ ਨੇ ਰਾਤੋਂ ਰਾਤ ਫੈਸਲਾ ਲਿਆ ਅਤੇ ਉਹ ਚੱਕਤਾ ਕੰਮ। ਮੁੜ ਕੇ ਫਿਰ ਉਹ ਜਿਹੜੇ ਬੰਦੇ ਆਸ 'ਚ ਬੈਠੇ ਸੀ, ਝਾਕ 'ਚ ਬੈਠੇ ਸੀ, ਉਹਨੂੰ ਹੁਣ ਬੁਰੀ ਆ ਬਿਸਤਰਾ ਚੱਕ ਕੇ ਉਹਨਾਂ ਦੀ ਟੈਂਡੈਂਸੀ ਆ, ਕੋਸ਼ਿਸ਼ ਆ ਇੱਧਰ ਨੂੰ ਆਉਣ ਦੀ। ਅਤੇ ਉਹਦੇ ਤੋਂ ਬਿਨਾਂ ਕਈ ਲੋਕ ਨੇ ਜਿਹੜੇ ਇਕਨੋਮਿਕ ਮਾਈਗ੍ਰੈਂਟਸ ਨੇ, ਅਤੇ ਉਹ ਮੰਨ ਲਓ ਹੁਣ ਟੀਚਰ ਆ, ਕੋਈ ਨਰਸ ਆ, ਆਸਟ੍ਰੇਲੀਅਨ ਪਾਸਪੋਰਟ ਜਿਵੇਂ ਆਪਣਾ, ਉਵੇਂ ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਆ, ਉਹ ਇੱਧਰ ਨੂੰ ਤੁਰੇ ਹੋਏ ਆ, ਉਹ ਉੱਥੋਂ ਦੇ ਸਿਸਟਮ ਤੋਂ ਅੱਕੇ ਹੋਏ ਆ, ਉੱਥੋਂ ਦੇ ਵੈਦਰ ਤੋਂ ਅੱਕੇ ਹੋਏ ਆ, ਠੰਡ ਬਰਫ਼ ਚਾਰੇ ਪਾਸੇ, ਹੈ ਨਾ, ਉਹਨਾਂ ਚੀਜ਼ਾਂ ਨੂੰ, ਹੈ ਨਾ, ਉਹ ਬੜਾ ਲਾਈਕ ਨਹੀਂ ਕਰਦੇ, ਜਾਂ ਕਹਿ ਲਓ ਉਹਨਾਂ ਦੇ ਬੱਚਿਆਂ ਦੀ ਜੋ ਪਰਵਰਿਸ਼ ਹੋਈ ਆ ਉਹ ਉਹਨਾਂ ਨੂੰ ਪਸੰਦ ਨਹੀਂ, ਉੱਥੇ ਕ੍ਰਾਈਮ 'ਚ ਫਸ ਗਿਆ ਬੱਚਾ ਜਾਂ ਕੁਛ ਹੋ ਗਿਆ, ਹਰੇਕ ਬੰਦੇ ਦੇ ਇੱਕ ਫੈਕਟਰਸ ਹੁੰਦੇ ਆ ਨਾ। ਪਰ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ ਵੀ ਅੱਛਾ ਅਸੀਂ ਕੈਨੇਡੀਅਨ ਪਾਸਪੋਰਟ ਉਹਦੀ ਕੋਈ ਵੈਲਿਊ ਹੀ ਨਹੀਂ, ਅਤੇ ਅਸੀਂ ਉਹਨਾਂ ਨੂੰ ਕਹਿੰਦੇ ਨਾ ਵੀ ਪਹਿਲਾਂ ਤੁਹਾਨੂੰ ਇਹਦੀ ਸਕਿੱਲ ਅਸੈਸਮੈਂਟ ਕਰਾਉਣੀ ਪੈਣੀ ਆ, ਜੇ ਸਾਡਾ ਸਕਿੱਲ ਅਸੈਸਮੈਂਟ ਵਾਲਾ ਬੋਰਡ ਤੁਹਾਨੂੰ ਮੰਨੂਗਾ ਵੀ ਵਾਕਈ ਤੁਸੀਂ ਨਰਸ ਹੋ ਜਾਂ ਵਾਕਈ ਤੁਸੀਂ ਟੀਚਰ ਹੋ, ਤਾਂ ਤੁਸੀਂ ਵੀਜ਼ਾ ਫਾਈਲ ਕਰ ਸਕਦੇ ਹੋ। ਹੁਣ 15 ਸਾਲ ਹੋ ਗਏ, ਸਾਨੂੰ 12 ਸਾਲ ਹੋ ਗਏ, ਬੰਦਾ ਇੱਕੋ ਹੀ ਸਾਹ ਨਾਲ ਤੁਹਾਨੂੰ ਟੁੱਟ ਕੇ ਨਹੀਂ ਪੈ ਜਾਂਦਾ ਵੀ ਇਹ ਕੀ ਤੁਹਾਡੇ ਸਿਸਟਮ ਬਣਿਆ।
0: ਦਿਮਾਗੀ ਤੌਰ ਦੇ ਉੱਤੇ ਬੰਦਾ ਮੰਨ ਕੇ ਬੈਠਾ ਹੁੰਦਾ ਨਾ ਵੀ ਸਾਡੇ ਕੋਲ ਕੁਛ ਚੀਜ਼ ਤੁਹਾਡੇ ਨਾਲੋਂ ਬੈਟਰ ਆ, ਪਰ ਉਹ ਡਿਪੈਂਡ ਕਰਦਾ ਨਾ ਹੁਣ ਅਗਲਾ ਮੰਨਦਾ ਜਾਂ ਨਹੀਂ ਮੰਨਦਾ।
1: ਉਦਾਂ ਨਹੀਂ ਲੈਂਦਾ ਆਸਟ੍ਰੇਲੀਆ, ਕਹਿੰਦਾ ਵੀ ਅਸੀਂ ਆਪਣੇ ਢੰਗ ਨਾਲ ਇਹਨੂੰ ਅਸੈਸ ਕਰਾਂਗੇ, ਸਾਡੀਆਂ ਬਾਡੀਜ਼ ਬਣੀਆਂ ਹੋਈਆਂ, ਅਤੇ ਅਸੀਂ ਪਲੰਬਰ ਹੋ, ਜੇ ਤੁਸੀਂ ਕਾਰਪੈਂਟਰ ਹੋ ਤਾਂ ਅਸੀਂ ਦੇਖਣਾ ਵੀ ਤੁਹਾਡੇ ਬੈਂਕਾਂ 'ਚ ਪੈਸੇ ਆਏ ਹੋਏ ਆ, ਕੀ ਤੁਸੀਂ ਓਨੀ ਦੇਰ ਦਾ ਤੁਹਾਡੇ ਕੋਲ ਤਜ਼ਰਬਾ ਹੈਗਾ,
0: ਸਹੀ ਹੋ ਗਿਆ,
1: ਕੀ ਤੁਹਾਡੀ ਪੜ੍ਹਾਈ ਤੋਂ ਉਹਦੇ ਨਾਲ ਦੀ ਹੈ ਜਾਂ ਨਹੀਂ ਹੈ। ਮੰਨ ਲਓ ਹੁਣ ਤੁਸੀਂ ਪੜ੍ਹਾਈ ਕੀਤੀ ਆ, ਹੈ ਨਾ, ਬੈਚਲਰਸ ਕੀਤੀ ਆ, BBA ਕੀਤੀ ਆ, ਅਤੇ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਰੂਫ ਪਲੰਬਿੰਗ ਦਾ, ਹੈ ਨਾ, ਅਤੇ ਉਹ ਮੈਚ ਨਹੀਂ ਨਾ ਕਰਦੀ ਤਾਂ ਆਸਟ੍ਰੇਲੀਆ ਨੂੰ ਪਸੰਦ ਨਹੀਂ ਕਰਦਾ।
0: ਨਾਲੇ ਸਟੇਡੀਆ ਹੁਣ ਆਪਾਂ ਇੰਗਲੈਂਡ ਦੇ ਨਾਲ ਆਪਾਂ ਕਹਿ ਲਈਏ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਹੀ ਵਸਾਇਆ ਹੈ ਨਾ, ਅਤੇ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ, ਉਹ ਆ ਕੇ ਇੱਥੇ ਦਿਹਾੜੀਆਂ ਕਰਦੇ ਰਹਿੰਦੇ, ਬਾਕੀ ਦੂਸਰਿਆਂ ਦਾ ਤਾਂ ਆਪਾਂ ਕੀ ਕਰਨਾ, ਅਮੈਰੀਕਾ ਵਾਲਿਆਂ ਨੂੰ ਵੀ ਉਹੀ ਫੋਲੋ ਕਰਨਾ ਪੈਂਦਾ, ਸੋ ਜੋ ਹੈ ਸੋ ਹੈ। ਅਤੇ ਨਾਲ ਦੀ ਨਾਲ ਆਪਾਂ ਕਾਲਰ ਲਈ ਜੀ 165 ਤੁਸੀਂ ਆਨ ਰਹੇ ਹੋ ਜੀ, ਅਤੇ ਉਸ ਤੋਂ ਬਾਅਦ 217 ਤੁਹਾਡੀ ਵਾਰੀ, ਅਤੇ ਤੁਸੀਂ ਥੋੜ੍ਹਾ ਵੇਟ ਕਰ ਲਓ, 165 ਤੁਸੀਂ ਆਨ ਰਹੋ। 165
2: ਰਿਆਲਿਟੀ
0: ਕੀ ਆ, ਮਤਲਬ ਕਿ ਜਦੋਂ ਉਹਨਾਂ ਨਾਲ ਗੱਲ ਹੁੰਦੀ ਆ ਤੇ ਕੀ ਮੇਨ ਤੱਤ ਕੱਢਦੇ?
2: ਮੇਨ ਤੱਤ ਦਾ ਇੱਕ ਜੀ ਸਭ ਤੋਂ ਵੱਡਾ ਰੀਅਲ ਸਟੇਟ ਦਾ ਪੈ ਗਿਆ ਜੀ, ਉੱਥੇ ਜੋ ਸਟੂਡੈਂਟ ਗਿਆ ਇੱਥੋਂ ਤੇ ਲੋਕ ਘਰ ਚਾਹੀਦੇ ਸੀ, ਉਹਦੇ ਨਾਲ ਪ੍ਰੋਪਰਟੀਆਂ ਅਪ ਹੋਈਆਂ, ਉਹਨਾਂ ਨੂੰ ਜੋ ਸਟੂਡੈਂਟ ਗਿਆ ਉਹਨੂੰ ਰੈਂਟ ਮਿਲਣ ਲੱਗ ਗਿਆ, ਜਿਹੜੇ ਹੈਗੇ ਆਪਣੇ ਆਪਣੇ ਘਰ ਲਏ ਹੋਏ
1: ਬੇਸਮੈਂਟ
2: ਜਦੋਂ ਹਾਂਜੀ ਬੇਸਮੈਂਟ ਜੇ ਹੁਣ ਸਟੂਡੈਂਟ ਸਟੋਪ ਹੋ ਗਏ ਤੇ ਉੱਥੇ ਫਿਰ ਰਹਿਣਾ ਕੀ ਨਹੀਂ, ਤੇ ਉਹਦੇ ਨਾਲ ਕੀ ਹੋਇਆ ਪ੍ਰੋਪਰਟੀਆਂ ਹੁਣ ਥੋੜੀਆਂ ਡਾਊਨ ਚਲੀਆਂ ਗਈਆਂ, ਉਹਨਾਂ ਕਈਆਂ ਨੇ ਤਾਂ ਇੱਦਾਂ ਵੀ ਰਿਸਕ ਲਿਆ ਕਰਦੀਆਂ, ਇੰਡੀਆ ਤੋਂ ਜ਼ਮੀਨਾਂ ਵੇਚ ਕੇ ਉੱਧਰ ਜ਼ਮੀਨਾਂ ਲੈ ਲਈਆਂ, ਸੋਰੀ ਘਰ ਲੈ ਲਏ।
0: ਅੱਛਾ,
2: ਤੇ ਜਿਹੜੀ ਇੰਡੀਆ ਦੀ ਜ਼ਮੀਨ ਵੇਚੀ ਸੀ ਉਹਨਾਂ ਨੇ 20 ਲੱਖ ਨੂੰ, ਅੱਜ ਇੰਡੀਆ ਹੋ ਗਈ 60 ਲੱਖ ਨੂੰ, ਉੱਥੋਂ ਵਾਲੇ ਜਿਹੜੇ ਉਹਨਾਂ ਨੇ ਕਹਿੰਦੇ ਮਿਲੀਅਨ ਦਾ ਲਿਆ ਸੀ ਉਹ ਘੱਟ ਗਏ, 2 ਲੱਖ ਘੱਟ ਗਿਆ, 8 ਲੱਖ ਦਾ ਰਹਿ ਗਿਆ, ਕਿਸੇ ਦਾ 2 ਮਿਲੀਅਨ ਦਾ, 1.5 ਦਾ ਰਹਿ ਗਿਆ,
0: ਉਹ ਵੀ ਚੀਜ਼ ਸਤਾਉਂਦੀ ਆ।
2: ਹਾਂ ਇਹ ਸਭ ਤੋਂ ਹਾਂ ਇਹ ਹੋ ਗਿਆ ਇੱਕ ਤਾਂ ਜੀ, ਤੇ ਦੂਜੇ ਇੱਕ ਟਰੈਕਿੰਗ ਦਾ ਕੰਮ ਘਟਿਆ ਜੀ, ਉਹਦੇ ਨਾਲ ਥੋੜਾ ਜਿਹਾ ਪਿਆ ਫਰਕ, ਕੋਈ ਡੀਜ਼ਲ ਵਧਣਾ ਹੋ ਗਿਆ, ਕੁਛ ਕੰਪੀਟੀਸ਼ਨ ਨਾ ਹੋ ਗਿਆ, ਤੇ ਜਿਹੜੇ ਦੋਸਤ ਜਿਹੜੇ ਮੇਰੇ ਦੋਸਤ ਹੋਰ ਵੀ ਆਪਣੇ ਰਿਸ਼ਤੇਦਾਰ ਵੀ ਉਹ ਕਈ ਬਹੁਤ ਕਾਮਯਾਬ ਹੈ ਜਿਹੜੀ
0: ਜੀ
1: ਜਿਹੜੇ ਆਪਾਂ ਕਹਿੰਦੇ ਪੁਰਾਣੇ ਗਏ ਹੋਏ,
0: ਪਰ ਇਹ ਕੁੱਲ ਮਿਲਾ ਕੇ ਮਤਲਬ ਇਹ ਟਾਈਮਲੀ ਆ, ਥੋੜਾ ਸਫੋਕੇਟਿੰਗ ਆ, ਜਾਂ ਫਿਰ ਉਹਨਾਂ ਨੂੰ ਇਹ ਲੱਗ ਰਿਹਾ ਵਾ ਵੀ ਹੁਣ ਇਹ ਇੱਦਾਂ ਹੀ ਹੈ, ਤੇ ਜਿਨ੍ਹਾਂ ਦਾ ਨਹੀਂ ਸੂਤਰ ਉਹਨਾਂ ਨੂੰ ਲੱਗਦਾ ਵੀ ਇਹ ਕਦੀ ਹੋਣਾ ਹੀ ਨਹੀਂ ਇੱਥੇ, ਮਤਲਬ ਇੱਥੇ ਤਾਂ ਹੁਣ ਇੱਦਾਂ ਹੀ ਰਹਿਣਾ, ਹੋਰ ਕਿਤੇ ਚੱਲ ਜਾਈਏ?
2: ਨਹੀਂ ਉਹ ਤਾਂ ਜੀ ਮੈਂ ਸਮਝਦਾ ਜੀ ਫੋਰਨ ਹੀ ਆਲੂ ਵਰਗਾ ਹੀ ਹੁੰਦਾ, ਤੇ ਇਸ ਸਾਲ ਆਏ ਅਗਲੇ ਸਾਲ ਰੇਟ ਡਾਊਨ ਹੋ ਗਿਆ, ਹੁਣ ਇਹ ਚ ਡਾਊਨਫਾਲ ਆਇਆ, ਹੁਣ ਅਪ ਹੋਊਗਾ, ਇੱਡੀ ਨੀ ਗੱਲ ਵੀ ਸਦਾ ਹੀ ਡਾਊਨਫਾਲ ਚੱਲੂਗਾ।
0: ਆਹੋ ਇੱਦਾਂ ਹੀ ਆਪਾਂ ਇੱਥੇ ਵੀ ਇਹੋ ਵੇਖਦੇ ਹਾਂ, ਆਸਟ੍ਰੇਲੀਆ ਦੇ ਵਿੱਚ ਵੀ ਇੱਕ ਸਾਲ 'ਚ ਬਹੁਤ ਜ਼ਿਆਦਾ ਕਿਤੇ ਔਖੇ ਲੱਗਣ ਵੀਜ਼ੇ, ਅਗਲੀ ਸਰਕਾਰ ਆਉਂਦੀ ਆ ਥੋੜ੍ਹਾ ਜਿਹਾ ਮਾਈਲਡ ਕਰ ਦਿੰਦੀ ਆ।
2: ਹਾਂਜੀ ਹਾਂਜੀ ਹਾਂਜੀ, ਬਾਕੀ ਮੇਰੇ ਸਾਹਮਣੇ ਜਿਹੜੀ ਆਪਾਂ ਗੱਲ ਕਹਿੰਦੇ ਨਾ ਪੁਰਾਣੇ ਗਏ ਉਹ ਜ਼ਿਆਦਾ ਕਾਮਯਾਬ, ਮੈਂ ਨਹੀਂ ਮੰਨਦਾ, ਮੇਰਾ ਭਾਣਜਾ ਲੇਟੈਸਟ ਹੀ ਗਿਆ, 6-7 ਸਾਲ ਹੀ ਹੋਏ ਗਏ
0: ਜੀ,
2: ਤੇ ਉਹ ਅੱਜ ਫੁੱਲ ਕਾਮਯਾਬ, ਜਿਹਨੂੰ ਫੁੱਲ ਕਹਿ ਰਹੀ, ਉਹਦੇ ਥੱਲੇ ਮੁੰਡੇ 8 ਕੰਮ ਕਰਦੇ, ਉਹ ਕਿਚਨਾਂ ਲਾਉਂਦਾ, ਤੇ ਪੂਰਾ ਕਾਮਯਾਬ, ਜਿਹਨੂੰ ਪੂਰਾ ਕਾਮਯਾਬ ਕਹਿ ਰਹੀ
0: ਜੀ, ਕਾਮਯਾਬ ਹੀ ਆ। ਹੁਣ ਆਸਟ੍ਰੇਲੀਆ ਉਹ ਆਜੇ ਮੰਨ ਲਓ ਇੱਥੇ ਆਉਂਦੇ ਆ, ਉਹਦੇ ਲਈ ਕੰਮ ਹੋਊਗਾ,
1: 65 ਨੰਬਰਾਂ ਤੇ ਪੀਆਰ ਆ ਜੀ, ਦੇਖੋ ਹਨਾ ਕੀ ਕੈਬਨਿਟ ਮੇਕਿੰਗ ਆ, ਕਾਰਪੈਂਟਰ ਨੇ ਆਹ, ਹਨਾ ਪਲੰਬਰ ਨੇ, ਰੂਫ ਪਲੰਬਰ ਨੇ, ਮਿੰਨਤਾਂ ਕਰਦੀਆਂ ਸਾਰੀਆਂ, ਮਤਲਬ ਸਟੇਟ ਗਵਰਨਮੈਂਟਾਂ ਵੀ 190 ਲੈ ਲਓ ਯਾਰ,
0: ਲੋੜ ਆ, ਕਮਾਈ ਸੋਹਣੀ ਆ ਜੀ,
1: ਤੇ 2-2 ਲੱਖ ਡਾਲਰ ਉਹਨਾਂ ਨੇ ਛੱਡਦੇ ਨਹੀਂ ਉਹ ਫਿਰ।
2: ਇੱਥੇ ਆ ਕੇ ਸ਼ਰਮ ਨਹੀਂ ਨਾ ਕਰਦੇ ਕਿਸੇ ਕੰਮ ਦੀ, ਜਿਵੇਂ ਮੈਂ ਉਹ ਆਖਦਾ ਸੀ, ਮੇਰਾ ਭਾਣਜਾ ਵੀ ਆਇਆ, ਮੇਰਾ ਸਾਂਢੂ ਵੀ ਆਇਆ ਸੀ, ਸਾਂਢੂ ਕਰਦਾ ਸੀ ਕੰਮ ਮੀਟ ਸ਼ੋਪ ਫੈਕਟਰੀ 'ਚ ਹੈ ਨਾ, ਮੇਰਾ ਭਾਣਜਾ ਕਰਦਾ ਸੀ, ਜਾਣੀ ਕਿ ਆ ਗਿਆ ਇਹ ਕਾਰਪੈਂਟਰ ਦਰਖਾਣ ਦਾ ਕੰਮ ਆ ਗਿਆ, ਮੈਂ ਇਹ ਕੰਮ ਕਰਦਾ ਸੀ ਦੂਜਾ ਆਪਣੇ ਰੈਸਟੋਰੈਂਟ ਦਾ, ਮੈਂ ਕਿਹਾ ਆਪਾਂ ਅੱਜ ਹਲਵਾਈ ਤਰਖਾਣ ਤੇ ਕਸਾਈ ਤਿੰਨੇ ਇਕੱਠੇ ਹੋਏ ਹਾਂ, ਤੇ ਜੇ ਆਪਾਂ ਇਹ ਕੰਮ ਨੂੰ ਜੇ ਚੰਗੀ ਤਰ੍ਹਾਂ ਮੰਨ ਕੇ ਲਈਏ, ਜਾਣੀ ਇੱਥੇ ਵੀ ਆਪਾਂ ਵੇਹਦੇ ਰਹੇ, ਜਿਹੜੇ ਮੁੰਡੇ ਆਪਣੇ ਆਏ ਸੀ ਕੁਕਰੀ ਵਿੱਚ, ਉਹ ਚਲਾਈ ਟੈਕਸੀਆਂ ਜਾਂਦੇ ਸੀ ਤੇ ਉੱਧਰ ਤੁਹਾਡੀ ਪੀਆਰ ਪਾਈ ਸੀ, ਉਹ ਕਈ ਸਿਰੇ ਲੱਗੇ ਹੀ ਨੀ, ਜੇ ਜਿਹੜੇ ਕੰਮ ਪ੍ਰੋਫੈਸ਼ਨ ਨੂੰ ਆਪਾਂ ਚਾਹੁੰਦੇ ਨਾ ਕਦੇ ਉਹਨੂੰ ਸਿਰੇ ਲਾਈਏ ਨਾ,
0: ਦੁਬਾਰਾ ਤੁਸੀਂ ਕਰ ਲਿਓ ਨੈਕਸਟ, ਤੁਹਾਡੀ ਵਾਰੀ ਹੀ ਨੰਬਰ ਤੇ ਮੈਂ ਹੁਣ ਵਿਸਰ ਗਿਆ ਮੇਰੇ ਮਨ ਚੋਂ ਦਿਮਾਗ ਚੋਂ, ਤੇ ਉਹਦੇ ਚ ਨਾ ਉਹ ਮੁੰਡਾ ਦੱਸੇ, ਉਹ ਕਹਿੰਦਾ ਵੀ ਬੜਾ ਸੋਹਣਾ ਕੰਮ ਸੀ ਉਹਦਾ, ਅਤੇ ਉਹ ਕਹਿੰਦਾ ਕਿ ਮੈਂ ਜਦੋਂ ਸ਼ੁਰੂ ਦੇ ਵਿੱਚ 5 ਕੁ ਡਾਲਰਾਂ 'ਤੇ 8 ਡਾਲਰਾਂ 'ਤੇ ਕੰਮ ਕਰਦਾ ਹੁੰਦਾ ਹਾਂ, ਅਤੇ ਉਦੋਂ ਮੈਨੂੰ ਬੜਿਆਂ ਨੇ ਰੋਕਿਆ, ਮੈਨੂੰ ਮੇਰੇ ਘਰਦਿਆਂ ਨੇ, ਯਾਰਾਂ ਦੋਸਤਾਂ ਨੇ, ਜਿਹੜੇ ਨਾਲ ਰਹਿੰਦੇ ਸੀ ਮੁੰਡੇ, ਉਹਨਾਂ ਨੇ ਧੱਕੇ ਦੇ ਨਾਲ ਹੀ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੂੰ ਐਵੇਂ ਐਕਸਪਲੋਇਟ ਹੋਣ ਡਿਆ, ਤੂੰ ਇੱਦਾਂ ਵਾ ਉੱਦਾਂ ਵਾ, ਤੂੰ ਨਾ ਕਰ ਕੰਮ, ਅਤੇ ਉਹ ਕਹਿੰਦਾ ਵੀ ਮੈਂ ਵੀ ਇੱਦਾਂ ਹੀ ਕੱਢੇ ਆ ਜਿਹੜੇ ਸਟੱਡੀ ਵਾਲਾ ਜਿਹੜਾ ਟਾਈਮ ਸੀ, ਪਰ ਹੁਣ ਅੱਜ ਉਹ ਮੈਨੂੰ ਖੁਦ ਕਹਿੰਦੇ ਆ ਵੀ ਤੂੰ ਠੀਕ ਹੈ। ਇਹ ਕੋਈ ਛੋਟਾ ਪੀਰੀਅਡ ਨਹੀਂ ਹੁੰਦਾ, ਛੋਟਾ ਟਾਈਮ ਨਹੀਂ ਹੁੰਦਾ। ਆਪਾਂ ਆਪਣੇ ਆਸ ਪਾਸ ਨੂੰ ਵੇਖ ਕੇ ਕਈ ਵਾਰੀ ਹੋ ਜਾਂਦੇ ਹਾਂ ਥੋੜ੍ਹੇ ਜਿਹੇ ਜਜ਼ਬਾਤੀ ਵੀ ਆਪਾਂ ਵੀ ਓਨਾ ਕਮਾਈ ਓਨੀ ਕਮਾਈ ਕਰੀਏ, ਪਰ ਉਹ ਸਾਨੂੰ ਵੇਖਣਾ ਪਊਗਾ ਵੀ ਉਹ ਟਾਈਮਲੀ ਆ ਜਾਂ ਫਿਰ ਲੌਂਗ ਟਰਮ ਜੇ ਤੁਸੀਂ ਸਰਵਾਈਵ ਕਰਨਾ, ਕਿਉਂਕਿ ਇਹ ਤਾਂ ਸਮਾਂ ਬੜਾ ਸੋਹਣਾ ਹੁੰਦਾ ਵਾ। ਇਸ ਸਮੇਂ ਦੇ ਵਿੱਚ ਤੁਸੀਂ ਸਿੱਖ ਵੀ ਸਕਦੇ ਕੋਈ ਸਾਲ ਡੇਢ ਸਾਲ ਲਾ ਕੇ, ਅਤੇ ਬਾਕੀ ਤੁਹਾਡੇ ਹਾਂ ਤੁਹਾਡੇ ਆਪਣੇ ਜਿਹੜੇ ਸਕਿੱਲ ਨੇ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਮੁੜ ਕੇ ਦਿਖਾ ਰਹੇ ਹੋ, ਬਾਕੀ ਤੁਹਾਡਾ ਸੁਭਾਅ ਆ ਜੇ ਤੁਹਾਡਾ
1: ਹਰੇਕ ਬੰਦੇ ਦਾ ਵੱਖੋ ਵੱਖਰਾ। ਕਈ ਲੋਕ ਨੇ ਜਿਹੜੇ ਟ੍ਰੇਡ ਵਿੱਚ ਬੜੇ ਕਾਮਯਾਬ ਹੋਏ ਆ, ਕਈਆਂ ਨੇ ਟ੍ਰੇਡ ਵਿੱਚ ਕੋਸ਼ਿਸ਼ ਕੀਤੀ ਪਰ ਬਣਿਆ ਕੱਖ ਨਹੀਂ, ਮੁੜ ਕੇ ਹੈ ਨਾ ਉਹ ਫਿਰ ਟਰੱਕਾਂ ਵਾਲੇ ਪਾਸੇ ਨੂੰ ਹੋਏ ਅਤੇ ਉੱਥੇ ਵੀ ਕੱਖ ਨਹੀਂ ਬਣਿਆ, ਹੈ ਨਾ। ਮਤਲਬ ਲੋਕ ਕੋਸ਼ਿਸ਼ ਤਾਂ ਕਰਦੇ ਰਹਿੰਦੇ ਆ ਸਮੇਂ ਸਮੇਂ 'ਤੇ, ਪਰ ਵਿਜ਼ਨ ਦਾ ਹੋਣਾ ਜਿਹੜਾ ਤੁਸੀਂ ਕਹਿੰਦੇ ਉਹ ਬੜਾ ਜ਼ਰੂਰੀ ਆ। ਜੇ ਉਹਦਾ ਵਿਜ਼ਨ ਸੀ ਵੀ ਚੱਲ ਕੋਈ ਨਹੀਂ ਹੁਣ ਪੰਜ ਸੱਤ ਅੱਠ ਡਾਲਰ 'ਤੇ ਮੈਂ ਕੰਮ ਕਰਦਾ, ਹੈ ਨਾ, ਭਲੇ ਦਿਨ ਆਉਣਗੇ ਮੋਰ ਸਾਡੇ ਵਿਹੜੇ ਵੀ ਪਹਿਲਾਂ ਪਾਉਣਗੇ।
0: ਉਹ ਕਹਿੰਦਾ ਵੀ ਮੈਨੂੰ ਮਤਲਬ ਇਹ ਨਹੀਂ ਵੀ ਕਮਾਈ ਤਾਂ ਮੈਨੂੰ ਵੀ ਚੁੱਭਦੀ ਹੀ ਵੀ ਘੱਟ ਆ, ਪਰ ਉਹ ਕਹਿੰਦਾ ਵੀ ਮੈਨੂੰ ਇਹ ਮੈਨੂੰ ਨਾ ਮੈਨੂੰ ਮਜ਼ਾ ਆਉਂਦਾ ਸੀ ਕੰਮ ਕਰਕੇ। ਮਤਲਬ ਇੱਕ ਹੁੰਦਾ ਨਾ ਪੈਸ਼ਨ ਵੀ ਹੁੰਦਾ ਵੀ ਤੁਹਾਨੂੰ ਲੱਗਦਾ ਵੀ ਇਹ ਮਤਲਬ ਕੁੱਲ ਮਿਲਾ ਕੇ ਹੈਗੀ ਤਾਂ ਕ੍ਰੀਏਟੀਵਿਟੀ ਆ ਨਾ, ਵੀ ਮੈਂ ਕੁਛ ਕ੍ਰੀਏਟ ਕਰ ਰਿਹਾ ਵਾਂ, ਆਹ ਚੀਜ਼ ਬਣਾਈ ਯਾਰ ਮੈਨੂੰ ਨਹੀਂ ਹੀ ਆਉਂਦੀ, ਮੈਨੂੰ ਬਣਾਉਣੀ ਆ ਗਈ, ਇਹ ਚੀਜ਼ ਤੁਹਾਨੂੰ ਸਕੂਨ ਤਾਂ ਦਿੰਦੀ। ਬਾਕੀ ਡਿਪੈਂਡ ਕਰਦਾ ਕਿੱਦਾਂ ਦੀ ਤੁਹਾਡੀ ਦਿਮਾਗ ਦੀ ਵਾਇਰਿੰਗ ਆ, ਜੇ ਉਹ ਚੀਜ਼ ਸੈੱਟ ਬਹਿੰਦੀ ਆ ਤਾਂ ਫਿਰ ਉਸ ਵੱਲ ਨੂੰ ਜਾਓ ਜ਼ਰੂਰ।
1: ਇੱਕ ਸ਼ਬਦ ਆ ਅਪ੍ਰੈਂਟਿਸ, ਉਹ ਇਹ ਰੱਖੀ ਹੋਈ ਇਸ ਗੱਲ ਲਈ ਹੁੰਦੀ ਆ ਵੀ ਤੁਸੀਂ ਹੈ ਨਾ 6 ਮਹੀਨੇ ਸਾਲ ਉਸ ਚੀਜ਼ ਦਾ ਤਜਰਬਾ ਲਓ ਅਤੇ ਆਪਣੇ ਆਪ ਨੂੰ ਹੋਰ ਬਿਹਤਰ ਢੰਗ ਨਾਲ ਜਾਣੋ। ਇੱਕ ਤਾਂ ਕੰਮ ਸਿੱਖੋ, ਆਪਣੀ ਜਿਹੜੀ ਸਕਿੱਲ ਆ ਹੈ ਨਾ ਉਹਨੂੰ ਨਿਖਾਰੋ, ਅਤੇ ਦੂਜਾ ਇਹ ਚੀਜ਼ ਮੇਕ ਸ਼ੋਰ ਕਰੋ ਕਿ ਮੇਰਾ ਇਸ ਕੰਮ 'ਚ ਪੈਸ਼ਨ ਹੈਗਾ, ਅਤੇ ਉਹ ਫਿਰ ਇੱਕ ਤਰ੍ਹਾਂ ਨਾਲ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ। ਜਿਹੜੇ ਹੁੰਦੇ ਆ ਹੈ ਨਾ ਸਿੱਖ ਜਾਂਦੇ ਆ, ਹੰਢ ਜਾਂਦੇ ਆ ਉਸ ਕੰਮ 'ਚੋਂ, ਉਹ ਕੁਛ ਜਨਰੇਟ ਵੀ ਕਰਦੇ ਆ। ਅਤੇ ਡੂ ਯੂ ਹੈਵ ਇਟ ਇਨ ਯੂ, ਇਹ ਆਰਮੀ ਵਾਲਾ ਕੰਮ ਹੀ ਆ
0: ਤੁਹਾਡੇ ਕੋਲ, ਉਹ ਚੀਜ਼
1: ਟ੍ਰੇਨਿੰਗ ਦੇ ਵਿੱਚੋਂ ਹੀ ਜੇ ਤੁਸੀਂ ਹੈ ਨਾ ਪਹਿਲਾਂ ਹੀ ਦਿਲ ਛੱਡ ਗਏ ਤਾਂ ਤੁਸੀਂ ਸਾਰੀ ਉਮਰ ਆਰਮੀ ਦੀ ਨੌਕਰੀ ਵੈਸੇ ਵੀ ਨਹੀਂ ਕਰ ਸਕਦੇ,
0: ਉੱਥੇ ਰਹੋਗੇ ਤੁਸੀਂ। 201 ਤੁਸੀਂ ਆਉਂਦੇ ਰਹੋ ਜੀ, ਕੀ
3: ਹਾਲ ਚਾਲ ਨੇ
0: ਜੀ? ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਬਸ ਮੈਂ ਇੱਕ ਗੱਲ ਕਹਿਣੀ ਸੀਗੀ, ਮੈਂ ਕੈਨੇਡਾ ਵੀ ਦੇਖਿਆ ਪਿਛਲੇ ਸਾਲ ਗਿਆ ਸੀਗਾ ਉੱਥੇ। ਚਲੋ ਆਪਣੇ ਹੁਣ ਭਰਾ ਬਹੁਤ ਹੁੰਦੇ ਨੇ ਉੱਥੇ, ਪਰ ਕੰਮ ਦਾ ਵਾਕਈ ਉੱਥੇ ਬੁਰਾ ਹਾਲ ਹੈਗਾ ਆ।
1: ਸੁਣਨ ਨੂੰ ਮਿਲਿਆ ਤੁਹਾਨੂੰ ਉੱਥੋਂ
0: ਕਿੱਦਾਂ, ਮਤਲਬ ਇੱਥੋਂ ਦੇ ਮੁਕਾਬਲੇ ਕੀ ਫਰਕ ਆ, ਵੱਡਾ ਫਰਕ ਕੀ ਵੇਖਿਆ ਤੁਸੀਂ?
3: ਉੱਥੇ ਆਬਾਦੀ ਬਹੁਤ ਜ਼ਿਆਦਾ ਹੈ, ਕੰਪੀਟੀਸ਼ਨ ਇੰਨਾ ਜ਼ਿਆਦਾ, ਜਿੱਦਾਂ ਇੱਥੇ ਵੀ ਟਰੱਕ ਵਾਲੇ ਵੀਰ ਆ, ਕੋਈ ਵੀ ਟ੍ਰੇਡ ਹੈਗੀ ਆ, ਸਾਰੇ ਬਸ ਇੱਕ ਦੂਜੇ ਦਾ ਰੇਟ ਸੱਟਣ ਦੀ ਕਰੀ ਜਾਂਦੇ ਆ, ਤਾਂ ਕਰਕੇ ਸਾਰੀ ਮਾਰਕੀਟ ਹਰ ਕਿਤੇ ਉੱਥੇ ਡਾਊਨ ਹੈ।
0: ਪਰ ਉਹ ਦੋਸ਼ ਤੇ ਇੱਥੇ ਵੀ ਲੱਗਦੇ ਨੇ,
3: ਉਹ ਲੱਗਦੇ ਨੇ ਨਾ, ਬਸ ਇੱਥੇ ਘੱਟ ਆਬਾਦੀ ਉੱਥੇ ਡਬਲ ਹੈਗੀ ਆ। ਆਪਾਂ ਸ਼ਾਮ ਨੂੰ ਜਿਨ੍ਹਾਂ ਦੇ ਘਰ ਗਏ, ਜਿਹੜੇ ਜਿਹੜੇ ਸ਼ਹਿਰ ਗਏ, ਮੈਂ ਵੈਨਕੂਵਰ ਗਿਆ ਉੱਥੇ, ਟੋਰਾਂਟੋ ਤੇ ਐਡਮਿੰਟਨ ਕੈਲਗਰੀ, ਜਿੱਥੇ ਵੀ ਸ਼ਾਮੀ ਉਹਨਾਂ ਨੇ ਕੀ ਕਹਿੰਦਾ ਅੱਜ ਤੈਨੂੰ ਘੁਮਾ ਕੇ ਦਿੰਦੇ ਸ਼ਾਮੀ, ਬਸ ਉਹਨਾਂ ਗੱਡੀ ਬਿਠਾ ਕੇ ਸਿਰਫ ਇਹੀ ਦਿਖਾਈ ਦੇਣਾ, ਪਾਰਕਾਂ ਦੇ ਵਿੱਚ ਆਪਣੇ ਲੱਗੇ ਹੋਏ ਸਾਰੇ ਬਾਰਬੀਕਿਊ ਕਰੀ ਜਾਂਦੇ, ਉੱਥੇ ਤੰਦੂਰ ਲਾਏ ਹੋਏ, ਉੱਥੇ ਸਾਰੇ ਤਾਸ਼ ਖੇਡੀ ਜਾਂਦੇ ਆ, ਵਿਹਲੇ ਬੈਠੇ ਆ। ਤੇ ਜੇ ਕੰਮ ਕੁੰਮ ਦਾ ਕਰੀਏ, ਕੰਮ ਕੁੰਮ ਦਾ ਹੈ ਨੀ ਗਾ, ਜਿੱਦਾਂ ਇੱਥੋਂ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਮੈਂ ਗੱਲ ਕਰਾਂ, ਆਪਣੇ ਬਜ਼ੁਰਗ ਫਾਰਮਾਂ ਵਿੱਚ ਜਾ ਕੇ ਖੁਸ਼ ਨੇ, ਕੰਮ ਕਰਕੇ ਸੈਰ ਕਰਕੇ ਖੁਸ਼ ਹੈਗੇ ਆ, ਲੱਗੇ ਰਹਿੰਦੇ ਕੁਛ ਨਾ ਕੁਛ ਕਰੀ ਜਾਂਦੇ ਆ।
0: ਸੋ ਇਹਦਾ ਮਤਲਬ ਉਹ ਜਿਹੜੇ ਪਾਰਕਾਂ 'ਚ ਬੈਠੇ ਆ, ਜਿਹੜੇ ਇੱਕ ਦੂਸਰੇ ਨਾਲ ਚਲੋ ਗੱਪ ਸ਼ੱਪ ਮਾਰ ਰਹੇ ਆ, ਖੇਡ ਰਹੇ ਆ, ਉਹ ਖੁਸ਼ ਨਹੀਂ ਗੇ, ਖੁਸ਼ੀ ਨਾਲ ਨਹੀਂ ਬੈਠੇ ਹੋ?
3: ਮੇਰੇ ਕਿਤੇ ਵੀ ਬਾਹਰ ਜਾ ਕੇ ਕੋਈ ਮਾਂ ਪਿਓ ਬਜ਼ੁਰਗ ਜਿੰਨੇ ਵੀ ਨੇ, ਕੋਈ ਖੁਸ਼ ਨਹੀਂ ਗਾ, ਬਸ ਧੱਕੇ ਨਾਲ ਬੈਠੇ ਹੀ ਆ। ਠੀਕ ਹੈ, ਦੂਜੀ ਗੱਲ ਇੱਕ ਹੋਰ ਚੀਜ਼ ਮੈਂ ਐਡ ਕਰਾਂਗਾ, ਕਿਸਮਤ ਬੜੀ ਵੱਡੀ ਚੀਜ਼ ਆ। ਹੁਣ ਜਦੋਂ ਤੁਸੀਂ ਗੱਲ ਛਿੜੀ ਕਿ ਕੋਈ ਉੱਧਰ ਜਾ ਕੇ ਪੀ ਆਰ ਦੇ ਚੱਕਰ, ਕੋਈ ਇੱਧਰ ਜਾ ਕੇ, ਡਿਊਰਿੰਗ ਕੋਵਿਡ ਦੇ ਵਿੱਚ ਅਸੀਂ ਨਿਊਜ਼ੀਲੈਂਡ ਸੀਗੇ, ਤੇ ਕੀ ਹੋਇਆ, ਕਈ ਮੁੰਡੇ ਨੇ ਉਦੋਂ ਕੈਨੇਡਾ ਨੇ ਖਬਰ ਕੱਢਤੀ ਵੀ ਐਲਐਮਏ ਦਿਓ 40,000 50,000 ਦਿਓ ਤੇ ਆਪਣਾ ਆ ਜਾਓ। ਮੇਰੇ ਨਾਲ ਮੁੰਡੇ ਬੈਠੇ, ਚਲੋ ਅਸੀਂ ਤੇ ਉਦੋਂ ਸਿਟੀ 'ਚ ਪੀ ਆਰ ਹੋ ਚੁੱਕੇ ਸੀਗੇ, ਸਾਡੇ ਨਾਲ ਮੁੰਡੇ ਬੈਠੇ, ਮਤਲਬ ਸਾਡੀ ਸਿਟੀ ਦੇ ਵਿੱਚ ਛੋਟੀ ਜਿਹੀ ਸ਼ਹਿਰ ਸੀ, ਉੱਥੇ 15-20 ਜਣੇ ਮੁੰਡੇ ਇਹਦੇ ਵਿੱਚ ਫਾਈਬਰ ਆਪਟਿਕ ਲੇਆਊਟ ਦਾ ਕੰਮ ਕਰਦੇ, ਬੜਾ ਸੋਹਣਾ ਕੰਮ ਉਹਨਾਂ ਦਾ, ਤੇ ਉਹਨਾਂ 'ਚ ਉਹਨਾਂ ਨੂੰ ਪਤਾ ਲੱਗਿਆ ਵੀ ਕੈਨੇਡਾ ਐਲਐਮਆਈ ਲੈ ਕੇ ਤੇ ਆਪਣਾ ਕੰਮ ਪੀ ਆਰ ਹੋ ਜਾਣੀ ਹੈ। 15-20 ਵਿੱਚੋਂ 10 ਜਣੇ ਨੇ ਪੈਸੇ ਦੇ ਕੇ ਉਹਨਾਂ ਨੂੰ ਇਹੀ ਕਿਹਾ ਵੀ ਵੇਟ ਕਰੋ, ਜੇ ਕੋਵਿਡ ਚੱਲ ਰਿਹਾ ਕੋਈ ਨਾ ਕੋਈ ਖਬਰ ਕੱਢੂਗੀ ਸਰਕਾਰ, ਕੋਈ ਪੇਸ਼ੈਂਟ ਦੀ ਉਹਨਾਂ ਨੇ ਉੱਧਰ ਦੀ ਫਲਾਈਟ, ਜਿੱਦਣ ਫਲਾਈਟ ਫੜੀ ਆ ਅਗਲੇ ਦਿਨ ਉਹਨਾਂ ਦੀ ਅਨਾਊਂਸਮੈਂਟ ਹੋ ਗਈ ਨਿਊਜ਼ੀਲੈਂਡ ਵਾਲੇ ਦੀ, ਜਿਹੜਾ ਇੱਥੇ 3 ਸਾਲ ਤੋਂ ਵਰਕ ਵੀਜ਼ੇ ਤੇ ਉਹ ਪੱਕਾ ਕਰ ਰਹੇ ਆ, ਉਹ ਵਿਚਾਰੇ ਫਲਾਈਟ 'ਚ ਕੈਨੇਡਾ ਵੀ ਨਹੀਂ ਉਤਰੇ।
0: ਅੱਛਾ,
3: ਉਹ ਉਹਨਾਂ ਦੀ ਕਿਸਮ ਵਿਚਾਰਿਆਂ ਦੀ, ਉਹ ਜਿੰਨੇ ਵੀ ਸੀ ਉੱਥੇ ਸਟਕ ਹੋ ਗਏ, ਨਾ ਉਹਨਾਂ ਨੂੰ ਉੱਧਰ ਦਾ ਮਿਲਦਾ ਪਿਆ ਪੀ ਆਰ, ਨਾ ਇੱਧਰ ਜੋਗੇ ਰਹੇ ਵਿਚਾਰੇ
1: ਊਂਠ ਤੇ ਬੈਠੇ ਨੇ ਦੰਦੀ ਵੱਡੀ।
0: ਸੋ ਸਬਰ ਸਬਰ ਸੰਤੋਖ ਵੀ ਬੜੀ ਚੀਜ਼ ਆ ਨਾ, ਤੁਸੀਂ ਥੋੜਾ ਜਿਹਾ ਤੁਹਾਨੂੰ ਟਾਈਮ ਤੇ ਲੱਗਦਾ ਹੀ ਆ ਚੀਜ਼ਾਂ ਨੂੰ।
3: ਬਿਲਕੁਲ ਬਿਲਕੁਲ ਬਹੁਤ ਵੱਡੀ ਚੀਜ਼ ਆ, ਨਾਲੇ ਉਹੀ ਗੱਲ ਆਉਂਦੀ ਹੈ ਵੀ ਜਦੋਂ ਪੇਸ਼ੈਂਸ ਹੈਗੀ ਆ
0: ਪਿਛਲੇ ਸਾਲਾਂ ਦਾ ਰੁਝਾਨ ਦਸਾਂ ਸਾਲਾਂ ਦਾ ਕੀ ਰਿਹਾ ਵਾ, ਹੁਣ ਕੀ ਆ, ਸਰਕਾਰ ਨੂੰ ਕਿਹੜੀ ਚੀਜ਼ ਦੀ ਲੋੜ ਮਹਿਸੂਸ ਹੋ ਰਹੀ ਆ, ਕਿਹੜੇ ਟ੍ਰੇਡ ਚ ਘਾਟਾ ਵਾਧਾ।
3: ਉਹ ਤਾਂ ਤੁਹਾਡੀ ਗੱਲ ਠੀਕ ਹੈ ਵੀਰੇ, ਪਤਾ ਕੀ ਆ, ਆਪਣੇ ਜਿਹੜੇ ਆਉਂਦੇ ਆ ਬੱਚੇ, ਜਿੱਦਾਂ ਅਸੀਂ ਵੀ ਜਦੋਂ ਨਵੇਂ ਨਵੇਂ ਆਏ ਸੀ ਨਾ, ਪੀ ਆਰ ਵਾਸਤੇ ਹੀ ਪਰਲੋ ਮੱਛੀ ਰਹਿੰਦੇ ਆ, ਹਰ ਕੋਈ ਵਿਚਾਰਾ ਕਿਸੇ ਨੂੰ, ਮਤਲਬ ਦੇਖੋ ਮਾਂ ਪਿਓ ਨੇ ਉਸ ਟਾਈਮ ਸਪੋਰਟ, ਹੁਣ ਤਾਂ ਬਹੁਤ ਸਪੋਰਟ ਕਰਦੇ ਮਾਮ ਡੈਡ ਵੀ, ਚਲੋ ਬੇਟਾ ਕੋਈ ਚੱਕਰ ਨਹੀਂ ਤੁਹਾਡੇ ਨਾਲ ਬੈਠੇ ਆ, ਤੁਹਾਨੂੰ ਪੈਸੇ ਦੀ ਕੋਈ ਟੈਨਸ਼ਨ ਵੀ, ਜੇ ਉਹ ਸਾਰਾ ਕੁਛ ਹੁੰਦਾ। ਉਹਨਾਂ ਵੇਲੇ ਵਿੱਚ ਕੋਈ ਸਪੋਰਟ ਨਹੀਂ ਹੁੰਦੀ ਸੀਗੀ, ਮਹੀਨੇ ਬਾਅਦ ਹੀ ਫੋਨ ਕਰਨਾ ਹੁੰਦਾ ਸੀਗਾ ਵੀ ਹਾਂ ਵੀ ਆਹ ਗੱਲ ਹੋ ਗਈ ਆ, ਠੀਕ ਹੈ ਨਾ। ਹੁਣ ਤੇ ਹਰ ਪਲ ਦੇ ਪਲ ਵੀਡੀਓ ਕਾਲ ਤੇ ਚੱਲ ਪਈ ਜਾ ਕੇ ਡਿਸਕਸ ਹੋ ਜਾਂਦਾ ਆ, ਸਪੋਰਟ ਮਿਲ ਜਾਂਦੀ। ਉਸ ਟਾਈਮ ਤਾਂ ਕੋਈ ਹੁੰਦੀ ਨਹੀਂ ਸੀਗੀ, ਅਸੀਂ ਵੀ ਤਾਂ ਮੈਂਟਲ ਉਹਨਾਂ ਚੀਜ਼ਾਂ ਚੋਂ ਨਿਕਲੇ ਹੀ ਆ, ਇਹ ਸਭ ਦੀ ਵਾਰੀ ਆਉਂਦੀ ਹੈ, ਸਭ ਨੇ ਨਿਕਲਣਾ, ਬਸ ਇਹ ਕਿ ਥੋੜਾ ਜਿਹਾ ਸਬਰ ਵੀ ਰੱਖਣਾ ਪੈਣਾ ਆ, ਥੋੜੀ ਜਿਹੀ ਅਵੇਅਰਨੈਸ ਵੀ ਰੱਖਣੀ ਪੈਣੀ ਆ,
0: ਥੋੜੀ ਰਹਿ ਗਿਆ ਤੁਸੀਂ ਪੱਠੇ ਪਾ ਕੇ ਤੇ ਤਾਸ਼ ਖੇਡਦੇ ਰਹੋ ਤੇ ਤੁਹਾਡਾ ਗੁਜ਼ਾਰਾ ਚੱਲਦਾ ਜਾਊਗਾ।
3: ਇੱਕ ਚੀਜ਼ ਦਾ ਉੱਥੇ ਸੁੱਖ ਤਾਂ ਹੈਗਾ ਨਾ ਵੀ ਹਾਂ, ਘਰ ਆਪਣਾ ਹੈਗਾ, ਕੋਈ
1: ਟੈਨਸ਼ਨ
3: ਕੁਛ ਨੀ ਹੈਗੀ, ਦਾਣੇ ਘਰ ਦੇ, ਸਬਜ਼ੀ ਘਰ ਦੀ, ਫੁਲਕਾ ਘਰ ਦਾ, ਜੇ ਨਾ ਵੀ ਹੋਏ ਗੁਆਂਢੀ ਵੱਲ ਚਲ ਗਏ, ਗੁਰਦੁਆਰੇ ਚਲੇ ਗਏ, ਕਿੱਥੇ ਚਲੇ ਗਏ, ਕੋਈ ਗੱਲਬਾਤ ਨੀ ਕਰਦਾ। ਇੱਥੇ ਤੁਸੀਂ ਕਿਸੇ ਵੱਲ ਜਾ ਕੇ ਦੇਖੋ, ਤੁਸੀਂ ਦੂਜੇ ਦਿਨ ਤੁਹਾਨੂੰ ਕਹਿ ਦੇਣਗੇ ਭਾਈ ਤੂੰ ਆਪਣੇ ਘਰ ਕਦੋਂ ਜਾਣਾ।
1: ਆਪਣੇ ਮੁਲਕ ਸਟ੍ਰੈਸ ਇਸ ਗੱਲ ਦਾ ਨੀ ਨਾ, ਆਪਣੀ ਹੋਮ ਕੰਟਰੀ ਪੰਜਾਬ ਦੀ ਗੱਲ ਕਰੀਏ, ਮੈਂ ਆਪਣੇ ਪਿੰਡ ਚ ਰਣਜੋਤ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਤਮਾਮ ਉਮਰ ਕੋਈ ਕੰਮ ਨਹੀਂ ਕੀਤਾ।
0: ਥੈਂਕ ਯੂ ਭਾਈ, ਥੈਂਕ ਯੂ ਕੋਲਕਾਤਾ, ਥੈਂਕ
3: ਯੂ,
1: ਤੇ ਉਹਨਾਂ ਦਾ ਵੀ ਗੁਜ਼ਾਰਾ ਗਜ਼ੂਰਾ ਚੱਲ ਗਿਆ।
0: ਮੈਂ ਤੁਹਾਡੇ ਨਾਲ ਸਹਿਮਤ ਹਾਂ ਭਾਈ ਇਸ ਗੱਲ ਦੇ ਉੱਤੇ, ਪਰ ਇੱਕ ਚੀਜ਼ ਜਿਹੜੀ ਮੈਂ ਥੋੜ੍ਹੀ ਜਿਹੀ ਡਿਫਰੈਂਟ ਹੈ ਹੁਣ, ਮਤਲਬ ਜੋ ਭਾਈ ਨੇ ਕਿਹਾ ਜਾਂ ਤੁਸੀਂ ਕਹਿ ਰਹੇ ਹੋ, ਮਤਲਬ ਵੱਡ ਕਾਫੀ ਪਰਸੈਂਟੇਜ, ਚਲੋ ਮੰਨ ਲਓ 50%, ਮੈਂ ਅਬਲ 'ਤੇ ਵੀ ਜ਼ਿਆਦਾ ਕਹਿ ਰਿਹਾ, ਇੰਨੀ ਕੁ ਸਹਿਮਤੀ ਆਪਾਂ ਲੈ ਸਕਦੇ ਹਾਂ, ਪਰ ਹੁਣ ਯਕੀਨ ਮੰਨੋ ਉਹ ਕੰਮ ਨਹੀਂ ਜੇ ਰਿਹਾ। ਹੁਣ ਤੁਸੀਂ ਪਿੰਡਾਂ 'ਚ ਜਾ ਕੇ ਵੇਖੋ,
1: ਵੈਸੇ
0: ਵੀ ਜਿਹੜਾ ਹੁਣ ਮੈਂ ਪਿਛਲੇ ਸਮੇਂ ਦੇ ਵਿੱਚ ਮੈਂ ਕੰਟੀਨਿਊਸ ਗਿਆ 3-4 ਵਾਰੀ, ਤੇ ਉੱਥੇ ਵੀ ਹੁਣ ਉਹ ਗੱਲ ਨਹੀਂ ਰਹੀ ਜਿੱਦਾਂ ਨਾ ਸਾਡੀਆਂ ਇਮੈਜੀਨੇਸ਼ਨਸ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਸਾਡੇ ਪਿਛੋਕੜ ਦੇ ਵਿੱਚ ਉਹ ਚੀਜ਼ ਪਈ ਆ ਵੀ ਉੱਥੇ ਇੱਦਾਂ ਹੁੰਦਾ ਸੀ, ਤੁਰੇ ਤੁਰੇ ਜਾਂਦੇ ਲੈ ਗੁਰਦੁਆਰੇ, ਉਹਦੇ ਬਾਹਰ ਬੈਠੇ ਦੋ ਬੰਦੇ ਮਿਲ ਪਏ, ਉਹਨਾਂ ਨਾਲ ਗੱਲਾਂ ਬਾਤਾਂ ਮਾਰ ਲਈਆਂ, ਤੁਸੀਂ ਹੱਟੀ ਦੇ ਉੱਤੇ ਬੈਠੇ ਹੋ, ਉੱਥੇ ਤੁਸੀਂ 4 ਗੱਲਾਂ ਮਾਰ ਲਈਆਂ ਕਿਸੇ ਦੇ ਨਾਲ। ਹੁਣ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ 100%, ਪਰ 50% ਤੇ ਫਰਕ ਪੈ ਗਿਆ। ਹੁਣ ਉੱਥੇ ਵੀ ਇਹ ਗੱਲ ਨਹੀਂ ਰਹੀ, ਹਰ ਕੋਈ ਬੰਦਾ ਬਿਜ਼ੀ ਆ, ਹਰ ਕੋਈ ਉੱਥੇ ਵੀ ਹੁਣ ਹੱਟੀ ਤੋਂ ਭੱਜੇ ਭੱਜੇ ਜਾਂਦੇ, ਸੌਦਾ ਫੜਨ ਵਾਲਾ ਕੋਈ ਹੋਊਗਾ ਉਹ ਵੀ ਚੜੇ ਘੋੜੇ ਸਵਾਰ, ਤੇ ਉੱਥੇ ਵੀ ਤੁਹਾਨੂੰ ਕੋਈ ਕਹਿ ਦਊਗਾ ਹੱਟੀ ਵਾਲਾ ਭਾਈ ਥੋੜਾ ਜਿਹਾ ਅੰਦਰ ਨੂੰ ਹੋ ਕੇ ਬਹੁ, ਇਹ ਬੰਦਾ ਉਦਾਂ ਦਾ ਹੀ ਹੈ।
1: ਸਮਾਂ ਹਾਲਾਤ ਬਾਹਰਲੇ ਮੁਲਕ ਵਾਲੇ ਬਣਦੇ ਜਾਂਦੇ ਆ।
0: ਵੇਖੋ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ ਨਾ ਹੁਣ ਗਲੋਬਲਾਈਜੇਸ਼ਨ, ਤੇ ਫਿਰ ਹਰ ਥਾਂ ਦੇ ਉੱਤੇ ਆਪਾਂ ਉਹਦਾ ਅਸਰ ਮਹਿਸੂਸ ਕਰ ਰਹੇ ਹਾਂ, ਹੈ ਨਾ। ਹੁਣ ਭਾਵੇਂ ਆਪਾਂ ਘਰਾਂ ਦੀ ਗੱਲ ਕਰ ਲਈਏ, ਚਾਹੇ ਆਪਾਂ ਸਕਿੱਲ ਦੀ ਗੱਲ ਕਰ ਲਈਏ, ਪੜ੍ਹਾਈ ਲਿਖਾਈ ਦੀ ਗੱਲ ਕਰ ਲਈਏ, ਚਾਹੇ ਆਪਾਂ ਪਿੰਡਾਂ ਦੀ ਸ਼ਹਿਰਾਂ ਦੀ ਗੱਲ ਕਰ ਲਈਏ, ਹੁਣ ਹਰ ਥਾਂ ਦੇ ਉੱਤੇ ਫਰਕ ਪੈ ਚੁੱਕਾ। ਪਹਿਲੀਆਂ ਦੇ ਵਿੱਚ ਕੀ ਸੀ ਜਦੋਂ ਆਪਾਂ ਆਏ, ਹੈ ਨਾ, ਤੇ ਉਦੋਂ ਜਿੱਦਾਂ ਭਾਈ ਨੇ ਗੱਲ ਕੀਤੀ ਨਾ ਵੀ ਜਦੋਂ ਆਪਾਂ ਆਪਣੇ ਮਾਂ ਪਿਓ ਨੂੰ ਫੋਨ ਕਰਦੇ ਹਾਂ ਤੇ ਉਦੋਂ ਕੋਈ ਆਸ ਇਸ ਤਰੀਕੇ ਦੀ ਫਾਈਨੈਂਸ਼ੀਅਲ ਹੈਲਪ ਦੀ ਨਹੀਂ ਸੀ, ਪਰ ਹੁਣ ਕਹਿ ਦਿੰਦੇ ਮਾਂ ਪਿਓ ਵੀ ਕੋਈ ਗੱਲ ਨਹੀਂ, ਜਾਂ ਫਿਰ ਭੇਜ ਵੀ ਦਿੰਦੇ ਆ, ਪਰ ਉਦੋਂ ਇਹ ਆਪਸ਼ਨ ਨਹੀਂ ਹੈਗੀ। ਉਦੋਂ ਇਹ ਸੀਗਾ ਵੀ ਜ਼ਮੀਨ 'ਤੇ ਉਹਨੇ ਵਿਕਣੀ ਅਤੇ ਵਾਪਸ ਆ ਜਾ ਉਹਨਾਂ ਦੇ, ਹੈ ਨਾ, ਇੱਥੇ ਹੈਗੀਆਂ 4 ਰੋਟੀਆਂ ਤੂੰ ਇੱਥੇ ਖਾ ਸਕਦਾ। ਪਰ ਹੁਣ ਦੀ ਸੋਚ ਡਿਫਰੈਂਟ ਹੈ ਉੱਥੇ,
1: ਕਹਿੰਦੇ ਗਿਆ ਹੋਇਆ ਤਾਂ ਉੱਧਰੋਂ ਭੇਜ ਜੀ ਸੌਦਾ ਮਾਰਨਾ।
0: ਅੱਜ ਕੱਲ੍ਹ ਦਾ ਮਾਂ ਪਿਓ ਕਹਿੰਦਾ ਵੀ ਤੂੰ ਕਾਕਾ ਹਰ ਹਾਲਤ ਵਿੱਚ ਉੱਥੇ ਨੌ ਉਡਾ ਕੇ ਰੱਖ, ਪੈਸਿਆਂ ਦਾ ਹੀ ਕਰਦੇ ਹਾਂ ਇੰਤਜ਼ਾਮ। ਬੜਾ ਵੱਡਾ ਫਰਕ ਪਿਆ ਵਾ ਪਿਛਲੇ ਇਸ ਸਮੇਂ ਦੇ ਦਰਮਿਆਨ। ਪਹਿਲੀਆਂ ਦੇ ਵਿੱਚ ਇੱਦਾਂ ਨਹੀਂ ਹੁੰਦਾ ਵੀ ਉੱਥੋਂ ਪੈਸੇ ਆਪਾਂ ਵੱਟ ਕੇ ਜ਼ਮੀਨ ਵੇਚ ਕੇ ਅਤੇ ਕੈਨੇਡਾ ਇਨਵੈਸਟ ਕਰਦੇ ਨੇ, ਉੱਥੇ ਘਰ ਲੈ ਲੈਂਦੇ ਹਾਂ ਜਾਂ ਆਸਟ੍ਰੇਲੀਆ ਲੈ ਲੈਂਦੇ ਹਾਂ। ਪਹਿਲੀ ਸੋਚ ਹੋਰ ਸੀ, ਹੁਣ ਜਦੋਂ ਨਵੀਂ ਉੱਥੇ ਵੀ ਨਵੀਂ ਪੀੜ੍ਹੀ ਦੇ ਹੱਥ ਕਮਾਨ ਆਈ ਆ, ਅਤੇ ਉੱਥੇ ਵੀ ਉਹ ਚੀਜ਼ ਪਹਿਲਾਂ ਵਰਗੀ ਨਹੀਂ ਰਹੀ, ਪੇਸ਼ੈਂਸ ਉਹ ਵਾਲਾ ਨਹੀਂ ਰਿਹਾ, ਉਹ ਵਾਲੀ ਸੋਚ ਪਹਿਲਾਂ ਵਾਲੀ ਨਹੀਂ ਰਹੀ। ਹੁਣ ਉੱਥੇ ਵੀ ਇੱਕ ਕਾਲ ਆ, ਹਵਾ ਦੇ ਵਿੱਚ ਹੀ ਕਾਲ ਆ। ਜਿਨ੍ਹਾਂ ਦੇ ਸਰਕਲ ਹੈਗੇ ਨੇ ਉਹਨਾਂ ਦੇ ਹੈਗੇ ਨੇ, ਜਿਨ੍ਹਾਂ ਦੇ ਕੋਲ ਬਹਿਣ ਖਲੋਣ ਹੈਗਾ ਉਹਨਾਂ ਕੋਲ ਨਹੀਂ ਹੈਗਾ, ਪਰ ਜਿਨ੍ਹਾਂ ਕੋਲ ਇਹ ਚੀਜ਼ਾਂ ਨਹੀਂ ਆ ਉੱਥੇ ਵੀ ਬਿਗ ਟਾਈਮ ਮਿਸਿੰਗ ਆ ਕਈ ਚੀਜ਼ਾਂ ਦੇ ਵਿੱਚ। ਅਤੇ ਉਲਟਾ ਮੈਨੂੰ ਇਹ ਲੱਗਦਾ ਵਾ ਵੀ ਇੱਥੇ ਸਗੋਂ ਆਸਟ੍ਰੇਲੀਆ ਦੇ ਵਿੱਚ ਇੱਕ ਚੀਜ਼ ਦਾ ਜਿਹੜਾ ਮੈਨੂੰ ਫਰਕ ਲੱਗਦਾ ਵਾ ਮੈਨੂੰ ਨਹੀਂ ਪਤਾ ਕੈਨੇਡਾ ਕਿੱਦਾਂ, ਪਰ ਇੱਥੇ ਫਿਰ ਵੀ ਸਾਡਾ ਆਪਸ ਵਿੱਚ ਮਿਲਵਰਤਨ ਬਹਿਣ ਖਲੋਣ ਹੈਗਾ ਵਾ, ਅਸੀਂ ਪਾਰਟੀਆਂ ਪੂਰਟੀਆਂ ਦੇ ਉੱਤੇ ਮਿਲਦੇ ਹਾਂ, ਹੋਰ ਹਰ ਰੋਜ਼ ਨਹੀਂ ਤੇ ਹਫ਼ਤੇ 'ਚ ਕੋਈ 4-5 ਦਿਨ ਬੜੇ ਨੇ ਜਿਹੜੇ ਸ਼ਾਮਾਂ ਨੂੰ ਇਕੱਠੇ ਹੋ ਕੇ ਕੋਈ ਫੁੱਟਬਾਲ ਖੇਡ ਲੈਂਦਾ ਵਾ, ਕੋਈ ਵੀਕਐਂਡ 'ਤੇ ਕ੍ਰਿਕਟ ਖੇਡ ਲੈਂਦਾ, ਕੋਈ ਸ਼ਾਮੀ ਇਕੱਠਾ ਹੋ ਕੇ ਸੈਰ ਕਰਦਾ, ਇਹ ਆਹ ਚੀਜ਼ਾਂ ਵੀ ਨਹੀਂ ਹੁਣ ਇੰਡੀਆ ਦੇ ਵਿੱਚ ਰਹੀਆਂ ਬਹੁਤਿਆਂ ਕੋਲ, ਅਤੇ ਸਾਨੂੰ ਲੱਗਦਾ ਵਾ 870 ਤੁਸੀਂ ਆਉਣ ਰਹੋ ਰਿਚਰਡ ਜੀ।
4: ਜਹਾਂ ਦਿਲ ਲਗੇ ਵਹੀ ਕੈਨੇਡਾ ਹੈ, ਵਹੀ ਮੈਲਬਰਨ ਹੈ, ਵਹੀ ਦਿੱਲੀ ਹੈ। ਔਰ ਮੈਂ ਦ ਪਾਵਰ ਆਫ ਰੇਡੀਓ ਬੋਲਣਾ ਚਾਹਤਾ ਹੂੰ, ਰੇਡੀਓ ਹਾਂਜੀ ਹਮਾਰਾ। So when I think Arnab spoke about his dad being in the hospital, was it Arnab, the child? He, so Ranjit ne kaha das karo us samay mein church ke paas tha, to maine jaake candle jalaya for his father.
1: So, thank you, very kind of you.
4: No, it's thanks to Ranjit and the family. Hum sab family hai, to ek dusre ka to share karna padta hai. So may his father have a speedy recovery. And then, क्या कहते हैं, बानी बानी जिंजर
1: उसका 70th है, हाँ जी हाँ जी, स्टार ऑफ
4: जन्मदिन बर्थडे
0: जी,
4: तो चैन तो वो मेरे खोखो टीम की कैप्टन है।
0: ओके,
4: एंड दे वन शी इज वन ऑल द चैंपियनशिप वेदर इट्स टी गेम्स वेदर इट्स
1: क्या
4: बात, या तो गॉड ब्लेस हर टू। एंड इसी के बहाने पूरे हमारे ग्रुप में पता चल गया कि रेडियो हांजी में पानी का बर्थडे विश किया, सो आई एम श्योर वील गेट मोर रेडियो हांजी लिसनर्स नाउ।
1: हां जी, पावर ऑफ शेयरिंग है जी, वो तुसी देखो है ना, तुसी असी ਤੁਹਾਡੇ ਨਾਲ ਕੀਤਾ, ਹੁਣ ਆ ਚੀਜ਼ਾਂ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਨੂੰ ਨਹੀਂ ਸੀ ਪਤਾ, ਤੁਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਹੈ।
4: ਹਾਂ ਜੀ, ਸੋ
0: ਬਾਣੀ ਦਾ ਤੇ ਵੇਖੋ ਅੱਜ ਫਿਰ ਮੈਸੀ ਵਾਲਾ ਦਿਨ ਆ ਜਨਮ ਦਿਨ ਦਾ।
4: और दूसरा सॉरी टॉपिक क्या था, आज मैं काफी बिजी रहा, इट वाज अबाउट माइग्रेशन।
0: हाँ जी, माइग्रेशन दी गल कर रहे हैं, तुम वेलो जा, तुम आपा थोड़ी जी गलबात आगे तोड़ दें, थोड़ा चिर सुन लो, तुम होल्ड ते रहो ते नाले ये चीजा क्लियर हो जाएंगे, उन्ना चिर आपा नेक्स्ट ले लेने कॉलर है ना, थोड़ा जा तुम आ जाओगे लूप दे विच भी की गलबात चल की रही है, रादर दैन पे आपा सारा फिर दसांगे। 130 तुम आ रहे हो,
5: हेलो,
0: हाँ जी सत श्रीकाल जी।
1: हाँ जी सत श्रीकाल जी।
5: हाँ जी हाँ जी सत श्रीकाल जी।
0: की नाम है जी?
5: मेरा मुख्तार है जी।
0: जी जी मुख्तार जी, ठीक ठाक हो?
5: हाँ जी हाँ जी ठीक है जी, तुसी सुनाओ जी किद्दां?
0: बहुत वधिया जी बहुत वधिया, की कहना चाहोगे?
5: हाँ जी हाँ जी, एक्चुअली ओदां जिवें थोड़े जिहे माध्यम विचों सुणिया थोड़ा ओह प्रोग्राम, जिवें कैनेडा आस्ट्रेलिया नूं ओह करदे हो, बट ਪਹਿਲਾਂ ਤਾਂ ਖੈਰ ਮੇਰੇ ਖਿਆਲ ਚ ਕੈਨੇਡਾ ਜੇ ਉੱਦਾਂ ਦੇਖ ਲਓ ਤਾਂ ਸੋਹਣਾ ਬਹੁਤ ਆ, ਤੇ ਬਾਕੀ ਜੇ ਬਾਕੀ ਗੱਲਾਂ ਨਾਲ ਆਸਟ੍ਰੇਲੀਆ ਸਾਰਾ ਵਧੀਆ।
0: ਤੁਸੀਂ ਗਏ ਹੋ ਕੈਨੇਡਾ?
5: ਹਾਂਜੀ ਹਾਂਜੀ, ਮੈਂ ਤਿੰਨੇ ਮੇਨ ਜਿਹੜੀਆਂ ਸਟੇਟਾਂ ਘੁੰਮਿਆ। ਹਾਂਜੀ,
0: ਓਕੇ, ਘੁੰਮਣ ਫਿਰਨ ਲਈ ਗਏ ਹੋ ਕਿ ਰਹੇ ਹੋ ਉੱਥੇ?
5: ਨਹੀਂ ਨਹੀਂ, ਉੱਦਾਂ ਰਿਹਾ ਆਪਣਾ, ਸਵਾ ਕੁ ਮਹੀਨੇ ਲਈ ਗਿਆ ਸੀਗਾ, ਵਿਆਹ ਸੀਗਾ ਮੇਰੇ ਭਤੀਜੇ ਦਾ।
0: ਜੀ
5: ਹਾਂਜੀ ਹਾਂਜੀ,
1: ਵੈਨਕੂਵਰ ਸਰੀ ਪੰਜਾਬੀਆਂ ਨਾਲ ਭਰੀ
5: ਬਹੁਤ ਜ਼ਿਆਦਾ ਜੀ, ਬਹੁਤ
1: ਐਡਮਿੰਟਨ ਕੈਲਗਰੀ
5: ਬਹੁਤ ਜ਼ਿਆਦਾ, ਹਾਂਜੀ ਕੈਲਗਰੀ ਤੇ ਆਪਣੇ ਬ੍ਰੈਂਪਟਨ ਤੇ ਇਧਰੋਂ ਸਰੀ ਸੀਗਾ। ਹਾਂਜੀ
0: ਜੀ,
1: ਉਹ ਜਿਹੜਾ ਨੀਲੇ ਜੇ ਪਾਣੀ ਵਾਲੀ ਝੀਲ ਆ, ਮੈਂ ਕਿਹਾ ਉਹਦਾ ਨਾਮ ਪਤਾ ਨੀ, ਬੈਂਫਾ ਜਿਹਨੂੰ ਬੈਂਫ ਕਹਿਣਾ ਆ ਗਿਆ, ਸਮਝ ਲਓ ਕੈਨੇਡਾ ਦਾ ਹੈਗਾ ਹੀ ਆ ਉਹ
5: ਝੀਲ ਤਾਂ ਨੀ, ਬੈਂਫ ਉੱਦਾਂ ਸਾਰਾ ਉਹ ਪਹਾੜੀ ਏਰੀਆ ਬਹੁਤ ਸੋਹਣਾ ਜੀ।
1: ਹਾਂਜੀ
5: ਹਾਂਜੀ ਹਾਂਜੀ, ਬੈਂਫ ਉਦੋਂ ਬਾਅਦ ਲੇਕ ਲੂਇਸ ਸਾਰਾ ਬਹੁਤ ਸੋਹਣਾ ਲੱਗ।
0: ਘੁੰਮਣ ਫਿਰਨ ਤੋਂ ਇਲਾਵਾ ਫਿਰ ਕੀ ਤੱਤ ਕੱਢਿਆ ਤੁਸੀਂ ਉੱਥੋਂ ਦਾ, ਰਹਿਣ ਸਹਿਣ, ਲੌਂਗ ਟਰਮ ਉੱਥੇ ਸੈਟਲਮੈਂਟ ਕੰਪੈਰੀਜ਼ਨ ਦੇ ਵਿੱਚ ਆਸਟ੍ਰੇਲੀਆ ਕਿਵੇਂ, ਕੀ ਵੇਂਦੇ ਹੋ ਲੋਕਾਂ ਦਾ
5: ਦੇ ਵਿੱਚ? ਹਾਂਜੀ ਮੈਂ ਉਹੀ ਗੱਲ ਕਰਦੀ ਜਿਵੇਂ ਪਹਿਲਾਂ ਭਾਜੀ ਵੀ ਕਹਿ ਕੇ ਗਿਆ, ਇੱਕ ਆਏ ਸਨ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਜਿਵੇਂ ਵੀ ਉਹ ਤਾਂ ਹੈਗਾ ਜਿਹੜੇ, ਕਿਉਂਕਿ ਦੇਖੋ ਜਿਹੜੇ ਮੇਨ ਏਰੀਆ ਚ ਆਪਾਂ ਜਾਂਦੇ ਹਾਂ ਸਾਰੇ ਉੱਥੇ ਆਪਣੇ ਹੀ ਨੇ, ਹਨਾ ਜੀ, ਤੇ ਪਾਰਕਪੁਰ ਤਾਂ ਇੱਥੇ ਨਾਲ ਆਪਣੇ ਡਬਲ ਕਹਿ ਸਕਦੇ ਹੋ, ਟ੍ਰਿਪਲ ਵੀ ਫੁੱਲ ਹੋਣਗੇ ਆਪਣੇ ਪੰਜਾਬੀਆਂ ਨਾਲ। ਤੇ ਦੂਜਾ ਕੰਮ ਐਕਚੁਅਲੀ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਲੱਗੀ ਸਾਨੂੰ ਚੀਜ਼, ਜਿਹੜੀ ਮੈਂ ਕਿਉਂਕਿ ਸਾਰੀ ਫੈਮਿਲੀ ਗਏ ਸਾਂ, ਜਿਹੜਾ ਉੱਥੇ ਤੁਸੀਂ ਕਿਸੇ ਵੀ ਸ਼ੋਪ ਤੇ ਜਾਂਦੇ ਹੋ ਓਬਵੀਅਸਲੀ ਜ਼ਿਆਦਾ ਆਪਣੇ ਪੰਜਾਬੀ ਨੇ ਉਹਨਾਂ ਦਾ ਥੋੜਾ ਗੱਲਬਾਤ ਕਰਨ ਦਾ ਤਰੀਕਾ ਬੜਾ ਔੜ ਜਿਹਾ ਲੱਗਦਾ ਹਾਲੇ ਮੈਂ ਕਹਿੰਦਾ ਇੱਥੇ ਹੈਗਾ ਥੋੜਾ ਜਿਹਾ ਇੱਥੇ ਵੀ ਹੈਗਾ ਬਟ ਇੱਥੇ ਨਾਲੋਂ ਫਿਰ ਵੀ ਬੈਡ ਆ
0: ਕਿੱਦਾਂ ਮਤਲਬ ਰੂਡ ਨੇ ਕੀ ਮਤਲਬ ਔੜ ਕਿੱਦਾਂ
5: ਜਿਦਾਂ ਨਾ ਥੋੜਾ ਰੂਡ ਜਿਹਾ ਕੰਮ ਚੱਲਦਾ
0: ਪਰ ਉਹ ਇਹ ਤੇ ਇਹ ਚੀਜ਼ ਤੇ ਆਸਟ੍ਰੇਲੀਅਨਸ ਦੇ ਬਾਰੇ ਮੰਨੀ ਜਾਂਦੀ ਹੈ ਵੀ ਆਸਟ੍ਰੇਲੀਅਨ ਬੜੇ ਰੂਡ ਨੇ
5: ਜਾਂ ਇਹ ਮੈਂ ਵੈਸੇ ਫਿਲਹਾਲ ਤਾਂ ਵੈਸੇ ਆਪਣਿਆਂ ਦੀ ਗੱਲ ਕਰੀ ਜਾਂ ਨਾ ਲਾਈਕ ਜਿਵੇਂ ਕਿਉਂਕਿ ਉੱਥੇ ਜ਼ਿਆਦਾ ਭਾਜੀ ਜਿਹੜੇ ਆਪਣੇ ਨਾ ਇਹਦੇ ਚ ਲੱਗੇ ਨੇ ਫੂਡ ਇੰਡਸਟਰੀ ਚ ਕਹਿ ਲਓ ਜਾਂ ਜਿਹੜੇ ਪੰਪਾਂ ਤੇ ਹੋ ਗਏ ਜਾਂ ਜਿੱਥੇ ਵੀ ਆਪਣਾ ਜ਼ਿਆਦਾ ਵਾਹ ਪੈਂਦਾ ਆ ਵੈਸੇ ਤਾਂ ਉੱਥੇ ਆਸਟ੍ਰੇਲੀਆ ਚ ਹੁਣ ਜਿਹੜੇ ਪਲਾਜ਼ੇ ਪਲੂਜ਼ੇ ਆ ਉਹ ਵੀ ਆਲਮੋਸਟ ਸਾਰੇ ਆਪਣੇ ਦੇਸੀਆਂ ਦੇ ਹੋ ਗਏ ਆ ਤੇ ਬਟ ਉਹ ਗੱਲ ਦਾ ਬਹੁਤ ਜ਼ਿਆਦਾ ਫਰਕ ਲੱਗਾ ਹਾਂਜੀ
0: ਓਕੇ ਸੋ ਇਹ ਡਿਪੈਂਡ ਕਰਦਾ ਵੈਸੇ ਨਾ ਸਾਡਾ ਵਾਹ ਕਿਹਦੇ ਨਾਲ ਪੈ ਗਿਆ ਉਸੇ ਹਿਸਾਬ ਦੇ ਨਾਲ ਹੀ ਆਪਾਂ ਉੱਥੋਂ ਦੀ ਧਾਰਨਾ ਬਣਾ ਲੈਂਦੇ
5: ਹਾਂਜੀ ਨਹੀਂ ਨਹੀਂ ਧਾਰਨਾ ਨਹੀਂ ਮੈਂ ਤਾਂ ਈਵਨ ਜਿਹਨਾਂ ਗੱਲਾਂ ਵੀ ਹੋਈਆਂ ਨੇ ਜਿਵੇਂ ਮੇਰੇ ਭਤੀਜੇ ਨੂੰ ਤਾਂ ਬਹੁਤ ਟਾਈਮ ਹੋ ਗਿਆ ਗਿਆ ਨਾ
0: ਜੀ
5: ਉਦੋਂ ਬਾਅਦ ਜਦੋਂ ਸਾਡੇ ਉਧਰੋਂ ਇੰਡੀਆ ਤੋਂ ਵੀ ਫੈਮਿਲੀ ਆਏ ਸਨ ਤੇ ਇਧਰੋਂ ਆਸਟ੍ਰੇਲੀਆ ਤੋਂ ਵੀ ਗਏ ਸਨ ਸਾਰੇ ਤਾਂ ਉਹ ਸਾਰਿਆਂ ਨੂੰ ਹੀ ਬਹੁਤ ਫਰਕ ਲੱਗਾ ਜੀ
0: ਜਿਹੜੀਆਂ ਨੇ ਇਹ ਸਾਨੂੰ ਕਿਸੇ ਆਰਟੀਕਲ ਚੋ ਕਿਸੇ ਕਿਤਾਬ ਚੋ ਉਹ ਏਦਾਂ ਹੀ ਮਿਲਣੀਆਂ ਜਿਹੜਾ ਕੱਲੇ ਕੱਲੇ ਦਾ ਹਾਂ ਕੱਲੇ ਕੱਲੇ ਦਾ ਐਕਸਪੀਰੀਅੰਸ ਹੈ ਇਹ ਸ਼ੇਅਰਿੰਗ ਦੀ ਪਾਵਰ ਹੈ ਤੇ ਇਹ ਸ਼ੇਅਰਿੰਗ ਹੀ ਅੱਜ ਤੁਹਾਨੂੰ ਆਪਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਕਰਨੀ ਆ ਬਾਕੀ ਆਪਣਾ ਆਪਣਾ ਵੇਖੋ ਨਜ਼ਰੀਆ ਜਿਹੜਾ ਬੰਦਾ ਘੁੰਮਣ ਫਿਰਨ ਦੇ ਨਜ਼ਰੀਏ ਨਾਲ ਗਿਆ ਉਹਦਾ ਵੇਖੋ ਇੱਕ ਆਪਣਾ ਵੱਖਰਾ ਵਿਜ਼ਨ ਆ ਹੈ ਨਾ ਜਿਹੜਾ ਬੰਦਾ ਉੱਦਾਂ ਇੱਥੇ ਬੈਠਾ ਗੱਲਬਾਤ ਕਰ ਰਿਹਾ ਵਾ ਉੱਥੋਂ ਦੀ ਸੈਟਲਮੈਂਟ ਦੇ ਹਿਸਾਬ ਨਾਲ ਜਾਂ ਜਿਹਦਾ ਕੋਈ ਜੀ ਉੱਥੇ ਸਟਰਗਲ ਕਰ ਰਿਹਾ ਵਾ ਉਹਦਾ ਅਲੱਗ ਵਿਜ਼ਨ ਹੈ ਨਾ ਸੋ ਡਿਪੈਂਡ ਕਰਦਾ ਵਾ
1: ਵੀ ਭਾਈ ਸਾਹਿਬ ਨੇ ਉਹ ਨਿਊਜ਼ੀਲੈਂਡ ਵਾਲੇ ਬੰਦਿਆਂ ਦਾ ਦਰਦ ਸਾਂਝਾ ਕੀਤਾ
0: ਹਾਂ
1: ਹਮ ਵਹਾਂ ਹੈ ਜਹਾਂ ਸੇ ਹਮਕੋ ਹਮਾਰੀ ਖਬਰ ਨਹੀਂ ਔਰ ਲੋਕ ਬਤਾਤੇ ਹੈ ਕਿ ਬਿਮਾਰ ਕਾ ਹਾਲ ਅੱਛਾ ਹੈ ਕਿਉਂਕਿ ਇਹੋ ਜਿਹੀਆਂ ਗੱਲਾਂ ਆਲੇ ਦੁਆਲੇ ਫੈਲਾਈਆਂ ਜਾਂਦੀਆਂ ਲੁਕਿੰਗ ਗੁੱਡ 'ਚ ਪੈ ਜਾਂਦੇ ਹਾਂ ਕਿਉਂਕਿ ਸਾਡਾ ਸੁਭਾਅ ਆ ਅਸੀਂ ਕਹਿਣਾ ਨਹੀਂ ਜੀ ਠੀਕ ਆ ਹੁਣ ਅੱਗੇ ਨਾਲੋਂ ਬੈਟਰ ਆ ਕਿਉਂਕਿ ਪਿੱਛੇ ਘਰ ਦੇ ਫਿਕਰ ਕਰਦੇ ਆ ਫਿਕਰ ਤੋਂ ਬਿਨਾਂ ਕੁਛ ਕਰ ਵੀ ਨਹੀਂ ਸਕਦੇ ਇਸ ਲਈ ਉਹਨਾਂ ਨੂੰ ਕਈ ਵਾਰ ਸੱਚ ਨਹੀਂ ਦੱਸਿਆ ਜਾਂਦਾ
0: ਸੋ ਇਹ ਜੋ ਆਪਣੀ ਤੁਹਾਡੀ ਸਾਂਝ ਆਬਜ਼ਰਵੇਸ਼ਨ ਹੈ ਤੂਰ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
1: ਤੂਰ ਸਾਹਿਬ
0: ਪਿਛਲੇ ਦਿਨ
1: ਜੀ ਤੁਹਾਡੇ ਤੱਕ
0: ਹੋ ਕੇ ਆਏ ਸੀ
1: ਇਹ ਵੀ ਵੱਡੇ ਵੱਡੇ ਪਨੀਰ ਵਾਲੇ ਪਕੌੜੇ ਖਾ ਕੇ ਆਏ ਹੋਣੇ ਫਿਰ
0: ਅੱਛਾ ਵੱਡੇ ਮਿਲਦੇ
1: ਲੈ ਸਮੋਸਾ ਵੀ ਲੱਤ ਜੱਡਾ
0: ਲੱਤ ਜੱਡਾ ਸਮੋਸਾ
1: ਲੈ ਵਾਹ ਬਾਈ ਵਾਹ ਗੱਲ ਕਰਤੀ ਇਹਦਾ ਮਤਲਬ ਗਏ ਨੀ ਫਿਰ ਤੁਸੀਂ
0: ਮੈਂ ਤੇ ਵਾਕਈ ਨੀ ਗਿਆ
1: ਕਿਉਂਕਿ ਉੱਥੇ ਦੋ ਹੀ ਗੱਲਾਂ ਇੱਕ ਆ ਪਨੀਰ ਵਾਲੇ ਹਨਾ ਖਾ ਕੇ ਤੁਸੀਂ ਪਕੌੜੇ ਤੇ ਨਾਲ ਵੱਡੇ ਵੱਡੇ ਸਮੋਸੇ ਖਾ ਕੇ ਰੀਅਲ ਸਟੇਟ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਬਸ
0: ਚਾਹ ਵੀ ਵੱਡੀ ਹੁੰਦੀ
1: ਜਾਂ ਕਹਿ ਲਓ ਫਿਰ ਉਹ ਜਿੰਨਾ ਕਰੀਮ ਮੈਂ ਗਿਆ ਇਹ ਉੱਥੋਂ ਦੀ ਗੱਲ ਆ ਮੁੜ ਕੇ ਅਗਲੀ ਵਾਰ ਨੂੰ ਮੈਂ ਕਿਹਾ ਮੈਨੂੰ ਉਹ ਕਿਤੇ ਸੀਰੀਅਲ ਖਵਾ ਕੇ ਤੋੜ ਦੇਣ ਵੀ ਪਹਿਲੀ ਵਾਰ ਸਾਡਾ ਹਜੇ ਤਾਂ ਵੱਲ ਆਉਂਦਾ ਜੀ
0: ਮੈਂ ਇੱਕ ਚੀਜ਼ ਸੁਣੀ ਸੀ ਕਿ ਕਹਿੰਦੇ ਵੀ ਉੱਥੇ ਕਹਿੰਦੇ ਪੀਜ਼ਾ ਪੀਜ਼ਾ ਪੀਜ਼ਾ ਕਰੇਜ਼ ਬਹੁਤ ਆ
1: ਹਾਂ ਉੱਥੇ ਭਾਂ ਦੇ ਪੀਜ਼ੇ ਜਿਹੜੇ ਇੰਡੀਅਨ ਸਟਾਈਲ ਆ ਨਾ ਤੰਦੂਰੀ ਤੰਦਾਰੀ ਲਾ ਕੇ ਤੇ ਇਹ ਵੀ ਬੜੀਆਂ ਵਰਾਇਟੀਆਂ
0: ਅੱਜ ਸਾਡੇ ਵੀ ਹੈਗੇ ਆ ਸੀਨੀਅਰ ਦੇ ਭਾਈ ਨੇ ਉਹਨਾਂ ਦਾ ਵੀ ਪੀਜ਼ਾ ਪੂਜ਼ਿਆਂ ਦਾ ਚੰਗਾ ਮੋਟਾ ਕੰਮ ਆ ਤੇ ਉੱਦਾਂ ਮੈਂ ਸੁਣਿਆ ਵੀ ਜਦੋਂ ਕੋਈ ਬਾਰਬੀਕਿਊ ਕਰਦਾ ਕੋਈ ਉੱਥੇ ਜਾਂ ਗੈਟ ਟੂਗੈਦਰ ਹੁੰਦੀ ਆ ਤੇ ਸਭ ਤੋਂ ਪੀਜ਼ਾ ਹੀ ਪ੍ਰਧਾਨ ਹੁੰਦਾ ਜਾਂ ਫਿਰ ਉਹੀ ਆ ਵੀ ਬੰਦਾ ਕਿਹੜੇ ਸਰਕਲ 'ਚ ਚੱਲ ਗਿਆ
1: ਹੁਣ ਤੱਕ ਹੈ ਜੀ ਕੋਲਡ ਪੀਜ਼ੇ ਦੀਆਂ ਫਰੈਂਚਾਈਜ਼ੀਆਂ ਖੁੱਲ੍ਹ ਗਈਆਂ ਉੱਥੇ ਹਾਂ ਇੱਦਾਂ ਨਹੀਂ ਹੁੰਦਾ
0: ਹਾਂਜੀ ਤੁਸੀਂ ਵਾਰੀ ਵਾਜ ਕੇ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੇ
1: ਚਲੇ ਗਏ
0: ਹੈਂ ਕਾਲ ਕਰਕੇ ਤੇ ਮੈਨੂੰ ਲੱਗਦਾ ਇਹਨਾਂ ਨੇ ਸ਼ਾਮ ਕਰ ਲਿਆ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਡਾਕਟਰ ਸਾਹਿਬ ਨੂੰ ਪੁੱਛ ਕੇ ਦੱਸਿਓ ਵੀ ਕਿੰਨਾ ਸੌਖਾ ਕੈਨੇਡਾ ਤੋਂ ਆਸਟ੍ਰੇਲੀਆ ਮੂਵ ਹੋਣਾ ਬਹੁਤ ਸੌਖਾ ਜੀ ਬਹੁਤ ਮਤਲਬ ਕਹਿ ਲਓ ਤੁਸੀਂ ਵੀ ਜੇ ਤੁਹਾਡੇ ਕਾਗਜ਼ ਪੱਤਰ ਮਤਲਬ ਸਾਰੇ ਸਿੱਧੇ ਨੇ ਤੇ ਫਿਰ ਬਹੁਤ ਸੌਖਾ ਤੇ ਜੇ ਕਾਗਜ਼ ਪੱਤਰ ਤੁਹਾਡੇ ਮਤਲਬ ਟੇਢੇ ਨੇ ਤੇ ਫਿਰ ਔਖਾ ਹੀ ਔਖਾ
1: ਡਿਪੈਂਡ ਕਰਦਾ ਜੀ ਆਕੂਪੇਸ਼ਨ ਕਿਹੜਾ ਸਕਿਲਡ ਮਾਈਗ੍ਰੇਸ਼ਨ ਥਰੂ ਹੀ ਆਇਆ ਜਾ ਸਕਦਾ ਹੋਰ ਕੋਈ ਢੰਗ ਤਰੀਕਾ ਹੈ ਨਹੀਂਗਾ
0: ਸੋ ਇਹਦਾ ਇੰਨਾ ਕੀ ਸੌਖਾ ਤੁਹਾਨੂੰ ਆਨਸਰ ਆਪਾਂ ਦੇ ਸਕਦੇ ਹਾਂ ਵੀ ਜਿੰਨਾ ਚਿਰ ਤੁਹਾਡਾ ਸਟੇਟਸ ਜਿਹੜੇ ਬੰਦੇ ਨੇ ਆਉਣਾ ਜਾਣਾ ਉਹਦਾ ਕੀ ਮਾਹੌਲ ਚਾਹ ਲਿਆ ਉਹਦੀ ਯੰਤਰੀ ਨਹੀਂ ਵੇਖੀ ਜਾਂਦੀ, ਉਹਦਾ ਟੇਵਾ ਨਹੀਂ ਸੋਰੀ ਵੇਖਿਆ ਜਾਂਦਾ, ਉਹਨਾਂ ਚਿਰ ਕੀ ਬੰਦਾ ਦੱਸ ਸਕਦਾ ਦੱਸੋ ਹੈ ਨਾ। ਹੁਣ ਮੈਂ ਜਾਣਾ ਕਨੇਡਾ ਅਤੇ ਦੂਸਰੇ ਪਾਸੇ ਮੰਨ ਲਓ ਡਾਕਟਰ ਸਾਹਿਬ ਨੇ ਜਾਣਾ ਕਨੇਡਾ, ਹੋ ਸਕਦਾ ਸਾਡੇ ਦੋਵਾਂ ਦੇ ਪੇਪਰਾਂ 'ਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇ, ਇੱਦਾਂ ਥੋੜ੍ਹੀ ਦੱਸਿਆ ਜਾ ਸਕਦਾ।
1: ਬਾਹਰਲੇ ਮੁਲਕ 'ਚ ਬੰਦਾ ਕਿੰਨੀ ਕੁ ਦੇਰ 'ਚ ਸੈੱਟ ਹੋ ਜਾਂਦਾ, ਕਹਿੰਦਾ ਤੇਰੇ 'ਤੇ ਆ, ਮੈਂ ਤਾਂ ਆਦੀ ਇਹ ਨਾ ਵੀ ਹੋ ਜਾਂਦਾ। ਉਹ ਸੈੱਟ ਸੈੱਟ ਹੋਣ 'ਚ ਫਰਕ ਆ ਨਾ।
0: ਹਾਂ,
1: ਪਰ ਨਹੀਂ ਡੈਫੀਨੇਟਲੀ ਹੈ ਨਾ, ਜੇ ਕੋਈ ਉਹ ਪ੍ਰੋਪਰ ਆਕੂਪੇਸ਼ਨ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪਤਾ ਲੱਗ ਜਾਵੇ ਤਾਂ ਫਿਰ ਸ਼ਾਇਦ ਜਵਾਬ ਦੇ ਸਕਦੇ ਹਾਂ।
0: ਅਤੇ ਦੋਵਾਂ ਵੀਰਾਂ ਨੂੰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਮੇਰਾ ਦੋਸਤ ਨਾਲ ਕਹਿੰਦੇ ਕੈਨੇਡਾ ਗੱਲ ਹੋਈ ਅਤੇ ਉਹ ਸਰਕਾਰੀ ਜੋਬ ਕਰਦਾ ਅਤੇ $1,00,000 ਤਨਖਾਹ ਹੈ ਪੱਕੇ, ਹੋਣ ਤੋਂ ਬਾਅਦ ਉਸਨੇ ਚੰਗੀ ਪੜ੍ਹਾਈ ਕੀਤੀ। ਅਸੀਂ ਦੋਨੋਂ ਸਰਕਾਰੀ ਸਕੂਲ ਵਿੱਚ ਪੜ੍ਹੇ, ਪੜ੍ਹਾਈ ਵਿੱਚ ਵੀ ਠੀਕ ਠਾਕ ਸੀ ਅਤੇ ਉਹ ਕਹਿੰਦਾ ਵਾ ਕੋਈ ਵੀ ਦੇਸ਼ ਹੋਵੇ ਬਹੁਤ ਜੋਬ ਮਿਲਦੀਆਂ, ਘੱਟ ਕੰਮ ਤਨਖਾਹ ਵੱਧ, ਪਰ ਉਸ ਲੈਵਲ ਦੀ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਸਮਾਰਟ ਘੱਟ ਏ ਅਤੇ ਲੇਬਰ ਵਾਲਾ ਬੰਦਾ ਸਾਰੀ ਜ਼ਿੰਦਗੀ ਤੰਗ ਹੀ ਹੁੰਦਾ ਵਾ। ਸੋ ਇਹ
1: ਹੁਣ ਤੁਹਾਡੀ ਹੈਗੀ ਆ ਜੀ ਵਿਊ ਪੁਆਇੰਟ। ਕਈ ਆਪਾਂ ਦੇਖਦੇ ਹਾਂ ਵੀ ਲੇਬਰ ਵਾਲੇ ਬੰਦੇ ਆ ਜਿਹੜੇ, ਉਹਨਾਂ ਨੇ ਹੁਣ ਮਲਟੀ ਮਿਲੀਅਨ ਇੰਪਾਇਰ ਖੜ੍ਹੇ ਕਰ ਲਏ ਅਤੇ ਉਹ ਉਹਨਾਂ ਫੀਲਡਾਂ ਵਿੱਚ ਨਾਲੇ ਪੀ ਆਰਾਂ ਟਾਈਮ ਸਿਰ ਹੋ ਗਈਆਂ 65-70 ਪੁਆਇੰਟਾਂ 'ਤੇ, ਅਤੇ ਟਰੇਡ ਦਾ ਕੰਮ ਆ ਆਪਾਂ ਚਲੋ ਲੇਬਰ ਅਤੇ ਟਰੇਡ ਨੂੰ ਜੇ ਪੈਰਲਲ ਦੇਖੀਏ ਥੋੜ੍ਹਾ ਜਿਹਾ, ਅਤੇ ਕਈ ਵਾਰ ਜਿਹੜੇ ਹੁਣ ਇੱਥੇ ਹੁਣ ਤੁਸੀਂ ਹੱਸੋਗੇ ਅਕਾਊਂਟੈਂਟ ਨੇ ਜਿਹੜੇ ਐਡੀ ਟੋਪ ਨੌਚ ਪੜ੍ਹਾਈ ਕਰਦੇ ਆ। ਹੁਣ ਮੇਰੇ ਕੋਲ ਦੋ ਕਲਾਇੰਟ ਆਏ ਸੀ ਕੈਮਿਸਟਰੀ ਦੇ, ਕੈਮੀਕਲ ਸਾਇੰਸਿਸ ਦੇ, ਮਤਲਬ 100-100 ਪੁਆਇੰਟ ਇਕੱਠਾ ਕਰੀ ਬੈਠੇ ਲੋਕ ਅਤੇ ਪੀ ਆਰ ਨਹੀਂ ਆ ਰਹੀ, ਅਤੇ ਇਹੀ ਜਿਹਨੇ ਇੱਕ ਸਾਲ ਲਾਇਆ ਟਰੇਡ ਵਿੱਚ, 10,000-12,000-15,000 ਵਾਲਾ ਕੋਰਸ ਕੀਤਾ ਅਤੇ ਮੁੜ ਕੇ ਉਸ ਫੀਲਡ 'ਚ ਕੰਮ ਕਰਦੇ ਆ, ਜੋਬ ਰੈਡੀ ਕਰ ਲਿਆ, ਉਹ 65 ਅਤੇ ਪੀ ਆਰ ਲੈ ਕੇ ਆਰਾਮ ਨਾਲ ਆਪਣੇ ਕੰਮ ਕਾਰੋਬਾਰ ਉਹਨਾਂ ਨੇ ਸ਼ੁਰੂ ਕਰਤੇ। ਸੋ ਇਹ ਬੜਾ ਵਾਈਡ ਜਿਹਾ ਹੈਗਾ ਡਿਸਕਸ਼ਨ,
0: ਐਕਸਪੀਰੀਅੰਸ ਤੋਂ ਹੀ ਬੰਦਾ ਗੱਲ ਕਰਦਾ ਨਾ। ਹੁਣ ਜਿੱਦਾਂ ਦਾ ਉਹਨੂੰ ਆਸ-ਪਾਸ ਲੱਗਿਆ, ਮੰਨ ਲਓ ਜੇ ਕੋਈ ਖੁਸ਼ ਆ ਉਹਦਾ ਸੈੱਟ ਆ ਅਤੇ ਉਹ ਕਹਿੰਦਾ ਵੀ ਮੈਂ ਇਸ ਕਰਕੇ ਸੈੱਟ ਆ ਅਤੇ ਸਾਰਿਆਂ ਨੂੰ ਇਹੋ ਹੀ ਕਰਨਾ ਚਾਹੀਦਾ।
1: ਅਤੇ ਦੂਜਾ ਜਿਹੜਾ ਛੋਟੇ ਕੰਮ ਕਾਰੋਬਾਰ ਵਾਲਾ, ਉਹ ਕਹਿੰਦਾ ਜੀ ਨੌਕਰੀ ਕੁੱਤੇ ਦੀ ਹੱਡੀ ਹੁੰਦੀ ਆ, ਆਪਦਾ ਹੀ ਖੂਨ ਚੂਸੀ ਜਾਂਦਾ ਬੰਦਾ 65 ਸਾਲ। ਉਦਾਂ ਸੋਚਦੇ ਆ ਵੀ ਅੱਛਾ 9-5 ਜਾਣਾ ਹੁੰਦਾ, ਫਲੈਕਸੀਬਿਲਟੀ ਕੋਈ ਨਹੀਂ, ਅੱਛਾ ਸਟ੍ਰੈਸ ਬੜਾ ਹੋਊ ਭਾਜੀ ਫਿਰ ਤਾਂ ਤੁਹਾਨੂੰ।
0: ਵੈਸੇ ਮੈਨੂੰ ਤਾਂ ਨਾ ਇੱਕ ਚੀਜ਼ ਲੱਗਦੀ ਆ ਵੀ ਚਲੋ ਇੱਕ ਸਟੇਜ 'ਤੇ ਜਾ ਕੇ ਤਾਂ ਬੰਦਾ ਕਿਸੇ ਨਾ ਕਿਸੇ ਪਾਸੇ ਨੂੰ ਚਲੋ ਬਹਿ ਹੀ ਜਾਂਦਾ ਵਾ ਹੈ ਨਾ, ਚਲੋ ਉਹ ਸੋਚ ਹੀ ਲੈਂਦਾ ਵੀ ਚਲੋ ਠੀਕ ਆ ਹੁਣ ਗਾਂਹ ਪਈਆਂ ਨੇ ਕਰ ਲੈਣਗੇ, ਪਰ ਇੱਕ ਇੱਕ ਲੈਵਲ ਤੱਕ ਨਾ ਉਹ ਚੀਜ਼ ਜਿਹੜੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਹਾਡੀ ਕੰਮ ਆਉਣ ਵਾਲੀ ਹੋਵੇ, ਮੰਨ ਲਓ ਤੁਸੀਂ ਇੰਡੀਆ ਆਇਓ, ਰੱਬ ਨਾ ਕਰੇ ਤੁਸੀਂ ਨਹੀਂ ਕਿਤੇ ਕੋਈ ਕੁਛ ਬਣਦਾ ਅਤੇ ਇੰਡੀਆ ਇੱਥੋਂ ਇਹੋ ਜਿਹਾ ਤੁਸੀਂ ਕੋਈ ਸਕਿੱਲ ਤੁਸੀਂ ਲੈ ਗਏ ਹੋ। ਹੁਣ ਕਿੰਨੇ ਮੁੰਡੇ ਨੇ ਜਿਹੜੇ ਜਾ ਕੇ ਜਿਨ੍ਹਾਂ ਨੇ ਇੰਡੀਆ ਇੱਥੋਂ ਬੜੇ ਸੋਹਣੇ ਕੰਮ ਸ਼ੁਰੂ ਕਰ ਲਏ, ਸ਼ੌਪਸ
1: ਦੇਖੋ ਕਿੰਨੀਆਂ ਇੰਡੀਆ 'ਚ ਇਸ ਵੇਲੇ,
0: ਪੀਜ਼ੇ ਬੜਿਆਂ ਨੇ ਖੋਲ੍ਹ ਲਿਆ, ਬੇਕਰੀਆਂ ਖੋਲ੍ਹ ਲਈਆਂ, ਹੋਰ ਬੜੇ ਬੜੇ ਫਾਰਮੂਲੇ ਲਾਏ ਮੁੰਡਿਆਂ ਨੇ। ਸੋ ਉਹਦੇ ਵਿੱਚ ਇਹ ਆ ਵੀ ਇੱਦਾਂ ਦਾ ਕੋਈ ਹੱਥਾਂ ਦੇ ਵਿੱਚ ਸਕਿੱਲ ਆਪਾਂ ਰੱਖੀਏ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਬਹਿ ਜਾਈਏ, ਐਟਲੀਸਟ ਉੱਥੇ ਸਾਡੇ ਕੋਲ ਜਾਂਦਿਆਂ ਹੀ ਕੁਛ ਨਾ ਕੁਛ ਕਰਨ ਨੂੰ ਹੋਵੇ।
1: ਪਰ ਸਾਡੇ ਲੱਛਣ ਦੂਜੇ ਨੇ, ਕਹਿੰਦਾ ਭਾਅ ਜੀ ਹੁਣ ਤਾਂ ਕੋਈ ਇਹੋ ਜਿਹਾ ਕੰਮ ਕਾਰ ਤੋਰੀਏ ਵੀ ਵਿਹਲੇ ਬਹਿ ਕੇ ਖਾਈਏ। ਉਹਦਾ ਅੰਕਲ ਬੈਠਾ ਸੀ ਕੋਲ, ਕਹਿੰਦਾ ਪੁੱਤ ਚਪੇੜਾ ਹੀ ਆ,
0: ਉਹ ਤਾਂ ਫਿਰ ਕੋਈ
1: ਜਦੋਂ ਆਪਾਂ ਇਹ ਸੋਚਦੇ ਹਾਂ ਨਾ ਵੀ ਕੰਮ ਕੋਈ ਕਰਨਾ ਨਾ ਪਵੇ ਅਤੇ ਪੈਸੇ ਡਿੱਗਣ ਚਪੇੜਾ ਵਾਂਗੂ, ਤਾਂ ਫਿਰ ਚਪੇੜਾ ਹੀ ਆ,
0: ਫਿਰ ਇਹੋ ਹੀ ਆ।
1: ਤੁਹਾਡੀ ਇਸ ਕਰਕੇ ਇਹ ਜਿਹੜੀ ਤੁਸੀਂ ਹੈ ਨਾ 5-50 ਬਣਾਉਣ ਵਾਲਾ, 5 ਦੇ ਹਜੇ 7-8-10 ਕੁ ਬਣਾ ਲਓ, 5-50 ਫਿਰ ਬਣ ਜਾਣਗੇ, ਪਹਿਲਾਂ ਥੋੜ੍ਹਾ ਜਿਹਾ ਰਾਹ

0: ਬਸ ਸਭ ਵਧੀਆ, ਤੁਸੀਂ ਸੁਣਾਓ ਜੀ?
1: ਸੋ ਰੱਬ ਦੀ ਕਿਸੇ ਨੇ ਕੁਰੇ ਨਹੀਂ, ਸਾਨੂੰ ਸਸਤਾ ਪਿਆ ਕੈਨੇਡਾ।
0: ਨਾ ਕੈਨੇਡਾ ਸਸਤਾ ਨਹੀਂ ਪੈਂਦਾ ਪਿਆ ਐਕਚੁਅਲੀ। ਜਦੋਂ ਮੌਕਾ ਲੱਗਾ ਸੀ ਜਾਣ ਦਾ ਤੇ ਕੁਝ ਚੀਜ਼ਾਂ ਮੇਰੇ ਕੋਲ ਕੰਪੈਰੀਜ਼ਨ ਕਰਨ ਨੂੰ ਆਸਟ੍ਰੇਲੀਆ ਹੈਗਾ ਸੀ ਉੱਥੇ, ਕਿਉਂਕਿ ਪਹਿਲਾਂ ਅਸੀਂ ਓਲਡਸ ਇੱਥੇ ਰਹਿ ਰਹੇ ਹਾਂ। ਕੁਛ ਚੀਜ਼ਾਂ ਜਾ ਕੇ ਉੱਥੇ ਅੱਖੀ ਵੇਖੀਆਂ, ਜਿਹੜੀਆਂ ਸੁਣੀਆਂ ਸੀ, ਜੋ ਕੁਛ ਅੱਖੀ ਵੇਖੀਆਂ ਵੀ ਸਾਡੇ ਨੂੰ ਕਿਉਂ ਕਈਆਂ ਨੂੰ ਬੈਟਰ ਲੱਗਦਾ ਆਸਟ੍ਰੇਲੀਆ ਜਾਂ ਕਈਆਂ ਨੂੰ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਮਾੜਾ ਕਿਉਂ ਚੀਜ਼ਾਂ ਲੱਗਦੀਆਂ। ਨੇਚਰ ਵਾਈਜ਼ ਚੱਲੀਏ ਕੈਨੇਡਾ ਵਾਕਿਆ ਬਹੁਤ ਸੋਹਣਾ ਵਾ, ਅਟਰੈਕਟ ਕਰਦਾ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਵੀ ਕੈਨੇਡਾ ਦੀ ਇੱਕ ਵੱਖਰੀ ਗੱਲਬਾਤ ਰਹੀ ਆ,
1: ਖੂਬਸੂਰਤੀ।
0: ਪਰ ਰੀਸੈਂਟਲੀ ਜਿਹੜੀਆਂ ਚੀਜ਼ਾਂ ਮੈਂ ਉੱਥੇ ਵੇਖਿਆ, ਕਿਉਂਕਿ ਇੱਕ ਤਾਂ ਸਾਡੇ ਜਿੰਨੀ ਵੀ ਨਵੀਂ ਜਨਰੇਸ਼ਨ ਹੁਣ ਗਈ ਆ, ਅਫਕੋਰਸ ਜਿੱਥੇ ਇੰਨੀ ਭਾਈਚਾਰਾ ਮੂਵ ਕਰਕੇ ਗਿਆ ਆ, ਸਟੂਡੈਂਟ ਜਾ ਰਹੇ ਆ, ਉੱਥੇ ਕੰਮ ਦੀ ਦਿੱਕਤ ਰਹਿਣੀ ਰਹਿਣੀ ਆ। ਕੰਮ ਜਿਹੜਾ ਆਏਗਾ, ਇੱਕ ਉਹਦਾ ਪੇ ਸਕੇਲ ਉੱਥੇ ਤਾਂ ਬਹੁਤ ਲੋਅ ਆ ਸਾਡੇ ਮੁਕਾਬਲੇ, ਦੂਜਾ ਖਰਚਾ ਜਿਹੜਾ ਆ ਉਹ ਸਾਡੇ ਮੁਕਾਬਲੇ ਦਾ ਜ਼ਿਆਦਾ ਆ ਉੱਥੇ। ਬੇਸਮੈਂਟਾਂ ਦੇ ਰੈਂਟ ਬਹੁਤ ਜ਼ਿਆਦਾ ਨੇ, ਅਕੋਰਡਿੰਗ ਟੂ ਉਹਨਾਂ ਦੀ ਪੇ ਦੇ ਮੁਕਾਬਲੇ ਉਹਨਾਂ ਨੂੰ ਜ਼ਿਆਦਾ ਕੰਮ ਕਰਨਾ ਪੈਣਾ ਜਾਂ ਚੰਗੀ ਜੋਬ ਲੱਭਣੀ ਪੈਣੀ ਆ। ਤੇ ਇੱਕ ਚੀਜ਼ ਉੱਥੇ ਇਹ ਆ ਵੀ ਨਸ਼ਾ ਜਿਹੜਾ ਆ, ਜਿਹਨੂੰ ਆਪਾਂ ਕਹਿ ਲਈਏ ਵੀ ਸਾਡੀਆਂ ਬਹੁਤ ਤੀਜੀਆਂ ਚੌਥੀਆਂ ਪੰਜਵੀਂ ਪੀੜ੍ਹੀਆਂ ਵੀ ਉੱਥੇ ਬੈਠੀਆਂ ਨੇ ਪੁਰਾਣੀਆਂ, ਗੈਂਗਸਟਰ ਚੀਜ਼ਾਂ ਉੱਥੇ ਸਾਡੇ ਨਾਲੋਂ ਜ਼ਿਆਦਾ ਨੇ ਹਜੇ ਉੱਥੇ। ਮੈਂ ਕਮੀ ਨਹੀਂ ਗਿਣਾਉਂਦਾ ਪਿਆ, ਲੇਕਿਨ ਇੱਕ ਫੈਕਟ ਜੋ ਹੈਗਾ ਉਹਦੀ ਗੱਲ ਕਰਦਾ ਪਿਆ। ਜਦੋਂ ਸਾਡੇ ਬੱਚਿਆਂ ਚੋਂ ਜੋਬ ਨਹੀਂ ਹੈਗੀ, ਕੰਮ ਨਹੀਂ ਹੈਗਾ, ਤੇ ਉਹ ਛੇਤੀ ਅਟਰੈਕਟ ਹੋ ਜਾਂਦੇ ਨੇ ਇਹੋ ਜਿਹੇ ਚੀਜ਼ਾਂ ਦੇ ਵਿੱਚ ਵੀ ਜਿੱਥੇ ਕੁਇਕਲੀ ਮਨੀ ਕਮਾਈ ਜਾ ਸਕੇ ਜਾਂ ਜ਼ਿਆਦਾ ਪੈਸਾ ਬਣੇ ਸਾਡੇ ਵਾਸਤੇ, ਉਹ ਕਿਤੇ ਨਾ ਕਿਤੇ ਕ੍ਰਾਈਮ ਦੇ ਵਿੱਚ ਵੀ ਆ ਜਾਂਦੇ ਆ। ਉੱਥੋਂ ਵੀ ਮਾਪੇ ਨਵੇਂ ਬੈਠੇ ਡਰਦੇ ਆ ਵੀ ਸਾਡਾ ਬੱਚਾ ਕਦੀ ਚੱਕ ਚ ਨਾ ਪੈ ਜੇ। ਦੂਜਾ ਉੱਥੇ ਕੈਨਬੀ ਸਟੋਰ ਜਿਹੜੇ ਆ ਉਹ ਲੀਗਲ ਆ ਗੌਰਮੈਂਟ ਦੇ ਵੱਲੋਂ। ਇੱਕ ਇੱਥੇ ਬੱਚਾ ਕੋਈ ਨਸ਼ਾ ਕਰਦਾ ਵਾ, ਥੋੜਾ ਡਰਦਾ ਵਾ ਵੀ ਕੋਈ ਮੈਨੂੰ ਵੇਖੇ ਨਾ ਜਾਂ ਮੈਂ ਜਾਣਨਾ ਕਿਤੇ, ਉੱਥੇ ਓਪਨ ਹੀ ਆ ਕੈਨਬੀ ਸਟੋਰ, ਯੂ ਕੈਨ ਗੋ ਐਂਡ ਤੁਸੀਂ ਜਾ ਕੇ ਬਾਏ ਕਰਕੇ ਚੀਜ਼ਾਂ ਜੋ ਤੁਸੀਂ ਖਾਣੀ ਆ ਤੁਸੀਂ ਲੈਣੀ ਤੁਸੀਂ ਲੈ ਸਕਦੇ ਜੀ। ਉਹ ਚੀਜ਼ਾਂ ਨੂੰ ਵੀ ਲੋਕੀ ਉਹ ਸਾਡੇ ਬੰਦਿਆਂ ਨੂੰ ਜਿਹੜੇ ਨਵੇਂ ਗਏ ਆ ਉਹ ਵੀ ਅਟਰੈਕਟ ਕਰਦੀਆਂ ਨੇ ਵੀ ਲੈਟਸ ਸੀ ਵੀ ਹੁਣ ਇੱਥੇ ਕਿਹੜਾ ਕਿਹਨੇ ਰੋਕਣਾ ਵਾ ਸਾਨੂੰ, ਹਨਾ। ਉਹ ਚੀਜ਼ਾਂ ਨੂੰ ਕਰਦੇ ਆ। ਹੁਣ ਜਿਹੜਾ ਬੰਦਾ ਇਹਨਾਂ ਚੀਜ਼ਾਂ ਚ ਪੈ ਗਿਆ ਤੇ ਉਹ ਅਫਕੋਰਸ ਜਿਹੜਾ ਮੋਟਿਵ ਲੈ ਕੇ ਉਹ ਤੁਰਿਆ ਜਿਹੜੇ ਮੁਲਕ ਚੋਂ ਜਿੱਥੋਂ ਵੀ ਆਇਆ ਵਾ ਉਹ ਪੜ੍ਹਾਈ ਤੋਂ ਪਿਛੜੇਗਾ, ਉਹ ਫਿਰ ਆਪਣੇ ਪੀ ਆਰ ਦੇ ਰਾਹ ਤੇ ਨਹੀਂ ਪਏਗਾ। ਜਿਹੜਾ ਉਹਨੇ ਜਿੰਨੇ ਬਹੁਤਾਤ ਮਿਡਲ ਕਲਾਸ ਫੈਮਿਲੀ ਗਈਆਂ ਨੇ ਇੰਨਾ ਕਰਜ਼ਾ ਚੱਕ ਕੇ ਗਈਆਂ ਨੇ ਤੇ ਇੱਕ ਪ੍ਰੈਸ਼ਰ ਇਹ ਵੀ ਰਹਿੰਦਾ ਵੀ ਪੈਸਾ ਅਸੀਂ ਪਿੱਛੇ ਵੀ ਮੋੜਨਾ ਜਾਂ ਕਰਜ਼ਾ ਲਾਉਣਾ ਵੀ ਆ, ਕਿਤੇ ਨਾ ਕਿਤੇ ਕਈਆਂ ਨੂੰ ਰਾਸ ਆ ਜਾਂਦਾ ਆ, ਨਹੀਂ ਤਾਂ ਕਈ ਦੂਜੇ ਰਾਹੇ ਪੈ ਜਾਂਦੀਆਂ ਤੇ ਫਿਰ ਸਾਡੇ ਲਈ ਕੰਪੈਰੀਜ਼ਨ ਬਣ ਜਾਂਦਾ ਵੀ ਕਿਹੜੇ ਮੁਲਕ 'ਚ ਜੇ ਕੋਸ ਚੰਗਾ ਉਹਨਾਂ ਨੂੰ ਇਨਕਮ ਮਿਲਦੀ ਹੋਏਗੀ, ਉੱਥੇ ਪੈਸਾ ਚੰਗੀ ਇਨਕਮ ਵੀ ਹੈਗੀ ਆ, ਖਰਚਾ ਵੀ ਸਾਡੇ ਨਾਲੋਂ ਘੱਟ ਆ, ਤਾਂ ਉਹ ਚਾਰ ਪੈਸੇ ਕਮਾਉਣਗੇ। ਲੇਕਿਨ ਪਰ ਇਹਨਾਂ ਚੀਜ਼ਾਂ ਸਾਡੇ ਨਾਲੋਂ ਹਜੇ ਉਹਨਾਂ ਮੁਲਕਾਂ 'ਚ ਬਹੁਤ ਓਪਨ ਆ, ਚਾਹੇ ਉਹ ਗੈਂਗਸਟਰ ਕਹਿ ਲਈਏ ਚਾਹੇ ਨਸ਼ਾ ਕਹਿ ਲਈਏ, ਆਸਟ੍ਰੇਲੀਆ ਨਾਲੋਂ ਉੱਥੇ ਬਹੁਤ ਜ਼ਿਆਦਾ ਖੁੱਲ੍ਹਾ ਆ। ਪਰ ਬੀ ਕੇਅਰਫੁਲ ਰਹਿ ਕੇ ਚੱਲਣਾ ਪੈਂਦਾ ਜੋ ਸਾਡੇ ਹਾਲਾਤ ਉੱਥੇ ਹੈਗੇ ਬੱਚਿਆਂ ਦੇ, ਖਾਸ ਕਰਕੇ।
1: ਸੋ ਇਹ ਤੁਸੀਂ ਮਤਲਬ ਮੇਨ ਵੱਡਾ ਫਰਕ ਵੇਖਿਆ।
0: ਮੈਨੂੰ ਇਹ ਵੇਖਿਆ ਕਿ ਕੈਨੇਡਾ ਡੇ ਤੇ ਜਦੋਂ ਮੈਂ ਗਿਆ ਸੀ, ਕੈਨੇਡਾ ਡੇ ਵੇਖਣ ਦਾ ਮੌਕਾ ਮਿਲਿਆ ਉੱਥੇ ਤੇ ਉਹਨਾਂ ਦੀ ਫਲੈਗ ਹੋਸਟਿੰਗ ਤੇ ਰਾਤ ਨੂੰ ਉਹਨਾਂ ਦੀ ਫਾਇਰ ਵਰਕਸ ਹੁੰਦਾ ਆ, ਉੱਥੇ ਖੜਾ ਹੋਣਾ ਮੁਸ਼ਕਿਲ ਹੋ ਗਿਆ ਸੀ, ਇੰਨੀ ਜ਼ਿਆਦਾ ਭੰਗ ਦੀ ਸਮੈਲ ਆਉਂਦੀ ਸੀ। ਲੋਕਲ ਵੀ ਲੋਕ ਤਾਂ ਹੈਗੇ ਸੀਗੇ, ਪਰ ਸਾਡਾ ਆਪਣਾ ਭਾਈਚਾਰਾ ਬਹੁਤ ਤਾਂ ਇੰਨਾ ਜ਼ਿਆਦਾ ਸੀ, ਉੱਥੇ ਸੜਕਾਂ ਤੇ ਕੂਕਾਂ ਮਾਰਦਾ ਫਿਰਦਾ ਸੀ ਨਾ ਉਹ। ਅਸੀਂ ਨਿਕਲ ਆਏ ਫੈਮਿਲੀ ਨਾਲ ਵੀ ਨਹੀਂ, ਇੱਥੇ ਹੁਣ ਜਿਹੜਾ ਬੰਦਾ ਫਿਰਦੇ ਨਸ਼ੇ 'ਚ ਉਹ ਕੁਛ ਵੀ ਕਰ ਸਕਦਾ, ਇੰਨੀ ਜ਼ਿਆਦਾ ਸਮੈਲ ਸੀ। ਖੜਾ ਹੋਣਾ ਉੱਥੇ, ਕਹਿੰਦੇ ਵੀ ਲੀਗਲ ਆ ਵੀ ਪੀਸ ਗੌਰਮੈਂਟ ਦੇ ਰਹੀ ਆ, ਅਗਲੇ ਪੀ ਰਹੇ ਆ, ਜਿਹੜਾ ਜਿਹਨੂੰ ਜਿਹਦੀ ਹੱਥ ਪੈ ਗਈ ਫਿਰ ਉਹ ਕੰਮ ਕਿਵੇਂ ਕਰੇਗਾ। ਕੰਮ ਤਾਂ ਪਹਿਲਾਂ ਹੀ ਬੜਾ ਘੱਟ ਆ ਉੱਥੇ, ਕੰਪੀਟੀਸ਼ਨ ਬਹੁਤ ਜ਼ਿਆਦਾ ਕੰਮ ਦਾ, ਛੋਟੇ ਪੀ ਆਰ ਵਾਸਤੇ ਛੋਟੇ ਟਾਊਨ 'ਚ ਮੂਵ ਕਰਨਾ ਉੱਥੇ, ਵਪਾਰੀ ਜਿਹੜੇ ਹੈਗੇ ਕੰਮ ਬਹੁਤ ਘੱਟ ਲਿਮਿਟਡ ਨੇ, ਮਾਰਾ ਮਾਰੀ ਹੈਗੀ ਕੰਮ ਦੀ ਵੀ ਕਿਵੇਂ ਕਰਨਗੇ ਉੱਥੇ। ਰੈਂਟਡ ਵਾਕਿਆ ਰੈਂਟਡ ਉੱਥੇ ਇਹਨਾਂ ਦੀ, ਕਿਉਂਕਿ ਸਰਕਾਰਾਂ ਨੇ ਇੰਨਾ ਸੋਚਿਆ ਵੀ ਨਹੀਂ ਸੀਗਾ ਵੀ ਇੰਨੀ ਵੱਸੋ ਆ ਕੇ ਬੈਠੇਗੀ ਤੇ ਅਸੀਂ ਅੱਗੇ ਘਰ ਬਣਾਈਏ ਜਾਂ ਕੁਛ ਵੀ ਚੀਜ਼ਾਂ ਹੋਣਗੀਆਂ। ਉਹ ਹੌਲੀ ਹੌਲੀ ਚੱਲ ਰਹੀਆਂ ਨੇ, ਪਰ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਚੀਜ਼ਾਂ ਆ ਗਈਆਂ ਤੇ ਕੁਛ ਅਸੀਂ ਮਾੜੇ ਕੰਮਾਂ 'ਚ ਪੈ ਗਏ ਉਹਦੇ ਕਰਕੇ। ਹੁਣ ਲੋਕਲ ਕਮਿਊਨਿਟੀ ਵੀ ਅੰਗੇਜ਼ ਹੋ ਜਾਂਦੀ ਵੀ ਪਹਿਲੇ ਵਾਲੇ ਠੀਕ ਸੀ, ਜਿਹੜੇ ਹੁਣ ਆਏ ਮਾੜੇ ਆ, ਫਿਰ ਉਹ ਸਾਰੇ ਮਾੜਿਆਂ ਦੀ ਕੈਟਾਗਰੀ 'ਚ ਕਾਊਂਟ ਕਰਨ ਲੱਗ ਪੈਂਦੇ ਆ।
1: ਇਹ ਚੀਜ਼ਾਂ ਤਾਂ ਖੈਰ ਮੈਨੂੰ ਲੱਗਦਾ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਹੀ ਹੁੰਦੀਆਂ ਨੇ, ਜਦੋਂ ਆਪਾਂ ਕਿਸੇ ਥਾਂ ਦੀ ਵੀ ਗੱਲ ਕਰ ਲਾਂਗੇ ਤੇ ਰਹਿਣੀ ਹੈ। ਥੈਂਕ ਯੂ ਦੂਰ ਸਾਹਿਬ।
2: ਕਈ ਵਾਰ ਮੈਂ ਵੀ ਦੇਖਦਾ ਲੋਕਾਂ ਨਾਲ, ਕਈ ਵਾਰ ਨਾ ਜੱਗੋਂ ਤੇਰਵੀਆਂ ਵੀ ਬਹੁਤ ਹੋਈਆਂ, ਮਤਲਬ ਬੜਾ ਕੁਛ ਉਹਨਾਂ ਨੇ ਵਿਚਾਰਿਆਂ ਨੇ, ਪਾਪੜ ਬੋਲ ਵੇਲੇ ਅਤੇ ਕੰਮ ਸੂਤ ਨਹੀਂ ਆਇਆ, ਪਰ ਉਹ ਫਿਰ ਉਹ ਹੋ ਜਾਂਦਾ ਨਾ ਵੀ ਖੁਸ਼ਕ ਨਦੀ ਮੇਂ ਉਤਰੇ ਕਿਉਂ, ਉਤਰੇ ਥੇ ਤੇ ਡੂਬੇ ਕਿਉਂ, ਜਿਨਕੇ ਪਰਤੇ ਕਾਗਜ਼ ਕੇ ਵੋ ਬਰਸਾਤ ਮੇਂ ਨਿਕਲੇ ਕਿਉਂ। ਕਈ ਵਾਰ ਵੱਡਾ ਪੰਗਾ ਲੈ ਲਈਦਾ, ਪਰ ਉਹ ਫਿਰ ਗੱਲ ਸਿਰੇ ਨਹੀਂ ਚੜ੍ਹਦੀ, ਫਿਰ ਬੰਦਾ ਸਾਰੇ ਸਿਸਟਮ ਨੂੰ, ਨਿਜ਼ਾਮ ਨੂੰ, ਮੁਲਕ ਨੂੰ, ਸਰਕਾਰਾਂ

0: ਫਿਰ ਉਹ ਸਾਰਾ ਦੋਸ਼ ਦੇਸ਼ਾਂਤਰ ਹੋ ਜਾਂਦਾ।
1: ਲੱਭਦੇ ਰਹਿੰਦੇ ਆਪਾਂ ਵੀ ਕਿੱਥੇ ਹੁਣ ਆਪਾਂ ਕਿਹੜੇ ਸਿਰ ਪਾਈਏ। ਘੁੰਮਣ ਸਾਹਿਬ ਕਹਿੰਦੇ ਨੇ ਕਈ ਕਹਿੰਦੇ ਕਈਆਂ ਦਾ ਪੰਜਾਬ ਅਤੇ ਕਈਆਂ ਦਾ ਅਮਰੀਕਾ ਕਨੇਡਾ ਜਾ ਕੇ ਆਉਣ ਦਾ ਇਹ ਲੋਟ, ਕਈ ਤਾਂ ਸਾਰੀ ਉਮਰ ਭਲਵਾਨੀ ਜ ਕਰ ਜਾਂਦੇ ਪਰ ਬੰਨਣਾ ਨਾ ਆਇਆ ਜ਼ਿੰਦਗੀ ਭਰ ਉਹਨਾਂ ਨੂੰ ਲੰਗੋਟ। ਉਹਨਾਂ ਨੇ ਕੀ ਮਿਹਨਤ ਕਰਨੀ ਜਿਨ੍ਹਾਂ ਦੇ ਮਾਪਿਆਂ ਨੇ ਭਰਨੀਆਂ ਫੀਸਾਂ ਅਤੇ ਖਾਣ ਪੀਣ ਲਈ ਵੀ ਭੇਜਣੇ ਨੋਟ ਹੀ ਨੋਟ। ਅਤੇ ਇੱਧਰ ਨੈਸ਼ਨਲ ਪਾਰਟੀ ਵਾਲੀ ਬੀਬੀ ਕਹਿੰਦੀ ਜੇਕਰ ਆਸਟ੍ਰੇਲੀਆ ਨੂੰ ਬਚਾਉਣਾ ਤਾਂ ਫਿਰ ਮੈਨੂੰ ਹੀ ਪਾਇਓ ਇਸ ਵਾਰੀ ਵੋਟ। ਕਈਆਂ ਨੂੰ ਖਾਣਾ ਪੈ ਜਾਂਦਾ ਪੀਜ਼ਾ ਜਦੋਂ ਛਾਲ ਮਾਰ ਕੇ ਭੱਜ ਜਾਂਦਾ ਹੈ ਗੋਟ। ਅਤੇ ਜੇਕਰ ਕਰਮ ਜੇਕਰ ਕਰਮ ਧਰਮ ਕਮਾਉਂਦੇ ਰਹੋ ਸੱਚਾ ਤਾਂ ਫਿਰ ਬਾਬਾ ਆਪਣੇ ਆਪ ਹੀ ਕਰੇਗਾ ਤੁਹਾਡੇ ਕੰਮ ਲੋਟ। ਇੱਧਰ ਘੁੰਮਣ ਤਾਂ ਲਿਖਦਾ ਰਹੇਗਾ ਕਮਲੀਆਂ ਕਿਉਂਕਿ ਸਵੇਰੇ ਸਵੇਰੇ ਹੀ ਚੱਬ ਲੈਂਦਾ ਦੋ ਬਦਾਮ ਅਤੇ ਦੋ ਅਖਰੋਟ। ਧੰਨਵਾਦ ਜੀ ਤੁਹਾਡਾ ਘੁੰਮਣ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬੜਾ ਸੋਹਣਾ ਲਿਖਿਆ ਜਚਾਇਆ। ਅਤੇ ਹੁਣ ਸਮਾਂ ਵੀ ਆ ਗਿਆ ਕਿ ਹੁਣ ਆਪਾਂ ਸਮਾਂ ਅਪ ਕਰੀਏ ਅਤੇ ਇਜਾਜ਼ਤ ਲਈਏ
0: ਜੀ। ਗੱਲਾਂ ਕਈ ਹੋਈਆਂ ਨੇ ਅੱਜ, ਆਪਾਂ ਥੋੜ੍ਹੀਆਂ ਜਿਹੀਆਂ 1 ਜੁਲਾਈ ਤੋਂ ਜੋ ਤਬਦੀਲੀਆਂ ਆਉਣੀਆਂ ਨੇ ਉਸ ਸਿਲਸਿਲੇ 'ਚ ਗੱਲਬਾਤ ਕੀਤੀ ਹੈ ਰਣਜੋਤ ਹੁਣਾਂ ਨੇ ਤੁਹਾਨੂੰ ਦੱਸਿਆ। ਕਾਰੋਬਾਰ ਮੇਂ ਖਸਾਰਾ ਅਬ ਔਰ ਸਾ ਹੈ, ਕਾਮ ਨਹੀਂ ਬੜਤਾ ਪਰ ਮਜ਼ਦੂਰੀ ਬੜਤੀ ਜਾਤੀ ਹੈ। ਉਹ ਜਿਹੜੇ ਤਨਖਾਹਾਂ ਕਿਤੇ ਦਾਦੇ ਦੀਆਂ ਕਿਤੇ ਪੋਤੇ ਦੀਆਂ, ਕਿਸੇ ਨੂੰ ਖੁਸ਼ੀ ਆ ਤਨਖਾਹ ਵਧਣ ਦੀ ਤਾਂ ਉੱਥੇ ਛੋਟੇ ਕੰਮ ਕਾਰੋਬਾਰ ਵਾਲਿਆਂ ਨੂੰ ਇਹ ਲਾਲੇ ਪਏ ਆ ਵੀ ਇਹ ਦੇਣੇ ਕਿੱਥੋਂ ਆ, ਇਹ ਪੈਸੇ ਤਨਖਾਹਾਂ ਹਰ ਕਿਸਮ ਦੀ ਕੋਸਟ ਵੱਧ ਰਹੀ ਆ। ਅਤੇ ਜੇ ਕਸਟਮਰ ਨੂੰ ਪਾਸ ਔਨ ਕਰਦੇ ਹਾਂ ਤਾਂ ਉਹਦੇ ਨਾਲ ਫਿਰ ਕਲਾਇੰਟ ਜਿਹੜਾ ਉਹ ਘੱਟਦਾ, ਉਹ ਸਾਰਾ ਕੁਛ ਫਿਰ ਇੱਕ ਬੈਲੈਂਸ ਜਿਹਾ ਕਰਕੇ ਦੇਖਣਾ ਪੈਣਾ। ਅਤੇ ਓਵਰਆਲ ਜਿਹੜੀ ਮਹਿੰਗਾਈ ਆ ਉਹ ਆਸਟ੍ਰੇਲੀਆ 'ਚ ਵੀ ਕਾਫੀ ਵਧੀ ਹੋਈ ਆ ਅਤੇ ਘੱਟ ਕੈਨੇਡਾ 'ਚ ਵੀ ਹੈ ਨਹੀਂ। ਅਤੇ ਨਾਲੋ ਨਾਲ ਵੀਜ਼ਾ ਤਬਦੀਲੀਆਂ ਸੰਬੰਧੀ ਗੱਲ ਹੋਈ ਆ, ਕਿਹੜੀਆਂ ਕਿਹੜੀਆਂ ਮੁੱਖ ਤਬਦੀਲੀਆਂ ਜਿਹੜੇ 1 ਜੁਲਾਈ ਔਨਵਰਡਸ ਲਾਗੂ ਹੋਣਗੀਆਂ, ਜਿੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਆ ਉਹਨਾਂ 'ਚ ਜ਼ਿਆਦਾ ਤਨਖਾਹਾਂ ਦੇਣੀਆਂ ਪੈਣੀਆਂ, ਬਾਕੀ ਜਿਹੜੀਆਂ ਫੀਸਾਂ ਨੇ ਉਹ ਵੀ ਵੀਜ਼ਾ ਫੀਸਾਂ ਸਰਕਾਰ ਵੱਲੋਂ ਵਧਾਈਆਂ ਜਾਂਦੀਆਂ ਨੇ, ਇਹ 1 ਜੁਲਾਈ ਦੀ ਆਮ ਜੀ ਖਬਰ ਹੁੰਦੀ ਆ। ਤਾਂ ਉਹ CPI ਜਿਹੜਾ ਇੰਡੈਕਸ ਆ ਉਹਦੇ ਹਿਸਾਬ ਨਾਲ ਵਧਾਉਂਦੇ ਆ। ਅਤੇ ਬਾਕੀ ਆਪਾਂ ਅੱਜ ਕੈਨੇਡਾ ਅਤੇ ਆਸਟ੍ਰੇਲੀਆ ਦਾ ਹਲਕਾ ਫੁਲਕਾ ਕੰਪੈਰੀਜ਼ਨ ਵੀ ਕੀਤਾ ਕਿ ਉੱਥੇ ਹੁਣ ਹਾਲਾਤ ਥੋੜ੍ਹੇ ਜਿਹੇ ਪਹਿਲਾਂ ਨਾਲੋਂ ਬਦਤਰ ਨੇ, ਕਿਉਂਕਿ ਦੁਨੀਆ ਚਲੀ ਬਹੁਤ ਗਈ ਸੀ ਅਤੇ ਉਸ ਲਿਹਾਜ਼ ਨਾਲ ਉੱਥੇ ਬੇਰੁਜ਼ਗਾਰੀ ਦਰ ਵੀ ਵਧੀ, ਘਰਾਂ ਦੀਆਂ ਕੀਮਤਾਂ ਵੀ ਪਿੱਛੇ ਜੇ ਕੁਛ ਟੁੱਟੀਆਂ ਨੇ। ਅਤੇ ਆਪਾਂ ਆਪਣੇ ਸੁਣਨ ਵਾਲਿਆਂ ਤੋਂ ਵੀ ਅੱਜ ਜਾਣਿਆ ਕਿ ਉਹਨਾਂ ਨੂੰ ਕਿਹੋ ਜਿਹੇ ਲੋਕ ਉੱਥੇ ਜਾਣਦੇ ਆ, ਕਿਉਂਕਿ ਜਿਹੋ ਜਿਹੇ ਲੋਕ ਆ ਉਹ ਜਿਹੀਆਂ ਗੱਲਾਂ ਹੁੰਦੀਆਂ, ਅਤੇ ਉਹਨਾਂ ਨਾਲ ਉੱਥੋਂ ਦਾ ਸਹਿਚਾਰ ਕਿਸ ਕਿਸਮ ਦੇ ਲੋਕਾਂ ਦਾ, ਅਤੇ ਉਹ ਆਪਣੇ 'ਚੋਂ ਫਿਰ ਸ਼ੇਅਰ ਕਰਦੇ ਆ ਆਪਣੇ ਰਿਸ਼ਤੇਦਾਰ ਭੈਣ ਭਾਈਆਂ ਨੂੰ ਜੋ ਉਹਨਾਂ ਨੇ ਮਿਲਿਆ ਵੇਖਿਆ ਬਚਿਆ। ਅਤੇ ਨਾਲੋਂ ਨਾਲ ਥੋੜ੍ਹਾ ਬਹੁਤਾ ਉਸ ਥੋਟ ਨੂੰ ਜੈਨਲਾਈਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਕਿ ਅਸਲ ਮਾਨਿਆਂ 'ਚ ਇਹ ਸਾਰੀਆਂ ਗੱਲਾਂ ਦਾ ਨਿਚੋੜ ਕੀ ਨਿਕਲਦਾ ਅਤੇ ਵਰਤਾਰਾ ਕਿਹੋ ਜਿਹਾ।
1: ਬਿਲਕੁਲ, ਸੋ ਬਾਕੀ ਮੁੱਖ ਦੀ ਗੱਲ ਇਹੋ ਹੀ ਆ ਕਿ ਕਈ ਵਾਰੀ ਆਪਾਂ ਕਿਸੇ ਨਾ ਕਿਸੇ ਮੰਨ ਲਓ ਜੇ ਆਪਣੀ ਗਲਤੀ ਕਰਕੇ ਕਿਸੇ ਵੇਲੇ ਕੋਈ ਆਪਣਾ ਰਾਹ ਟੇਢਾ ਕਰ ਲਿਆ ਹੁੰਦਾ, ਅਤੇ ਫਿਰ ਜਿੱਥੇ ਆਪਾਂ ਅੱਗੇ ਜਾਈਏ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਕਿ ਹੁਣ ਉੱਥੇ ਆਪਾਂ ਸਿੱਧੇ ਸਿੱਧੇ ਚੱਲਣ ਦੀ ਕੋਸ਼ਿਸ਼ ਕਰਨੀ ਆ। ਕਿਉਂਕਿ ਕਨੇਡਾ ਦਾ ਤਾਂ ਪਤਾ ਨਹੀਂ ਪਰ ਇੱਥੇ ਇੰਨਾ ਕੁ ਜ਼ਰੂਰ ਵੇਖਿਆ ਵਾ ਇੰਨੇ ਸਾਲਾਂ ਦੇ ਸਫ਼ਰ ਦੇ ਵਿੱਚ ਕਿ ਜੇ ਕੋਈ ਸਿੱਧਾ ਸਿੱਧਾ ਜਿਹਾ ਚੱਲਦਾ ਰਹੇ ਅਤੇ ਕਦੀ ਕਦੀ ਕਿਤੇ ਨਾ ਕਿਤੇ ਪਾਸੇ ਉਹ ਜ਼ਰੂਰ ਲੱਗ ਜਾਂਦਾ, ਦੇਰ ਲੱਗਦੀ ਆ, ਪਰ ਉਹਦੇ ਸਾਰੇ ਬਾਕੀ ਚੀਜ਼ਾਂ ਉਹਦੀਆਂ ਸਿੱਧੀਆਂ ਹੋਣ, ਉਹ ਕੋਈ ਪੁੱਠਾ ਸਿੱਧਾ ਨਾ ਕੁਛ ਕਰ ਪਵੇ ਵੀ ਉਹਦੇ ਲਈ ਰਾਹ ਹੀ ਬੰਦ ਹੋ ਜਾਣ, ਉਹਦੇ ਉੱਤੇ ਕੋਈ ਬੈਨ ਹੀ ਲੱਗ ਜੇ ਕੋਈ ਕਿਸੇ ਕਿਸਮ ਦੇ।
0: ਨਿਯਮ ਕਾਇਦੇ ਬਣਾਏ ਜਾਂਦੇ ਆ ਹੈ ਨਾ, ਅਤੇ ਕਈ ਵਾਰ ਆਪਾਂ ਬਿਲਕੁਲ ਹੀ ਜਗਾਰ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬੀ ਸੁਭਾਅ ਦਾ ਹਿੱਸਾ ਉਹਦਾ, ਪੁਲਿਸ ਵਾਲੇ ਨੂੰ ਵੀ 100 ਰੁਪਈਆ ਫੜਾਈ, ਕਹਿੰਦਾ ਚੀਕਾਂ ਵੀ ਤਾਂ ਹੀ ਮਾਰਨੀਆਂ। ਸੋ ਕਈ ਵਾਰ ਆਹ ਮਾਈਗ੍ਰੇਸ਼ਨ ਏਜੰਟ ਵਜੋਂ ਅਪੁਆਇੰਟਮੈਂਟ ਆਉਂਦੀ ਆ ਅਤੇ ਬਿਲਕੁਲ ਵੀ ਕੁਛ ਕੋਲ ਨਹੀਂ ਹੁੰਦਾ, ਫਿਰ ਉੱਥੇ ਖਿਮਾ ਦੇ ਜਾਚਕ ਹੋਣਾ ਪੈਂਦਾ। ਉਹਨਾਂ ਨੂੰ ਇਹ ਹੁੰਦਾ ਵੀ ਬਸ ਕਿਵੇਂ ਰੱਬ ਸਬੱਬੀ ਕੋਈ ਨਾ ਕੋਈ ਝੂਠੇ ਸੱਚੇ ਕਾਗਜ਼ ਬਣਾ ਕੇ ਕੰਮ ਕਰ ਦੇਣ, ਪਰ ਉੱਥੇ ਫਿਰ ਸਾਨੂੰ ਜਵਾਬ ਦੇਣਾ ਪੈਂਦਾ ਕਿਉਂਕਿ ਕਾਲੀ ਤੁਰਿਆਂ ਸੱਪ ਦੀ ਖੁੱਡ 'ਤੇ ਵੀ ਪੈਰ ਧਰਿਆ ਜਾਂਦਾ। ਜਦੋਂ ਨੁਕਸਾਨ ਹੁੰਦਾ ਤਾਂ ਫਿਰ ਬਲੇਮ ਗੇਮ ਸ਼ੁਰੂ ਹੁੰਦੀ ਆ ਵੀ ਮੈਨੂੰ ਏਜੰਟ ਨੇ ਸਲਾਹ ਦਿੱਤੀ ਸੀ, ਇਹਨੇ ਸਲਾਹ ਦਿੱਤੀ ਸੀ, ਉਹਨੇ ਸਲਾਹ ਦਿੱਤੀ ਸੀ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇੰਡਸਟਰੀ ਤੋਂ ਪੱਲਾ ਝਾੜਦਾ, ਏਜੰਟ ਵੀ ਹੈ ਨਾ ਇੱਦਾਂ ਦੇ ਜਾਇਜ਼ ਨਜਾਇਜ਼ ਤਰੀਕੇ ਤੁਹਾਨੂੰ ਦੱਸਦੇ ਆ ਅਤੇ ਉਸ ਲਿਹਾਜ਼ ਨਾਲ, ਪਰ ਹਰ ਕੇਸ ਵੱਖਰਾ, ਹਰ ਕੇਸ ਦੀਆਂ ਮੈਰਿਟਸ ਵੱਖਰੀਆਂ,
1: ਹਰ ਬੰਦਾ ਵੱਖਰਾ ਬਾਕੀ
0: ਗੱਲ ਕਰੇ ਗੱਲ ਬਣਦੀ ਹੈ।
1: ਪਰ ਇੱਕ ਚੀਜ਼ ਸਾਨੂੰ ਜਿਹੜੀ ਉਹ ਕੋਮਨ ਆ ਕਿ ਕੋਈ ਵੀ ਦੇਸ਼ ਆ, ਦੇਸ਼ ਮੰਨ ਲਓ ਘਰ ਆ ਕੋਈ ਬੰਦਾ, ਉਹ ਕੋਈ ਵੀ ਇਹ ਸ਼ਾਇਦ ਨਹੀਂ ਚਾਹੁੰਦਾ ਵੀ ਸਾਡੇ ਕੋਲ ਕੋਈ ਇੱਦਾਂ ਦਾ ਨਾਗਰਿਕ ਆਵੇ ਜਿਹੜਾ ਕੋਈ ਗਲਤ ਕਰ ਰਿਹਾ ਹੋਵੇ। ਸੋ ਇਸ ਕਰਕੇ ਜੇ ਤੁਸੀਂ ਕਿਤੇ ਵੀ ਹੋ ਤਾਂ ਉੱਥੇ ਕੋਸ਼ਿਸ਼ ਤੁਸੀਂ ਕਰੋ ਵੀ ਅਗਲੇ ਨੂੰ ਜੇ ਆਪਾਂ ਚੰਗੇ ਚੰਗੇ ਉੱਥੋਂ ਦੇ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ ਆਪਾਂ ਵਿਖਾਈਏ ਅਤੇ ਫਿਰ ਦੇਰ ਸਵੇਰ ਸਾਰੇ ਮਸਲੇ ਹੱਲ ਹੋ ਹੀ ਜਾਂਦੇ ਆ। ਉਹ ਸ਼ਾਇਦ ਜਿਨ੍ਹਾਂ ਦੇ ਹੋ ਗਏ ਆ ਉਹ ਲੱਗਦਾ ਹੋਊਗਾ ਵੀ ਉਹ ਚਲੋ ਇੱਦਾਂ ਹੀ ਕਹਿੰਦੇ ਆ, ਪਰ ਹੁੰਦਾ ਵੀ ਇੱਦਾਂ ਹੀ ਆ, ਪਰ ਜੇ ਆਪਾਂ ਰਾਹ ਨਾ ਬੰਦ ਕਰੀਏ, ਜੇ ਤੁਸੀਂ ਇੱਕ ਥਾਂ ਤੋਂ ਉੱਠ ਕੇ ਦੂਸਰੀ ਥਾਂ, ਦੂਸਰੀ ਤੋਂ ਤੀਸਰੀ ਚੱਲਿਓ, ਤਾਂ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਇਹ ਚੀਜ਼ ਅਜਮਾਉਣੀ ਪੈਣੀ ਆ।
0: ਲੱਖ ਰੁਪਈਏ ਦਾ ਸਵਾਲ ਹਾਥੀ ਕੇ ਪਾਉਂ ਮੈਂ ਸਬਕਾ ਪਾਉਂ, ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਪੁੱਛ ਲਈਏ, ਮੈਂ ਕੀ ਇਸ ਦੇਸ਼ ਨੂੰ, ਇਸ ਸਿਸਟਮ ਨੂੰ ਜਿਹਨੇ ਮੈਨੂੰ ਥਾਂ ਦਿੱਤੀ ਆ, ਕੀ ਮੈਂ ਮੋੜ ਕੇ ਕੁਛ ਦੇ ਸਕਦਾ, ਮੇਰੇ ਪੱਲੇ ਕੀ ਆ ਜਿਹੜਾ ਮੈਂ ਇਸ ਸਿਸਟਮ ਨੂੰ, ਸੁਸਾਇਟੀ ਨੂੰ, ਇਸ ਮੁਲਕ ਨੂੰ ਦੇ ਸਕਦਾ, ਮੇਰੇ ਕੋਲ ਕੀ ਸਕਿੱਲ ਆ ਇਹੋ ਜੀ।
1: ਬਿਲਕੁਲ, ਅਤੇ ਇੰਨਾ ਕਹਿੰਦੇ ਹੋਏ ਆਪਾਂ ਇਜਾਜ਼ਤ ਲੈਂਦੇ ਹਾਂ, ਜੇਕਰ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਦੇ ਲਈ, ਸਾਥ ਦੇਣ ਦੇ ਲਈ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਏ ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 24 ਤਾਰੀਖ ਬੁੱਧਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਹੋਣ ਲੱਗੀ 26 ਤਰੀਕ ਦੇ ਫੁੱਟਬਾਲ ਮੈਚ ਦੇ ਲਈ ਛੁੱਟੀ, ਤੇ ਆਸਟ੍ਰੇਲੀਆ ਦੇ ਟ੍ਰੈਜਰ ਨੇ ਕਿਹਾ ਕਿ ਹਾਲੇ ਫਿਊਲ ਐਕਸਾਈਜ਼ ਕੱਟ ਤਾਂ ਬਹੁਤ ਮਾਮੂਲੀ ਗੱਲ ਹੈ, ਮਹਿੰਗਾਈ ਨੇ ਤਾਂ ਹਾਲੇ ਕੱਢਣੇ ਨੇ ਤੁਹਾਡੇ ਸਰਦੀਆਂ 'ਚ ਵੱਟ। ਮੈਲਬਨ ਦੇ ਵਿੱਚ ਟੈਕਸੀ ਡਰਾਈਵਰਾਂ ਦੇ ਲਈ ਇੱਕ ਸਖਤੀ, ਛੋਟੀ ਟ੍ਰਿਪ ਦੇ ਉੱਤੇ ਨਹੀਂ ਕਰ ਸਕਦੇ ਇਨਕਾਰ, ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਨੂੰ ਪਦਮ ਸ਼੍ਰੀ ਐਵਾਰਡ, ਤੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਦੀ ਤਰਫ ਤੋਂ ਦੇ ਲਈ ਜਿਹੜਾ ਵੀਡੀਓ ਵਿਵਾਦ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ, ਗੁਰੂਗ੍ਰਾਮ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਨਿਊਜ਼ ਰੂਮ।

ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਔਰ ਪਹਿਲੀ ਖਬਰ ਜਰਮਨੀ ਤੋਂ, ਜਿੱਥੇ ਜਰਮਨੀ ਦੇ ਵਿੱਚ ਰੇਲ ਸੇਵਾਵਾਂ ਠੱਪ ਹੋ ਗਈਆਂ। ਦੱਸ ਦਈਏ ਕਿ ਸੰਚਾਰ ਸਿਸਟਮ ਯਾਨੀ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਖਰਾਬੀ ਦੇ ਕਾਰਨ ਜਰਮਨੀ ਦੇ ਰੇਲਵੇ ਨੈੱਟਵਰਕ ਨੂੰ ਮੰਗਲਵਾਰ ਦੇਰ ਰਾਤ ਰੇਲ ਗੱਡੀਆਂ ਰੋਕਣੀਆਂ ਪਈਆਂ, ਜਿਸ ਦੇ ਨਾਲ ਦੇਸ਼ ਭਰ ਦੇ ਵਿੱਚ ਯਾਤਰੀ ਜਿਹੜੀ ਥਾਂ ਸੀ ਉੱਥੇ ਹੀ ਫਸੇ ਰਹਿ ਗਏ। ਸਟੇਸ਼ਨਾਂ ਦੇ ਉੱਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ, ਰਾਹਾਂ ਦੇ ਵਿੱਚ ਰੁਕ ਗਈਆਂ, ਔਰ ਯਾਤਰੀ ਪੁੱਛਗਿੱਛ ਕਾਊਂਟਰ ਯਾਨੀ ਇਨਫੋਰਮੇਸ਼ਨ ਕਾਊਂਟਰਸ ਦੇ ਉੱਤੇ ਵੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਦੇਸ਼ ਭਰ ਦੇ ਮੁੱਖ ਰੇਲਵੇ ਆਪਰੇਟਰ ਡੌਸ਼ਬਾਨ ਨੇ ਮੰਗਲਵਾਰ ਸਵੇਰ ਵੇਲੇ ਕਰੀਬ 1 ਵਜੇ ਦੇ ਆਸ ਪਾਸ ਆਊਟੇਜ ਦੀ ਰਿਪੋਰਟ ਕੀਤੀ ਅਤੇ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੁਣ ਹੱਲ ਹੋ ਗਿਆ ਹੈ। ਕੰਪਨੀ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਗਲੋਬਲ ਸਿਸਟਮ ਫਾਰ ਮੋਬਾਈਲ ਕਮਿਊਨੀਕੇਸ਼ਨ ਰੇਲਵੇ, ਜਿਹਨੂੰ GSMR ਕਿਹਾ ਜਾਂਦਾ, ਉਸ ਡਿਜੀਟਲ ਸੰਚਾਰ ਪ੍ਰਣਾਲੀ ਦੇ ਵਿੱਚ ਸਮੱਸਿਆ ਆਈ ਸੀ, ਜਿਸ ਦੇ ਚੱਲਦਿਆਂ ਜੋ ਕਿ ਦੇਸ਼ ਦੇ ਰੇਲਵੇ ਨੈੱਟਵਰਕ ਦੇ ਅੰਦਰੂਨੀ ਸੰਚਾਰ ਦੇ ਵਾਸਤੇ ਵਰਤੀ ਜਾਂਦੀ ਹੈ, ਇਹ ਆਊਟੇਜ ਦੇਖਣ ਨੂੰ ਮਿਲਿਆ ਔਰ ਗੱਡੀਆਂ ਜਿੱਥੋਂ ਸੀ ਉੱਥੇ ਹੀ ਰਹਿ ਗਈਆਂ। ਹਾਲਾਂਕਿ ਡੌਸ਼ਬਾਨ ਨੇ ਬਾਅਦ ਦੇ ਵਿੱਚ ਇਸ ਵਿਘਨ ਦੇ ਲਈ ਯਾਤਰੀਆਂ ਨੂੰ ਟੈਕਸੀ ਅਤੇ ਹੋਟਲ ਦੇ ਵਾਊਚਰ ਵੀ ਦਿੱਤੇ। ਕੰਪਨੀ ਨੇ ਹੋਈ ਇਸ ਅਸੁਵਿਧਾ ਦੇ ਲਈ ਮੁਆਫ਼ੀ ਵੀ ਮੰਗੀ ਹੈ, ਨਿਊ ਸਾਊਥ ਵੇਲਜ਼ ਦੀ ਤਰ੍ਹਾਂ ਨਹੀਂ। ਪਰ ਇੱਧਰ ਅਮਰੀਕਾ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਅਤੇ ਉਹਨਾਂ ਦੀ ਪਤਨੀ ਇਵਾਂਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਅਲਬੇਨੀਆ ਦੇ ਵਿੱਚ ਹੁਣ ਵੱਡੇ ਵਿਵਾਦਾਂ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਅਤੇ ਸਥਾਨਕ ਨਾਗਰਿਕ ਨੇ ਅਤੇ ਇਸ ਤੋਂ ਇਲਾਵਾ ਕੁਝ ਵਿਰੋਧੀ ਗੁੱਟਾਂ ਦੀ ਤਰਫ ਤੋਂ ਮੋਰਚਾ ਖੋਲ੍ਹ ਦਿੱਤਾ ਗਿਆ। ਵਿਰੋਧੀਆਂ ਦਾ ਦੋਸ਼ ਇਹ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਅਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾਏਗਾ। ਅਲਬੇਨੀਆਈ ਸਟੇਟ ਸਰਕਾਰ ਦੀ ਤਰਫ ਤੋਂ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਦਮ ਕਰਨ ਵਾਲਾ ਇੱਕ ਕਦਮ ਦੱਸਿਆ ਗਿਆ ਸੀ, ਪਰ ਸਰਕਾਰ ਦੇ ਇਸ ਕਦਮ ਦੇ ਖਿਲਾਫ ਜਿਹੜੇ ਲੋਕ ਗਏ ਨੇ ਪਿਛਲੇ ਕੁਝ ਹਫ਼ਤਿਆਂ ਤੋਂ। ਅਲਬੇਨੀਆ ਦੇ ਰਾਜਧਾਨੀ ਸ਼ਹਿਰ ਤਿਰਾਨਾ ਸਣੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਿਖਾਵੇ ਹੋ ਰਹੇ ਨੇ। ਦੱਸ ਦਈਏ ਕਿ ਅਲਬੇਨੀਆ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਵਿਸ਼ਵ ਭਰ ਦੇ ਵਿੱਚ ਇੱਕ ਐਸਾ ਟੂਰਿਸਟ ਸਪੋਟ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਜੈਰਡ ਕੁਸ਼ਨਰ ਨੇ ਇੱਥੇ ਇਨਵੈਸਟ ਕਰਨਾ ਸ਼ੁਰੂ ਕੀਤਾ ਸੀ। ਦੱਸ ਦਈਏ ਕਿ ਅਲਬੇਨੀਆ ਯੂਰਪ ਦੇ ਦੱਖਣ ਪੂਰਬੀ ਖੇਤਰ ਦੇ ਵਿੱਚ ਪੈਂਦਾ ਇੱਕ ਛੋਟਾ ਦੇਸ਼ ਹੈ, ਉਂਝ ਇਟਲੀ ਦੇ ਗੁਆਂਢ ਦੇ ਵਿੱਚ ਪੈਂਦਾ, ਜਾਂ ਫਿਰ ਇੰਝ ਕਹਿ ਲਈਏ ਕਿ ਨੌਰਥ ਮੈਸੇਡੋਨੀਆ, ਬੁਲਗਾਰੀਆ, ਮੌਂਟੀਨੀਗਰੋ, ਸਰਬੀਆ ਆਦਿ ਦੇਸ਼ਾਂ ਦੇ ਦੱਖਣ ਹਿੱਸੇ ਦੇ ਵਿੱਚ ਇਹ ਪੈਂਦਾ ਦੇਸ਼ ਹੈ। ਉੱਥੇ ਅਮਰੀਕੀ ਸੈਨੇਟ ਨੇ ਜੰਗ ਦੇ ਨਾਲ ਜੁੜੇ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਸਤਾਵ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਦੇ ਖਿਲਾਫ ਜੰਗ ਰੋਕਣ ਜਾਂ ਫੌਜੀ ਕਾਰਵਾਈ ਜਾਰੀ ਰੱਖਣ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣ ਦਾ ਹੁਣ ਨਿਰਦੇਸ਼ ਦਿੱਤਾ ਗਿਆ। ਟਰੰਪ ਦੇ ਲਈ ਇਸ ਨੂੰ ਇੱਕ ਵੱਡੇ ਝਟਕੇ ਦੇ ਤੌਰ 'ਤੇ ਹੀ ਦੇਖਿਆ ਜਾਣਾ ਚਾਹੀਦਾ, ਕਿਉਂਕਿ ਅਮਰੀਕੀ ਸੈਨੇਟ ਦੇ ਵਿੱਚ ਉਹਨਾਂ ਦੀ ਰਿਪਬਲਿਕਨ ਪਾਰਟੀ ਦਾ ਕੰਟਰੋਲ ਵੀ ਹੈ, ਪਰ ਬਾਵਜੂਦ ਇਸ ਦੇ ਇਹ ਫੈਸਲਾ ਸਾਹਮਣੇ ਆਇਆ। ਮੰਗਲਵਾਰ ਦੇ ਦਿਨ ਹੋਈ ਵੋਟਿੰਗ ਦੇ ਵਿੱਚ ਰਿਪਬਲਿਕਨ ਸਾਂਸਦਾਂ ਨੇ ਡੈਮੋਕਰੇਟਸ ਦਾ ਸਾਥ ਦੇ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਈਰਾਨ ਜੰਗ ਦੇ ਵਿੱਚ ਡੈਮੋਕਰੇਟਸ ਦੇ ਨਾਲ ਨਾਲ ਰਿਪਬਲਿਕਨ ਸੰਸਦ ਮੈਂਬਰਾਂ ਦੇ ਵਿੱਚ ਵੀ ਨਾਰਾਜ਼ਗੀ ਸੀ, ਜਿਸ ਦੇ ਚੱਲਦਿਆਂ ਇਹ ਹੋਇਆ। ਇਹ ਪ੍ਰਸਤਾਵ 50-48 ਵੋਟਾਂ ਦੇ ਨਾਲ ਪਾਸ ਹੋਇਆ। ਉੱਥੇ ਹੀ ਇਹ ਪ੍ਰਸਤਾਵ ਜੂਨ ਮਹੀਨੇ ਦੇ ਵਿੱਚ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਸੀ, ਜਿੱਥੇ 4 ਰਿਪਬਲਿਕਨ ਸੰਸਦ ਮੈਂਬਰਾਂ ਨੇ ਡੈਮੋਕਰੇਟਸ ਦਾ ਸਾਥ ਦਿੱਤਾ ਸੀ ਅਤੇ ਇਸ ਨੂੰ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਮਨਜ਼ੂਰੀ ਦੇ ਦਿੱਤੀ ਗਈ ਸੀ। ਹਾਲਾਂਕਿ ਇਹ ਪ੍ਰਸਤਾਵ ਮੁੱਖ ਤੌਰ ਦੇ ਉੱਤੇ ਸੰਕੇਤਕ ਹੀ ਹੈ, ਕਿਉਂਕਿ ਕਾਂਗਰਸ ਯਾਨੀ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਵਜੂਦ ਇਸ ਨੂੰ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਭੇਜਿਆ ਜਾਏਗਾ। ਹਾਲਾਂਕਿ ਭੇਜਿਆ ਜਾਣਾ ਕਿ ਨਹੀਂ ਭੇਜਿਆ ਜਾਣਾ ਇਹ ਹਾਲੇ ਤੈਅ ਨਹੀਂ ਹੋਇਆ। ਇਸ ਦਾ ਕਾਨੂੰਨੀ ਰੂਪ ਜਿਹੜਾ ਉਹ ਹਾਲੇ ਪੂਰਾ ਨਹੀਂ ਹੋ ਸਕਿਆ, ਮੁਕੰਮਲ ਨਹੀਂ ਹੋ ਸਕਿਆ। ਇਹ ਪ੍ਰਸਤਾਵ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ 1973 ਦਾ ਵਾਰ ਪਾਵਰਸ ਰੈਜ਼ੋਲਿਊਸ਼ਨ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਅਮਰੀਕੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਨੇ ਕਿਸੇ ਰਾਸ਼ਟਰਪਤੀ ਦੀ ਫੌਜੀ ਕਾਰਵਾਈ ਨੂੰ ਖਤਮ ਕਰਨ ਦੇ ਲਈ ਨਿਰਦੇਸ਼ ਦਿੱਤੇ ਹੋਣ ਜਾਂ ਕੋਈ ਪ੍ਰਸਤਾਵ ਪਾਸ ਕੀਤਾ ਹੋਵੇ। ਹਾਲਾਂਕਿ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 7 ਅਪ੍ਰੈਲ ਨੂੰ ਜੰਗਬੰਦੀ ਦੇ ਬਾਅਦ ਐਸੀ ਕੋਈ ਵੀ ਫੌਜੀ ਕਾਰਵਾਈ ਨਾ ਤਾਂ ਕੀਤੀ ਗਈ ਹੈ ਅਤੇ ਨਾ ਹੀ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਕੋਈ ਲੋੜ ਵੀ ਮਹਿਸੂਸ ਹੋਏਗੀ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸਤਾਵ ਦੇ ਨਾਲ 2 ਰਿਪਬਲਿਕਨ ਸੈਨੇਟਰ ਮਿਚ ਮੈਕੋਨਲ ਅਤੇ ਡੇਵ ਮੈਕੋਰਮਿਕ ਵੋਟਿੰਗ ਦੇ ਸਮੇਂ ਗੈਰ ਹਾਜ਼ਰ ਵੀ ਰਹੇ ਸੀ। 4 ਰਿਪਬਲਿਕਨ ਸੈਨੇਟਰ ਰੈਂਡ ਪਾਲ, ਲੀਜ਼ਾ ਮਰਕੋਵਸਕੀ, ਸੁਜ਼ਾਨ ਕੋਲਿਨਸ ਅਤੇ ਬਿਲ ਕੈਸੇਡੀ ਨੇ ਡੈਮੋਕਰੇਟਸ ਦੇ ਨਾਲ ਜਾ ਕੇ ਰਲ ਕੇ ਵੋਟਿੰਗ ਕੀਤੀ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਸਿਰਫ ਆਪਣੇ ਹੀ ਪਾਰਟੀ ਦੇ
MPs ਦੇ ਉੱਤੇ ਨਹੀਂ ਬਲਕਿ ਦੂਸਰਿਆਂ ਦੇ ਉੱਤੇ ਵੀ ਗੁੱਸਾ ਨਿਕਲਿਆ। ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਕਰਕੇ ਅਮਰੀਕੀ ਸੈਨੇਟ ਦੇ ਵਾਰ ਪਾਵਰਸ ਐਕਟ ਦੇ ਪਾਸ ਕਰਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਮੈਂ ਇਰਾਨ ਨੂੰ ਲਗਭਗ ਹਰਾ ਹੀ ਦਿੱਤਾ ਸੀ, ਉਹ ਹਾਰ ਮੰਨਣ ਨੂੰ ਤਿਆਰ ਵੀ ਸੀ ਅਤੇ ਅਸੀਂ ਲਗਭਗ ਸਭ ਕੁਝ ਰਾਜ਼ੀ ਕਰਵਾਉਣ ਦੇ ਲਈ ਵੀ ਉਹਨਾਂ ਨੂੰ ਮਨਾ ਲਿਆ ਸੀ। ਦਹਾਕਿਆਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਅਮਰੀਕਾ ਅਤੇ ਉਸਦੇ ਰਾਸ਼ਟਰਪਤੀ ਦਾ ਯਾਨੀ ਮੇਰਾ ਉਹ ਬਹੁਤ ਜ਼ਿਆਦਾ ਸਨਮਾਨ ਵੀ ਕਰ ਰਹੇ ਸੀ, ਇੱਜ਼ਤ ਵੀ ਕਰ ਰਹੇ ਸੀ। ਹਾਲਾਂਕਿ ਟਰੰਪ ਦਾ ਕਹਿਣਾ ਹੈ ਇਰਾਨ ਐਸਾ ਨਹੀਂ ਮੰਨਦਾ, ਪਰ ਟਰੰਪ ਨੇ ਅੱਗੇ ਇਹ ਵੀ ਲਿਖਿਆ ਕਿ ਉਦੋਂ ਹੀ ਅਮਰੀਕੀ ਸੈਨੇਟ ਨੇ ਵਾਰ ਪਾਵਰਸ ਐਕਟ ਵਰਗੇ ਇੱਕ ਬੇਵਕੂਫੀ ਭਰੇ ਕਦਮ ਨੂੰ ਲੈ ਕੇ ਵੋਟਿੰਗ ਕਰਵਾ ਦਿੱਤੀ। ਇਸ ਦੇ ਨਾਲ ਦੁਨੀਆ ਦੇ ਵਿੱਚ ਅੱਤਵਾਦ ਨੂੰ ਸਭ ਤੋਂ ਜ਼ਿਆਦਾ ਉਤਸ਼ਾਹਿਤ ਕਰਨ ਵਾਲੇ ਇਸ ਦੇਸ਼ ਨੂੰ ਇਹ ਸੁਨੇਹਾ ਗਿਆ ਕਿ ਅਮਰੀਕਾ ਨੂੰ ਮੇਰੀ ਕਾਰਵਾਈ ਪਸੰਦ ਨਹੀਂ ਆਈ ਅਤੇ ਮੈਨੂੰ ਇਸ ਨੂੰ ਰੋਕਣਾ ਹੋਏਗਾ। ਅਜਿਹਾ ਕਰਕੇ ਉਹਨਾਂ ਨੇ ਮੇਰੇ ਦੁਸ਼ਮਣ ਦੀ ਹੀ ਮਦਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਚਾਰ ਰਿਪਬਲਿਕਨ ਲੂਜ਼ਰਸ ਨੇ ਡੈਮੋਕਰੇਟ ਦਾ ਜਾ ਕੇ ਸਾਥ ਦਿੱਤਾ ਅਤੇ ਇਰਾਨ ਦੇ ਲੋਕਾਂ ਨੇ ਇਰਾਨ ਨੇ ਮੇਰੇ ਲੋਕਾਂ ਤੋਂ ਪੁੱਛਿਆ ਹੈ ਕਿ ਇਸ ਸਭ ਦਾ ਕੀ ਮਤਲਬ ਹੈ, ਇਹ ਸੈਨੇਟਰ ਮੇਰਾ ਕੰਮ ਹੋਰ ਮੁਸ਼ਕਲ ਕਰ ਗਏ ਨੇ, ਇਸ ਲਈ ਮੈਂ ਤਾਂ ਨਾ ਪੂਰੀ ਤਰ੍ਹਾਂ ਦੇ ਨਾਲ ਇਸ ਕੰਮ ਨੂੰ ਅਧੂਰਾ ਛੱਡ ਕੇ ਹਟਾਂਗਾ, ਮੈਂ ਆਪਣਾ ਕੰਮ ਹਮੇਸ਼ਾ ਪੂਰਾ ਕਰਦਾ, ਇਸ ਕੰਮ ਨੂੰ ਪੂਰਾ ਕਰਕੇ ਹੀ ਹਟਾਂਗਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਦੀ ਤਰਫ ਤੋਂ ਹੋਰਮੁਜ਼ ਖੇਤਰ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਸੰਯੁਕਤ ਰਾਸ਼ਟਰ ਮਾਕਣਾ ਕਤਰ ਦਾ ਧੰਨਵਾਦ ਕੀਤਾ ਗਿਆ। ਇੱਧਰ ਇਸ ਦਰਮਿਆਨ ਇਰਾਨ ਦੇ ਰਾਜਧਾਨੀ ਤਹਿਰਾਨ ਦੇ ਵਿੱਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਇਰਾਨ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਐਡਵਾਈਜ਼ਰੀ 'ਚ ਕਿਹਾ ਗਿਆ ਕਿ ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਮੌਜੂਦਾ ਸੁਰੱਖਿਆ ਸਥਿਤੀ ਦੇ ਉੱਤੇ ਉਹ ਲਗਾਤਾਰ ਨਜ਼ਰ ਰੱਖ ਰਹੇ ਨੇ। ਸਫਾਰਤਖਾਨੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਹੁਕਮ ਤੱਕ ਇਰਾਨ ਦੀ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਿਆ ਜਾਵੇ। ਸਫਾਰਤਖਾਨੇ ਨੇ ਭਾਰਤੀ ਨਾਗਰਿਕ ਇਹ ਵੀ ਦੱਸਿਆ ਕਿ ਜਿਹੜੇ ਭਾਰਤੀ ਨਾਗਰਿਕ ਇਰਾਨ 'ਚ ਫਿਲਹਾਲ ਰਹਿ ਰਹੇ ਨੇ ਉਹਨਾਂ ਨੂੰ ਜ਼ਰੂਰੀ ਕੰਮਾਂ ਦੇ ਚੱਲਦਿਆਂ ਉੱਥੇ ਦੀ ਯਾਤਰਾ ਕਰਨੀ ਪੈ ਸਕਦੀ ਹੈ, ਪਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੋਏਗੀ। ਦੱਸ ਦਈਏ ਕਿ ਹਾਲ ਫਿਲਹਾਲ ਸੀਜ਼ ਫਾਇਰ ਦੀ ਇਸ ਕੰਡੀਸ਼ਨ ਦੇ ਵਿੱਚ ਭਾਰਤ ਦੀ ਤਰਫ ਤੋਂ ਇਸ ਕਿਸਮ ਦੀ ਐਡਵਾਈਜ਼ਰੀ ਕਿਉਂ ਜਾਰੀ ਕੀਤੀ ਗਈ ਹੈ, ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕੁਝ ਇੱਕ ਦੇਸ਼ਾਂ ਨੇ ਇਰਾਨ ਦੇ ਬਾਰੇ ਆਪਣੀ ਐਡਵਾਈਜ਼ਰੀ ਦੇ ਵਿੱਚ ਨਰਮੀ ਦਿਖਾਈ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈ ਹੈ। ਕਾਂਗਰਸ ਨੇ ਮੰਗਲਵਾਰ ਦੇ ਦਿਨ ਆਪਣੇ ਅਕਾਊਂਟ ਤੋਂ ਪੋਸਟ ਕਰਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਉਜੈਨ ਦੇ ਵਿੱਚ ਜ਼ਮੀਨ ਦੇ ਨਾਲ ਜੁੜੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਦੋਸ਼ ਮੜੇ ਸੀ। ਕਾਂਗਰਸ ਨੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਮੋਹਨ ਯਾਦਵ ਦੇ ਕਰੀਬੀ ਰਿਸ਼ਤੇਦਾਰਾਂ ਨੇ ਸਰਕਾਰੀ ਪ੍ਰੋਜੈਕਟ ਦੇ ਆਲੇ ਦੁਆਲੇ ਕਰੋੜਾਂ ਦੀ ਜ਼ਮੀਨ ਖਰੀਦ ਲਈ ਅਤੇ ਖੂਬ ਪੈਸਾ ਕਮਾਇਆ। ਉਧਰ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਮੁੱਖ ਹੇਮੰਤ ਖੰਡੇਲਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੁਆਰਾ ਸਾਡੇ ਮੁੱਖ ਮੰਤਰੀ ਦੇ ਖਿਲਾਫ਼ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ। ਕਾਂਗਰਸ ਦੇ ਉਹਨਾਂ ਦੇ ਨੇਤਾ ਭਰਮ ਫੈਲਾ ਰਹੇ ਨੇ। ਮੇਰਾ ਮੰਨਣਾ ਹੈ ਕਿ ਇਹਨਾਂ ਦੋਸ਼ਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੇ 2023 ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਉਸ ਦੇ ਵਿੱਚ ਉਹਨਾਂ ਨੇ 17 ਏਕੜ ਜ਼ਮੀਨ ਦੱਸੀ ਸੀ। ਇਹ 17 ਏਕੜ ਜ਼ਮੀਨ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। ਉਹਨਾਂ ਦੀ ਪਤਨੀ ਸੀਮਾ ਯਾਦਵ ਦੇ ਨਾਮ ਪਹਿਲਾਂ ਵੀ 12 ਏਕੜ ਜ਼ਮੀਨ ਸੀ, ਉਹ 2026 ਦੇ ਵਿੱਚ ਵੀ 19 ਹੈ। ਇੱਕ ਸਿੱਧੀ ਵਿਨਾਇਕ ਕੰਪਨੀ ਦਾ ਜ਼ਿਕਰ ਕੀਤਾ ਗਿਆ ਜੋ ਕਿ 2023 ਦੇ ਵਿੱਚ 68 ਏਕੜ ਜ਼ਮੀਨ ਵਾਲੀ ਸੀ, ਉਹ ਜੂਨ ਦੇ ਵਿੱਚ ਘੱਟ ਕੇ 65 ਏਕੜ ਰਹਿ ਗਈ ਹੈ, ਪਰ ਮੁੱਖ ਮੰਤਰੀ ਨੇ 2017 ਦੇ ਵਿੱਚ ਹੀ ਉਸ ਦੇ ਡਾਇਰੈਕਟਰ ਦੇ ਤੌਰ ਤੋਂ ਅਸਤੀਫਾ ਦੇ ਦਿੱਤਾ ਸੀ। ਅਜਿਹੇ ਦੇ ਵਿੱਚ ਕਾਂਗਰਸ ਸਿਰਫ ਆਮ ਲੋਕਾਂ ਦੇ ਵਿੱਚ ਭੁਲੇਖੇ ਪੈਦਾ ਕਰ ਰਹੀ ਹੈ। ਮੈਂ ਕਾਂਗਰਸ ਪਾਰਟੀ ਦੇ ਉੱਤੇ ਦੋਸ਼ ਮੜਨਾ ਚਾਹੁੰਦਾ ਹਾਂ ਕਿ ਜਦੋਂ ਜਦੋਂ ਸੂਬੇ ਦੇ ਵਿੱਚ ਪਛੜੇ ਵਰਗ ਦਾ ਕੋਈ ਮੁੱਖ ਮੰਤਰੀ ਚੁਣਿਆ ਗਿਆ, ਚਾਹੇ ਉਮਾ ਭਾਰਤੀ ਹੋਵੇ, ਸ਼ਿਵਰਾਜ ਸਿੰਘ ਚੌਹਾਨ ਹੋਣ ਜਾਂ ਹੁਣ ਮੋਹਨ ਯਾਦਵ, ਉਦੋਂ ਉਦੋਂ ਹੀ ਉਹਨਾਂ ਦੇ ਖਿਲਾਫ਼ ਕਾਂਗਰਸ ਸਾਜ਼ਿਸ਼ ਕਿਉਂ ਰਚਦੀ ਹੈ। ਇੱਧਰ ਪੰਜਾਬ ਵਾਲੇ ਪਾਸੇ ਦੀਆਂ ਖਬਰਾਂ ਵੱਲ ਵੀ ਆਈਏ, ਪਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੇ ਪ੍ਰਬੰਧ ਸੰਬੰਧੀ ਜਿਹੜਾ 1956 ਦਾ ਕਾਨੂੰਨ ਹੈ ਉਸ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਏ ਜਾਣ ਦੇ ਇਸ ਫੈਸਲੇ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ 5 ਤਖ਼ਤਾਂ ਦੇ ਵਿੱਚੋਂ ਇੱਕ ਮਹਾਨ ਪਾਵਨ ਅਸਥਾਨ ਹੈ, ਜਿਸ ਦੀ ਮਰਿਆਦਾ ਪ੍ਰਬੰਧ ਅਤੇ ਧਾਰਮਿਕ ਖੁਦਮੁਖਤਾਰੀ ਦੇ ਨਾਲ ਜੁੜੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਿੱਖ ਸੰਸਥਾਵਾਂ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਜਾਂ ਫਿਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਜਿਵੇਂ SGPC ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਸਮਝਿਆ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਰਕਾਰਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਈ ਅਜਿਹੇ ਕੁਝ ਯਤਨ ਕਰ ਰਹੀਆਂ ਨੇ ਜਿਸ ਦੇ ਨਾਲ ਜਿਸ ਨੂੰ ਸਿੱਖ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ ਕਾਨੂੰਨ ਪੁਰਾਣਾ ਹੋਣ ਦਾ ਹਵਾਲਾ ਦੇ ਕੇ ਮਨਮਰਜ਼ੀ ਦੇ ਨਾਲ ਸੋਧ ਕਰਨ ਦਾ ਯਤਨ ਕੀਤਾ ਜਾ ਰਿਹਾ, ਜੋ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਵੀ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ 2024 ਦੇ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਬੋਰਡ ਦੇ ਵਿੱਚ ਸਰਕਾਰੀ ਨਾਮਜ਼ਦ ਮੈਂਬਰਾਂ ਦੀ ਗਿਣਤੀ ਵਧਾਉਣ ਤੇ ਸਿੱਖ ਸੰਸਥਾਵਾਂ ਦੇ ਮੈਂਬਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ ਸੀ ਤੇ ਉਦੋਂ ਵੀ ਸਰਕਾਰ ਪਿੱਛੇ ਹਟੀ ਸੀ। ਐਡਵੋਕੇਟ ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ 'ਚ ਸਰਕਾਰੀ ਪ੍ਰਭਾਵ ਵਧਾਉਣ ਵਾਲੀਆਂ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਤੇ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਨਾਲ ਜੁੜਿਆ ਹੋਇਆ ਐਕਟ 1956 ਉਸ ਨੂੰ ਤੋੜਨ ਦੀ ਕਾਰਵਾਈ ਨੂੰ ਤੁਰੰਤ ਰੋਕ ਦੇਣ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਇੱਕ ਵਿਵਾਦਤ ਵੀਡੀਓ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹਰਿਆਣਾ ਦੇ ਵਿੱਚ ਗੁਰੂਗ੍ਰਾਮ ਦੇ ਅੰਦਰ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਡਿਜੀਟਲ ਸਬੂਤਾਂ ਦੇ ਨਾਲ ਛੇੜਛਾਣੀ ਕਰਨ ਦਾ ਦੋਸ਼ ਵੀ ਮੜਿਆ ਗਿਆ ਹੈ, ਜਿਸ ਦੇ ਵਿੱਚ ਇੱਕ ਫਰਜ਼ੀ ਫੋਰੈਂਸਿਕ ਅਤੇ ਸਾਈਬਰ ਐਨਾਲਿਸਿਸ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ। ਹਾਲਾਂਕਿ ਉਸ ਤੋਂ ਪਹਿਲਾਂ ਹੀ ਗੁਰੂਗ੍ਰਾਮ ਦੇ ਸੈਕਟਰ 29 ਦੇ ਥਾਣੇ ਦੀ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਕਥਿਤ ਵੀਡੀਓ ਨੂੰ ਫਰਜ਼ੀ ਦੱਸ ਕੇ ਇੱਕ ਰਿਪੋਰਟ ਤਿਆਰ ਕਰਨ ਵਾਲੇ ਲੋਕਾਂ ਦੇ ਖਿਲਾਫ਼ FIR ਦਰਜ ਕਰ ਲਈ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜਿਆ ਇੱਕ ਵੀਡੀਓ ਕਥਿਤ ਤੌਰ 'ਤੇ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਪੰਥ ਵਿਰੋਧੀ ਕੰਮ ਹੋਣ ਦੀ ਗੱਲ ਸਾਹਮਣੇ ਆਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹੜਕੰਪ ਮੱਚ ਗਿਆ ਹੈ। CM ਮਾਨ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਅਤੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਉਸ ਆਦਮੀ ਨੂੰ ਜਿਹਨੂੰ ਹਮਸ਼ਕਲ ਦੱਸਿਆ ਜਾ ਰਿਹਾ ਉਸ ਨੂੰ ਆਪਣੇ ਤੋਂ ਬਿਲਕੁਲ ਲਹਿਦਾ ਦੱਸਿਆ। ਪਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਸੀ ਜਦੋਂ ਹਰਿਆਣਾ ਗੁਰੂਗ੍ਰਾਮ ਪੁਲਿਸ ਨੇ 23 ਜੂਨ ਨੂੰ ਅੰਕਿਤ ਅਤੇ ਅਰੁਣ ਨਾਮ ਦੇ 2 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਜੋ ਹਰਿਆਣਾ ਦੇ ਹੀ ਰਹਿਣ ਵਾਲੇ ਦੱਸੇ ਗਏ ਨੇ। ਇਹਨਾਂ ਦੇ ਉੱਤੇ ਦੋਸ਼ ਹੈ ਕਿ ਇਹਨਾਂ ਨੇ ਵੀਡੀਓ ਨੂੰ ਕਲੀਨ ਚਿੱਟ ਦੇਣ ਦੇ ਲਈ ਇੱਕ ਡਿਜੀਟਲ ਫੋਰੈਂਸਿਕ ਐਕਸਪਰਟ ਨੂੰ 10 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ, ਜਿਸ ਦੇ ਵਿੱਚ ਵੀਡੀਓ ਨੂੰ ਫੇਕ ਦੱਸਣ, ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੀ ਸਾਜਿਸ਼ ਕਰਨ ਤੇ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਚਰਚਾ ਦੇ ਵਿੱਚ ਆ ਗਿਆ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਸਰਕਾਰ ਵੱਲੋਂ ਸਾਲ 2026 ਦੇ ਵਕਾਰੀ ਪਦਮ ਸ਼੍ਰੀ ਪੁਰਸਕਾਰਾਂ ਦੀ ਵੰਡ ਕੀਤੀ ਗਈ ਹੈ। ਇਸ ਦਰਮਿਆਨ ਦੇਸ਼ ਦੀ ਪ੍ਰਧਾਨ ਮੰਤਰੀ ਦ੍ਰੌਪਦੀ ਮੁਰਮੂ ਵੱਲੋਂ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਪੰਜਾਬ ਦੀਆਂ 5 ਪ੍ਰਮੁੱਖ ਹਸਤੀਆਂ ਨੂੰ ਇਸ ਸਨਮਾਨ ਦੇ ਲਈ ਚੁਣਿਆ ਗਿਆ, ਜਿਨ੍ਹਾਂ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਦਾ ਨਾਮ ਵਿਸ਼ੇਸ਼ ਤੌਰ 'ਤੇ ਸ਼ਾਮਲ ਹੈ। ਇਸ ਤੋਂ ਇਲਾਵਾ ਧਰਮਿੰਦਰ ਦਿਓਲ ਨੂੰ ਹਿੰਦੀ ਸਿਨੇਮਾ ਦੇ ਵਿੱਚ ਯੋਗਦਾਨ ਦੇ ਲਈ ਮਰਨ ਉਪਰੰਤ ਸਨਮਾਨ ਦਿੱਤਾ ਗਿਆ। ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਹੋਣ ਦੇ ਨਾਤੇ ਅਤੇ ਖੇਡਾਂ ਦੇ ਵਿੱਚ ਉਹਨਾਂ ਦੀ ਪ੍ਰਾਪਤੀਆਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ। ਉੱਘੇ ਹਾਕੀ ਕੋਚ ਬਲਦੇਵ ਸਿੰਘ ਨੂੰ ਉਹਨਾਂ ਦੀ ਸੇਵਾਵਾਂ ਦੇ ਲਈ ਅਤੇ ਸੇਵਾ ਮੁਕਤ DIG ਨੂੰ ਲੋਕ ਸੇਵਾ ਅਤੇ ਪ੍ਰਸ਼ਾਸਨਿਕ ਕੰਮਾਂ ਦੇ ਲਈ ਇੰਦਰਜੀਤ ਸਿੰਘ ਸਿੱਧੂ ਦਾ ਨਾਮ ਚੁਣਿਆ ਗਿਆ, ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤੇ ਗਏ ਨੇ। ਦੱਸ ਦੇਈਏ ਕਿ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਦੇ ਦਿਨ ਰਾਸ਼ਟਰਪਤੀ ਭਵਨ ਦੇ ਵਿੱਚ ਗਣਤੰਤਰ ਮੰਡਪ ਦੇ ਅੰਦਰ ਇਸ ਪ੍ਰੋਗਰਾਮ ਸਮਾਰੋਹ ਦੇ ਅੰਦਰ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅੰਮ੍ਰਿਤ ਰਾਜ, ਕ੍ਰਿਕਟਰ ਰੋਹਿਤ ਸ਼ਰਮਾ, ਅਦਾਕਾਰ ਮਮੂਤੀ ਅਤੇ ਪਲੇਬੈਕ ਗਾਇਕਾ ਅਲਕਾ ਯਾਗਨਿਕ ਸਣੇ 65 ਸ਼ਖਸੀਅਤਾਂ ਨੂੰ ਵਕਾਰੀ ਪਦਮ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ। ਇਸ ਸਮਾਰੋਹ ਦੇ ਵਿੱਚ ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਪਤਵੰਤੇ ਵੀ ਹਾਜ਼ਰ ਰਹੇ ਸਨ। ਅਲਕਾ ਯਾਗਨਿਕ ਨੂੰ ਹਿੰਦੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਸਫਲ ਪਲੇਬੈਕ ਸਿੰਗਰਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਤੇਜ਼ਾਬ ਵਰਗੀ ਫਿਲਮਾਂ ਦੇ ਵਿੱਚ ਗਾਣਿਆਂ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਅਤੇ 4 ਦਹਾਕਿਆਂ ਤੋਂ ਵੀ ਲੰਮੇ ਆਪਣੇ ਕਰੀਅਰ ਦੇ ਦਰਮਿਆਨ ਅਲਕਾ ਯਾਗਨਿਕ ਨੇ ਕਈ ਐਸੇ ਗੀਤਾਂ ਦੇ ਨਾਲ ਬਾਲੀਵੁੱਡ ਨੂੰ ਸੁਰੀਲੇ ਤਰਾਨੇ ਦਿੱਤੇ ਸੀ। ਵੈਸੇ ਇਸ ਤੋਂ ਇਲਾਵਾ ਧਰਮਿੰਦਰ ਦਿਓਲ ਨੂੰ ਮਰਨ ਉਪਰੰਤ ਵੀ ਪਦਮ ਪੁਰਸਕਾਰ ਦਿੱਤਾ ਗਿਆ ਹੈ। ਆਸਟ੍ਰੇਲੀਆ ਦੀ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਐਸਟਰੋਇਡ ਆ ਕੇ ਟਕਰਾਇਆ। ਐਸਟਰੋਇਡ ਜਿਸ ਦਾ ਪੰਜਾਬੀ ਤਰਜਮਾ ਤਾਂ ਕੋਈ ਸਪਸ਼ਟ ਤਰੀਕੇ ਦੇ ਨਾਲ ਨਹੀਂ ਹੁੰਦਾ, ਪੁਲਾੜ ਦੇ ਨਾਲ ਜੁੜਿਆ ਇੱਕ ਪੁਲਾੜੀ ਤਾਰਾ ਜਾਂ ਗ੍ਰਹਿ ਵਰਗਾ ਇੱਕ ਪੱਥਰ ਕਿਹਾ ਜਾ ਸਕਦਾ, ਜਾਂ ਆਮ ਤੌਰ ਦੇ ਉੱਤੇ ਉਲਕਾ ਵੀ ਕਹਿ ਲਿਆ ਜਾਂਦਾ। ਵੈਸਟਰਨ ਆਸਟ੍ਰੇਲੀਆ ਦੇ ਪਿਲਬਰਾ ਰੀਜਨ ਦੇ ਵਿੱਚ ਆ ਕੇ ਇਹ ਬੜੀ ਜ਼ੋਰ ਦੀ ਡਿੱਗੇ ਆਏ। ਦੱਸ ਦੇਈਏ ਕਿ ਇਸ ਦੇ ਨਾਲ ਹਾਲਾਂਕਿ ਕੋਈ ਬਹੁਤ ਵੱਡਾ ਨੁਕਸਾਨ ਹੋਇਆ ਨਹੀਂ ਦੱਸਿਆ ਗਿਆ, ਕਿਉਂਕਿ ਇਹ ਗੈਰ ਆਬਾਦੀ ਵਾਲੇ ਖੇਤਰ ਦੇ ਵਿੱਚ ਡਿੱਗਿਆ। ਪਰ ਮੰਨਿਆ ਜਾ ਰਿਹਾ ਹੈ ਕਿ ਇਸ ਰੌਕ ਜਾਂ ਇਸ ਪੱਥਰ ਦੀ ਕੀਮਤ ਸਾਢੇ 3 ਬਿਲੀਅਨ ਸਾਲ ਪੁਰਾਣੀ ਹੋ ਸਕਦੀ ਹੈ। ਵੈਸੇ ਇੱਕ ਪੱਥਰ ਜਾਂ ਇੱਕ ਉਲਕਾ ਦੇਸ਼ ਦੇ ਟ੍ਰੈਜਰ ਨੇ ਵੀ ਆਮ ਲੋਕਾਂ ਦੇ ਉੱਤੇ ਸਿੱਟ ਦਿੱਤਾ,
ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਫਿਊਲ ਐਕਸਾਈਜ਼ ਕੱਟ ਲਗਾ ਕੇ ਅਸੀਂ ਤੇਲ ਦੀਆਂ ਕੀਮਤਾਂ ਦੇ ਵਿੱਚ 16 ਸੈਂਟ ਪ੍ਰਤੀ ਲੀਟਰ ਦੀ ਕਮੀ ਤਾਂ ਕਰ ਦੇਵਾਂਗੇ 1 ਜੁਲਾਈ ਤੋਂ, ਪਰ ਇਸ ਮਹੀਨੇ ਦੇ ਦਰਮਿਆਨ ਵਧੀ ਹੋਈ ਮਹਿੰਗਾਈ ਦੀ ਦਰ ਆਸਟ੍ਰੇਲੀਆ ਦੇ ਲੋਕਾਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਉੱਧਰ RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲਾਂ 3.4% ਵਿਆਜ ਦਰਾਂ ਕਰ ਦਿੱਤੀਆਂ ਸੀ, ਫਿਰ ਨਕਦੀ ਦਰ 3.6% ਕੀਤੀ ਸੀ। ਹੁਣ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਜਦੋਂ ਅੱਜ ਬੁੱਧਵਾਰ ਦੇ ਦਿਨ ਅੰਕੜੇ ਜਾਰੀ ਕੀਤੇ ਗਏ ਨੇ ਕਿ ਮਹਿੰਗਾਈ ਦਰ ਦੇ ਵਿੱਚ ਇਜ਼ਾਫਾ ਹੋਇਆ। ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ RBI ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦੇ ਬਾਰੇ ਸੋਚ ਸਕਦੀ ਹੈ, ਬਲਕਿ ਇਸ ਦੇ ਨਾਲ ਹੀ ਦੇਸ਼ ਦੇ ਟ੍ਰੈਜਰਰ ਦੀ ਇਹ ਚੇਤਾਵਨੀ ਕਿ ਹਾਲੇ ਤਾਂ ਮਹਿੰਗਾਈ ਵਧਣੀ ਹੈ, ਇਹ ਜਿਹੜਾ ਟੈਕਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਮਾਮੂਲੀ, ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਉੱਥੇ ਅੱਜ ਦੇ ਦਿਨ ਵੀ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ QT ਯਾਨੀ ਕਿ ਕੁਐਸਚਨ ਟਾਈਮ ਦਾ ਸਮਾਂ ਰਿਹਾ, ਸਵਾਲ ਜਵਾਬ ਹੁੰਦੇ ਰਹੇ। ਸ਼ੈਡੋ ਟ੍ਰੈਜਰਰ ਟਿਮ ਵਿਲਸਨ ਨੇ ਉਸ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਕਿ ਦੇਸ਼ ਦੇ ਅੰਦਰ ਇਨਫਲੇਸ਼ਨ ਜਿਹੜੀ ਆ ਉਹ 3.6% ਵਧੀ ਸੀ ਮਈ ਮਹੀਨੇ ਦੇ ਵਿੱਚ, ਉਸ ਤੋਂ ਪਹਿਲਾਂ 3.4% ਸੀ। ਹਾਲਾਂਕਿ ਸਰਕਾਰ ਦਾ ਟੀਚਾ ਹੈ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ 4% ਦੇ ਆਲੇ ਦੁਆਲੇ ਹੀ ਬਣਾ ਕੇ ਬਰਕਰਾਰ ਰੱਖਿਆ ਜਾ ਸਕੇ, ਪਰ ਇਸ ਤੋਂ ਪਾਰ ਵੀ ਜਾ ਸਕਦੀ ਹੈ। ਉੱਧਰ ਐਂਗਸ ਟੇਲਰ ਨੇ ਕੁਐਸਚਨ ਟਾਈਮ ਦੇ ਦਰਮਿਆਨ ਪੁੱਛਿਆ ਕਿ ਕੋਸਟ ਆਫ ਲਿਵਿੰਗ ਆਖਿਰਕਾਰ ਕਿੰਨੀ ਕੋਸਟ ਹੈ, ਸਰਕਾਰ ਇਹ ਦੱਸੇ ਕਿ ਔਸਤਨ ਇੱਕ ਆਸਟ੍ਰੇਲੀਅਨ ਵਿਅਕਤੀ ਨੂੰ ਕਿੰਨਾ ਖਰਚਾ ਆਪਣੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਸਰਕਾਰ ਦੀ ਤਰਫ ਤੋਂ ਕੁਝ ਇੱਕ ਬਦਲਾਵਾਂ ਦਾ ਐਲਾਨ ਕੀਤਾ ਗਿਆ ਸੀ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਬਦਲਾਵਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਨੈਸ਼ਨਲ ਪਾਰਟੀ ਦੇ MP ਐਲੀਸਨ ਪੈਨਫੋਲਡ ਦੀ ਤਰਫ ਤੋਂ ਵੀ ਹੁਣ ਸਰਕਾਰ ਦੇ ਉੱਤੇ ਨੈਗੇਟਿਵ ਗੇਰਿੰਗ ਤੇ CGT ਡਿਸਕਾਊਂਟ ਨੂੰ ਘੱਟ ਕਰਨ ਜਾਂ ਕਟੌਤੀ ਕਰਨ ਦੇ ਬਾਰੇ ਸਵਾਲ ਕੀਤਾ। ਆਸਟ੍ਰੇਲੀਆ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਮੈਲਬਰਨ ਤੋਂ ਖਬਰ, ਵਿਕਟੋਰੀਆ ਦੇ ਨਾਲ ਜੁੜੇ ਹੋਏ ਟੈਕਸੀ ਡਰਾਈਵਰਸ ਨੂੰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣਨਾ ਹੋਏਗਾ। ਵਿਕਟੋਰੀਆ ਦੇ ਵਿੱਚ ਹੁਣ ਨਵੇਂ ਇੰਡਸਟਰੀ ਲਾਜ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਵਿਕਟੋਰੀਅਨ ਸਰਕਾਰ ਦੀ ਤਰਫ ਤੋਂ, ਲਿਆਂਦੇ ਜਾ ਰਹੇ ਨੇ ਕਹਿ ਸਕਦੇ ਹਾਂ। ਇਹਨਾਂ ਬਦਲਾਵਾਂ ਦੇ ਤਹਿਤ ਜਿਹੜੇ ਟੈਕਸੀ ਡਰਾਈਵਰ ਨੇ ਉਹ ਹੁਣ ਇੱਕ ਛੋਟੀ ਜਰਨੀ ਦੇ ਲਈ ਗ੍ਰਾਹਕ ਨੂੰ ਮਨਾ ਨਹੀਂ ਕਰ ਸਕਣਗੇ, ਇਸ ਨਾ ਹੀ ਇਸ ਦੇ ਖਾਤਰ ਉਹ 2-sided ਫੇਅਰ ਜਿਹੜਾ ਉਹ ਉਹਨਾਂ ਤੋਂ ਲੈਣਗੇ। ਡਰਾਈਵਰਸ ਭਾਈਚਾਰੇ ਦੇ ਵਿੱਚ ਇਸ ਖਬਰ ਦੇ ਨਾਲ ਜਿਹੜੇ ਥੋੜ੍ਹੀ ਨਾਰਾਜ਼ਗੀ ਹੋ ਸਕਦੀ ਹੈ, ਪਰ ਫਿਲਹਾਲ ਡਰਾਈਵਰਸ ਨੂੰ ਕਿਹਾ ਗਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਕੋਈ ਵੀ ਰਾਈਡ ਕੈਂਸਲ ਕਰ ਦਿੰਦੇ ਸੀ ਲੰਬੀ ਰਾਈਡ ਦੇ ਲਈ, ਅਤੇ ਇਸ ਦੇ ਨਾਲ ਜਿਹੜਾ ਟ੍ਰੈਫਿਕ ਦਾ ਬੋਝ ਵੀ ਇੱਕ ਵੱਧ ਰਿਹਾ ਸੀ, ਪਰ ਇਹ ਨਵੇਂ ਨਿਯਮ ਜਿਹੜੇ ਨੇ 1 ਅਗਸਤ ਤੋਂ ਵਿਕਟੋਰੀਆ ਭਰ ਦੇ ਵਿੱਚ ਲਾਗੂ ਕਰ ਦਿੱਤੇ ਜਾਣਗੇ। ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਐਲੀਟ ਸਕੂਲਾਂ ਦਾ ਇੱਕ ਚਲਨ ਹੈ, ਆਸਟ੍ਰੇਲੀਆ ਦੇ ਵਿੱਚ ਐਲੀਟ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦਾ ਇੱਕ ਕਰੇਜ਼ ਵੀ ਦੇਖਣ ਨੂੰ ਮਿਲਦਾ। ਅਕਸਰ ਮਾਪੇ ਦਿਨ ਰਾਤ ਦੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣਾ ਚਾਹੁੰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਸਿੰਗਲ ਸੈਕਸ ਜਿਹੜੇ ਸਕੂਲ ਨੇ ਉਹ ਹੁਣ ਖਤਰੇ ਦੇ ਵਿੱਚ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ 2010 ਤੋਂ ਬਾਅਦ ਆਲ ਬੋਆਇਜ਼ ਸਕੂਲ ਦੀ ਗਿਣਤੀ ਲਗਾਤਾਰ ਘਟੀ ਹੈ, ਔਰ ਇਸ ਦਰਮਿਆਨ ਇੱਕ ਹੋਰ ਅੰਕੜਾ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਸਿੰਗਲ ਸੈਕਸ ਸਕੂਲ ਜਾਂ ਲੜਕਿਆਂ ਦੇ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੀਆ ਨੈਪਲੈਨ ਦਾ ਰਿਜ਼ਲਟ ਕਿੱਥੇ ਰਿਹਾ, ਅਤੇ ਜੇਕਰ ਲੜਕੀਆਂ ਦੇ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਟੌਪ 10 ਸਕੂਲ ਰਹੇ ਨੇ। ਪਹਿਲਾਂ ਲੜਕਿਆਂ ਦੇ ਸਿੰਗਲ ਸੈਕਸ ਸਕੂਲਸ ਦੀ ਗੱਲ ਕਰ ਲਈਏ, ਯਾਨੀ ਕਿ ਇਕਹਿਰੇ ਲਿੰਗ ਵਾਲੇ ਜਿਹੜੇ ਸੈਕਸ ਨੇ, ਮਾਫ਼ ਕਰਨਾ, ਜਿਹੜੇ ਸਕੂਲ ਨੇ, ਯਾਨੀ ਕਿ ਸਿਰਫ ਲੜਕਿਆਂ ਦੇ ਸਕੂਲ, ਜਿਹਦੇ ਵਿੱਚ ਮੈਲਬਰਨ ਹਾਈ ਸਕੂਲ ਦੀ ਰੈਂਕਿੰਗ ਟੌਪ ਦੇ ਉੱਤੇ ਦੱਸੀ ਗਈ ਹੈ। ਇਹ ਐਵਰੇਜ ਨੈਪਲੈਨ ਸਕੋਰ ਦੇ ਕਰਕੇ ਇਹ ਨੈਪ ਜਿਹੜੀ ਰੈਂਕਿੰਗ ਇਸ ਕਿਸਮ ਦੇ ਨਾਲ ਬਣਦੀ ਹੈ। ਸਾਊਥ ਯਾਰਾ ਦਾ ਇਹ ਵਿਕਟੋਰੀਆ 'ਚ ਪੈਂਦਾ ਸਕੂਲ ਹੈ, ਉਸ ਤੋਂ ਬਾਅਦ ਬਾਕੀ ਦੇ ਸਾਰੇ 5 ਨੰਬਰਾਂ ਦੇ ਉੱਤੇ NSW ਦੇ ਸਕੂਲ ਨੇ। ਕ੍ਰਮਵਾਰ ਤਰੀਕੇ ਦੇ ਨਾਲ ਦੂਜੇ ਨੰਬਰ ਦੇ ਉੱਤੇ ਸਿਡਨੀ ਗ੍ਰਾਮਰ, ਤੀਜੇ 'ਤੇ ਸਿਡਨੀ ਬੋਆਇਜ਼ ਹਾਈ ਸਕੂਲ ਜਿਹੜਾ ਮੁਰੇ ਪਾਰਕ 'ਚ ਪੈਂਦਾ, ਫਿਰ ਨੌਰਥ ਸਿਡਨੀ ਬੋਆਇਜ਼ ਹਾਈ ਸਕੂਲ ਕਰੋਜ਼ ਨੈਸਟ ਦੇ ਵਿੱਚ ਪੈਂਦਾ, ਅਤੇ ਫਿਰ ਨੌਰਮਨ ਹਸਟ ਬੋਆਇਜ਼ ਹਾਈ ਸਕੂਲ ਪਹਿਲੇ 5 ਨੰਬਰਾਂ ਦੇ ਵਿੱਚ ਟੌਪ 5 ਦੇ ਉੱਤੇ ਆਉਂਦੇ ਨੇ। ਇਸ ਤੋਂ ਇਲਾਵਾ ਸਿਡਨੀ ਟੈਕਨੀਕਲ ਹਾਈ ਸਕੂਲ ਬੈਕਸਲੀ, ਕੈਂਬਰਵੇਲ ਗ੍ਰੈਮਰ ਹਾਈ ਸਕੂਲ ਕੈਂਟਰਬਰੀ,
ਜੋ ਕਿ ਵਿਕਟੋਰੀਆ 'ਚ ਪੈਂਦਾ ਅਤੇ ਫਿਰ ਇੱਕ ਵਾਰ ਫਿਰ ਤੋਂ ਨਿਊ ਸਾਊਥ ਵੇਲਜ਼ ਦਾ ਸੈਂਟ ਐਲੋਇਨਜ਼ ਕਾਲਜ ਜਿਹੜਾ ਉਸ ਨੂੰ ਟੋਪ ਰੈਂਕਿੰਗ ਦੇ ਵਿੱਚ ਰੱਖਿਆ ਗਿਆ ਨੈਪਲੈਨ ਦੇ ਰਿਜ਼ਲਟ ਦੇ ਹਿਸਾਬ ਦੇ ਨਾਲ। ਠੀਕ ਇਸੇ ਤਰੀਕੇ ਦੇ ਨਾਲ ਜੇਕਰ ਲੜਕੀਆਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਇਸ ਦੇ ਵਿੱਚ ਟੋਪ 5 ਦੇ ਅੰਦਰ ਵਿਕਟੋਰੀਆ ਦਾ ਇੱਕੋ ਹੀ ਸਕੂਲ ਹੈ ਔਰ ਉਹ ਵੀ ਚੌਥੇ ਨੰਬਰ 'ਤੇ ਮੈਕ ਰੋਬਰਟਸਨ ਗਰਲਸ ਹਾਈ ਸਕੂਲ, ਪੰਜਵੇਂ ਨੰਬਰ ਦੇ ਉੱਤੇ ਸੈਂਟ ਜਾਰਜ ਹਾਈ ਸਕੂਲ ਕੋਗਰਾ ਦੱਸਿਆ ਗਿਆ, ਜਦਕਿ ਪਹਿਲੇ ਤਿੰਨ ਨੰਬਰਾਂ ਦੇ ਉੱਤੇ ਕ੍ਰਮਵਾਰ ਪਹਿਲੇ ਨੰਬਰ ਤੋਂ ਸ਼ੁਰੂ ਹੁੰਦਿਆਂ ਹੋਇਆਂ ਹੌਨਸਬੀ ਗਰਲਜ਼ ਹਾਈ ਸਕੂਲ, ਦੂਜੇ 'ਤੇ ਨੌਰਥ ਸਿਡਨੀ ਗਰਲਜ਼ ਹਾਈ ਸਕੂਲ ਅਤੇ ਤੀਸਰੇ 'ਤੇ ਸਿਡਨੀ ਗਰਲਜ਼ ਹਾਈ ਸਕੂਲ ਨੂੰ ਰੈਂਕਿੰਗ ਜਿਹੜੀ ਉਹ ਦਿੱਤੀ ਗਈ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਐਨ ਐਸ ਡਬਲਿਊ ਦੇ ਵਿੱਚ ਸੋਕਰ ਵਰਲਡ ਕੱਪ ਦੇ ਵਿੱਚ 26 ਤਰੀਕ ਨੂੰ ਗਰੁੱਪ ਡੀ ਦੇ ਹੋਣ ਵਾਲੇ ਬੜੇ ਅਹਿਮ ਮੈਚ ਯਾਨੀ ਆਸਟ੍ਰੇਲੀਆ ਬਨਾਮ ਸੋਕਰੂਜ਼ ਦੇ ਉਸ ਮੈਚ ਦੇ ਵਿੱਚ ਜੇਕਰ ਆਸਟ੍ਰੇਲੀਆ ਪੈਰਾਗੁਏ ਨੂੰ ਹਰਾ ਦਿੰਦਾ ਤਾਂ ਫਿਰ ਰਾਊਂਡ ਆਫ 32 ਜਾਂ ਨੌਕਆਊਟ ਸਟੇਜ ਦੇ ਵਿੱਚ ਦਾਖਲ ਹੋ ਜਾਏਗਾ। ਪਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਇਸ ਅਹਿਮ ਮੈਚ ਨੂੰ ਦੇਖਣ ਦੇ ਲਈ ਉਹ ਸੂਬੇ ਦੇ ਵਿੱਚ ਕੋਈ ਛੁੱਟੀ ਨਹੀਂ ਕਰਨ ਲੱਗੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਸਾਰੇ ਕਰਮਚਾਰੀ ਆਪਣੇ ਫੋਨ ਤੋਂ ਜਾਂ ਲੈਪਟਾਪ ਤੋਂ ਜਾਂ ਕਿਸੇ ਨਾ ਕਿਸੇ ਉਪਕਰਨ ਤੋਂ ਇਸ ਮੈਚ ਨੂੰ ਸੁਣਨਗੇ ਦੇਖਣਗੇ, ਪਰ ਉਹ ਆਪਣੀ ਮਰਜ਼ੀ ਦੇ ਨਾਲ ਛੁੱਟੀ ਲੈਣਾ ਚਾਹੁਣ ਲੈ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕੋਈ ਵੀ ਪਬਲਿਕ ਹੋਲੀਡੇ ਇਸ ਦਿਨ ਦੇ ਲਈ ਐਲਾਨ ਹਾਲ ਫਿਲਹਾਲ ਨਹੀਂ ਕੀਤਾ ਜਾਏਗਾ। ਉੱਥੇ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ। ਸ਼ੁਕਰੀਆ।

ਲੋ ਜੀ ਖੰਨੇ ਵਾਲੇ ਨਹੀਂ ਆ ਰਹੇ ਹੈਗੇ, ਆ ਰਹੇ ਨੇ ਅੰਮ੍ਰਿਤਸਰ ਵਾਲੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਟੋਚਣ ਪਾ ਕੇ ਮਗਰਮੱਛ ਨੂੰ, ਮਨਤੇਜ ਸਿੰਘ ਸਾਡੇ ਸਟੂਡੀਓ ਦੇ ਵਿੱਚ ਹੋਣਗੇ। ਐ ਗਿੱਚੀ ਤੋਂ ਫੜ ਕੇ ਐਲੀਗੇਟਰ ਇਹਨਾਂ ਨੇ ਐ ਧੌਣ ਦਾ ਪਟਕਾ ਮਾਰ ਕੇ ਟੇਬਲ ਤੇ ਸੁੱਟਣਾ ਤੇ ਗੱਲਾਂ ਕਰਨਗੇ ਤੇ ਦੱਸਣਗੇ ਕਿ ਖਬਰਾਂ ਕਿਹੜੀਆਂ ਕਿਹੜੀਆਂ ਬੇਕਾਰ ਹੈਗੀਆਂ ਨੇ, ਜਿੱਦਾਂ ਦੀ ਇਹ ਬੇਕਾਰ ਗੱਲ ਕੀਤੀ ਆਪਾਂ। ਤੇ ਖਬਰ ਬੜੀ ਬੇਕਾਰ ਹੈ, ਪ੍ਰੋਗਰਾਮ ਦਾ ਸਿਰਫ ਟਾਈਟਲ ਹੀ ਬੇਕਾਰ ਹੈ। ਪ੍ਰੋਗਰਾਮ ਵਧੀਆ ਹੁੰਦਾ ਹੈ, ਗਾਣੇ ਵੀ ਘੈਂਟ ਹੁੰਦੇ ਨੇ, ਗੱਲਾਂ ਵੀ ਵਧੀਆ ਹੁੰਦੀਆਂ ਨੇ। ਤੁਸੀਂ ਸਿੱਖਣ ਦੀ ਗੱਲ ਕਰਦੇ ਹੋ, ਗਰੰਟੀ ਮੰਨੋ ਕਿ ਇੱਕ ਘੰਟੇ ਦਾ ਪ੍ਰੋਗਰਾਮ ਸੁਣੋਗੇ ਤੇ ਘੰਟੇ ਬਾਅਦ ਤੁਸੀਂ ਕਹੋਗੇ ਵੀ ਵਾਹ ਕੁਛ ਨਹੀਂ ਸਿੱਖ ਸਕੇ ਪਰ ਨਜ਼ਾਰਾ ਬੜਾ ਆ ਗਿਆ। ਸੋ ਇਸ ਕਿਸਮ ਦਾ ਪ੍ਰੋਗਰਾਮ ਸਾਡਾ ਉਹ ਹੁੰਦਾ। ਤੇ ਫਿਲਹਾਲ ਤੁਸੀਂ ਨਵੇਂ ਨਵੇਂ ਗਾਣੇ ਸੁਣੋ ਡਰਾਈਵ ਬੈਕ ਸ਼ੋਅ ਦੇ ਵਿੱਚ। ਕਾਹਲੀ ਕਾਹਲੀ ਹੈ।

ਇਹ ਠੀਕ ਠੀਕ ਹੀ ਲੱਗਿਆ ਗਾਣਾ, ਐਡਾ ਵਧੀਆ ਨਹੀਂ ਲੱਗਿਆ ਹੈਗਾ। ਵੈਸੇ ਗਾਣੇ ਜੇ ਤੁਸੀਂ ਭੇਜਣੇ ਨੇ ਜਾਂ ਕੋਈ ਫਰਮਾਇਸ਼ ਅੱਜ ਕੱਢਣੀ, ਅੱਜ ਆਪਾਂ ਰੈਡੀ ਹੈਗੇ, ਕੋਈ ਚੱਕਰ ਨਹੀਂ, ਭੇਜ ਦਿਓ ਫਰਮਾਇਸ਼ਾਂ 04724614 ਦੇ ਉੱਤੇ ਅਤੇ facebook.com/ਹਾਂਜੀ ਸਿੱਡੀ ਦੇ ਉੱਤੇ ਵਟਸਐਪ ਵੀ ਕਰ ਸਕਦੇ ਹੋ +61 ਲਗਾ ਕੇ, ਜੇ ਕਿਤੋਂ ਬਾਹਰੋਂ ਭੇਜਣਾ ਚਾਹੁੰਦੇ ਹੈਗੇ ਹੋ ਇਹ ਗਾਣੇ, ਯਾਨੀ ਜੇ ਆਸਟ੍ਰੇਲੀਆ ਤੋਂ ਬਾਹਰ ਤੁਸੀਂ ਰਹਿੰਦੇ ਹੈਗੇ ਹੋ। ਵੈਸੇ ਵਟਸਐਪ ਦੇ ਹੁਣ ਜਿਹੜੇ ਪ੍ਰਮੁੱਖ ਹੈਗੇ ਨੇ ਉਹ ਇੰਡੀਅਨ ਬਣ ਗਏ ਨੇ, ਉਹ ਜਿਵੇਂ ਦੇ ਉਹ ਨਹੀਂ ਹੈਗੇ ਡਾਇਰੈਕਟਰ ਵਿਵੇਕ ਅਗਨੀਹੋਤਰੀ, ਉਹੋ ਜਿਹੀ ਸ਼ਕਲ ਵਰਗਾ ਬੰਦਾ ਹੈ, ਉਹਦਾ ਨਾਂ ਹੈਗਾ ਕੁਨਾਲ ਸ਼ਾਹ। ਅਤੇ ਹੁਣ ਦੁਨੀਆ ਭਰ ਦੇ ਵਿੱਚ ਵਟਸਐਪ ਨੂੰ ਲੀਡ ਕਰ ਰਿਹਾ ਇੱਕ ਇੰਡੀਅਨ ਬੰਦਾ। ਵੈਸੇ ਇਹਨਾਂ ਦੀ ਆਪਣੀ ਫਿਨਟੈਕ ਕੰਪਨੀ ਸੀ ਕ੍ਰੇਡ, ਕਹਿੰਦੇ ਨੇ ਕਿ ਮੇਟਾ ਨੇ, ਜਿਨ੍ਹਾਂ ਦਾ ਫੇਸਬੁੱਕ ਵੀ ਹੈ, ਵਟਸਐਪ ਵੀ ਹੈ, ਇੰਸਟਾਗ੍ਰਾਮ ਵੀ ਹੈ, ਉਹਨਾਂ ਨੇ ਕ੍ਰੇਡ ਕੰਪਨੀ ਨੂੰ ਖਰੀਦ ਲਿਆ। ਨਾਲੇ ਤਾਂ ਨੱਬੇ ਕਰੋੜ ਡਾਲਰ ਦੇ ਵਿੱਚ ਖਰੀਦ ਕੇ ਕ੍ਰੇਡ ਨੂੰ ਆਪਣੇ 'ਚ ਸ਼ਾਮਲ ਕਰ ਲਿਆ, ਨਾਲੇ ਵਟਸਐਪ ਦਾ ਚੀਫ ਜਿਹੜਾ ਉਹ ਕੁਨਾਲ ਸ਼ਾਹ ਨੂੰ ਲਗਾਤਾ। ਅਤੇ ਹੁਣ ਇੱਕ ਹੋਰ ਇੰਡੀਅਨ, ਵੈਸੇ ਤਾਂ ਇੰਡੀਅਨ ਅਮਰੀਕਾ ਦੇ ਵਿੱਚ ਥਾਂ ਥਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਉੱਚੇ ਉੱਚੇ ਅਹੁਦਿਆਂ 'ਤੇ ਹੈਗੇ ਨੇ, ਪਰ ਆ ਇੱਕ ਹੋਰ ਇੰਡੀਅਨ ਜਿਹੜਾ ਉਹ ਹੁਣ ਵਟਸਐਪ ਦਾ, ਕਰੋ ਵਟਸਐਪ, ਕੋਈ ਨਹੀਂ ਤੁਹਾਨੂੰ ਫੜਨ ਲੱਗਿਆ, ਕੋਈ ਨਹੀਂ ਰੋਕਣ ਲੱਗਿਆ ਹੈਗਾ।

0: ਕੋਈ ਚੱਕਰ ਨਹੀਂ ਗਿਆ ਜੀ, ਵਟਸਐਪ ਦੇ ਉੱਤੇ ਹੀ ਆਪਣਾ ਬੰਦਾ ਆਇਆ, ਇੰਟਰਨੈਟ ਹਲੇ ਦੁਨੀਆ ਦਾ ਕੋਈ ਇੰਡੀਅਨ ਨਹੀਂ ਸੰਭਾਲ ਰਿਹਾ ਹੈਗਾ। ਜਿੱਦਣ ਸੰਭਾਲਣ ਲੱਗ ਗਿਆ ਦੇਖਿਓ ਕਿੱਦਣ ਫਿਰ 500 ਦੀ ਸਪੀਡ 'ਤੇ ਚੱਲਿਆ ਕਰਨਾ ਇੰਟਰਨੈਟ। ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਹਾਂ ਅਸੀਂ, ਇਸ਼ਤਿਹਾਰ ਚੱਲਣਗੇ ਅਤੇ ਫਿਰ ਉਸ ਤੋਂ ਬਾਅਦ 5 ਵਜੇ ਆਉਂਦੇ ਹਾਂ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਲੈ ਕੇ। ਸੁਣਦੇ ਰਹੋ ਰੇਡੀਓ ਹਾਂਜੀ 1674।
1: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਪਤਾ ਨਹੀਂ ਪਤਾ ਹੈਗਾ ਕਿ ਨਹੀਂ ਪਤਾ ਹੈਗਾ ਸਾਡੇ ਦਿਲ ਦੇ ਵਿੱਚ ਕੀ ਹੈਗਾ, ਪਰ ਸਾਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਗੋਬਿੰਦੀ ਵਿਚਾਰੀ ਕੀ ਬੁੱਝੂਗੀ।
1: ਭਾਜੀ ਦਿਲ ਦੇ ਵਿੱਚ ਤਾਂ ਕੁਛ ਨੀ ਪਤਾ, ਪਰ ਜਿਹੜਾ ਇਹਨੇ ਕਿਹਾ ਨਾ ਵੀ ਤੂੰ 18 ਸਾਲਾਂ ਦੀ ਤੋਂ ਲਾਗੇ ਤੇ ਮੈਂ 22 ਸਾਲ ਤੋਂ ਘੱਟ, ਮੈਂ ਉਹੀ ਵੇਖਣਾ ਯਾਰ ਆਪਾਂ ਹੋ ਗਏ 40 ਦੇ ਉੱਤੇ, ਆਪਾਂ ਇਹ ਗਾਣਾ ਕਰ ਸਕਦੇ ਹਾਂ?
0: ਕਰ ਸਕਦੇ ਹਾਂ, 22 ਗੁਣਾ 2 ਕਰਤਾ ਸਾਡੇ
1: 22 ਤੇ 42 ਹੈ,
0: 22 ਦੇ ਤੁਸੀਂ 22 ਦਾ ਮੈਂ ਵਰਦਾਨ ਮਿਲੇ ਵੀ ਤੁਹਾਨੂੰ 10 ਸਾਲ ਹੋਰ ਯੰਗ ਕਰ ਸਕਦੇ ਆਪਾਂ, 30 ਸਾਲ ਦੇ ਹੋ
1: ਜਾਓ,
0: ਪਰ ਐਵਰੀਥਿੰਗ ਵਿਲ ਬੀ ਫਰੋਮ ਮਤਲਬ ਸਕ੍ਰੈਚ, ਨਵੇਂ ਸਿਰੇ ਤੋਂ ਹੋਊਗਾ।
1: ਅੱਛਾ ਠੀਕ ਹੈ,
0: ਜਦੋਂ ਤੁਸੀਂ 30 ਸਾਲ ਦੇ ਸੀ ਉਦਾਂ ਦਾ ਨੀ ਹੋਣਾ ਹੈਗਾ,
1: ਅੱਛਾ,
0: ਪਰ ਹੁਣ ਨਵੇਂ ਸਿਰੇ ਤੋਂ 30 ਸਾਲ ਦੇ ਹੋ ਸਕਦੇ ਹੋ, ਤੁਸੀਂ ਹੋਣਾ ਚਾਹੋਗੇ?
1: ਡੈਫੀਨੇਟਲੀ ਹੋਣਾ ਚਾਹਾਂਗਾ ਮੈਂ, ਪਰ ਮੈਨੂੰ ਨਾ ਇਹੋ ਜਿਹਾ ਹੁਣ ਬਣਾਉਣ ਲਈ ਕੋਈ ਮਸ਼ੀਨ ਦੇ ਵਿੱਚ ਪਾ ਕੇ ਤੁਸੀਂ 10 ਸਾਲ ਪਿੱਛੇ ਭੇਜ
0: ਦਾਂਗੇ ਤੁਹਾਨੂੰ ਵੋਲਵਰੀਨ ਵਾਲੀ ਮਸ਼ੀਨ ਚ ਪਾਉਂਗੇ ਜੀ ਚ ਯੂਜ ਹੈ ਕਿ ਮੈਂ ਦੇ ਕੰਡੇ ਨਿਕਲੇ ਸੀਗੇ ਹੱਥਾਂ
1: ਓਏ ਉਹ ਭਾਜੀ ਸਹੀ ਗੱਲ ਹੈ ਯਾਰ, ਉਹ ਬੰਦਾ
0: ਐਕਸਮੈਨ
1: ਉਹ ਪਤਾ ਨਹੀਂ, ਹਾਂ ਉਹ ਜਦੋਂ ਨਿਕਲ ਜਾਂਦੇ ਉਹ ਜਦੋਂ ਉਹ ਜਦੋਂ ਗੁੱਸਾ ਚੜਦਾ ਉਦੋਂ ਨਿਕਲਦੇ ਉਹਨੂੰ
0: ਉਹ ਸਭ ਕੁਝ
1: ਯਾਰ
0: ਇਹਨੂੰ ਮੈਂ ਭਾਜੀ ਤੁਹਾਡੇ ਨਾਲ ਰਹਿ ਕੇ ਮੈਂ ਹੀ ਹੋਈ ਹੋਈ
1: ਇਹ ਹੁੰਦੀਆਂ ਵਾ। ਆਪਾਂ ਆਪਣੇ ਲਿਸਨਰ ਨੂੰ ਵੀ ਪੁੱਛ ਸਕਦੇ ਹਾਂ ਜਦੋਂ ਆਪਾਂ ਮੁੱਠੀਆਂ ਬੰਦ ਕਰੀਏ ਤੇ ਆ
0: ਜਿਹੜੇ ਆਪਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਕਾਊਂਟ ਕਰ ਦਿੰਦੇ ਹਾਂ,
1: ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਕੀ ਇਹਨੂੰ ਕੀ ਕਹਿੰਦੇ ਆ ਯਾਰ,
0: ਇਹ ਭੁੱਲ ਗਏ
1: ਆ, ਮੈਨੂੰ ਨਾੜੀਆਂ ਦੀ ਦੇਖਣ ਲੱਗ ਪਈ ਆਪਣੀ ਹੱਥਾਂ ਦੀ ਆ, ਬਈ ਤੁਹਾਡੇ ਦੇਖਦੀਆਂ ਨਾੜੀਆਂ,
0: ਮੈਂ ਨਸ਼ੇ ਕਰਦਾ ਨਾ
1: ਭਾਜੀ, ਜਦੋਂ ਜਿਹਦੀਆਂ ਨਾੜੀਆਂ ਦੇਖਦੀਆਂ ਨਾ ਇਹਦਾ ਮਤਲਬ ਬੰਦਾ ਫਿੱਟ ਹੁੰਦਾ, ਯਾਨੀ ਕਿ ਮੈਂ ਫਿੱਟ ਹੈਗਾ ਵਾ,
0: ਮੈਂ ਕੱਢ ਕੇ ਬਾਹਰ ਨੂੰ ਲਿਆ।
1: ਉਹ ਕੀ ਹੁੰਦਾ ਸੀ ਉਹ ਸ਼ਾਹ ਨੂੰ ਅੰਤੜੀਆਂ ਕਹਿੰਦੇ ਆ ਨਾ, ਜਦੋਂ ਜਦੋਂ ਪੰਜਾਬੀ ਫਿਲਮਾਂ ਚ ਆਪਾਂ ਦੇਖਦੇ ਪੰਜਾਬੀ ਨੀ ਭੂਤਾਂ ਵਾਲੀ ਫਿਲਮਾਂ ਚ ਜਦੋਂ ਦੇਖਦੇ ਹੁੰਦੇ ਉਹ ਜਦੋਂ ਕਈ ਵਾਰੀ ਭੂਤ ਆਇਆ ਕੱਢ ਕੇ ਆਇਆ ਉਹ ਨਿਊਡਲਸ ਜੇ ਬਾਹਰ ਕੱਢਦਾ ਹੁੰਦਾ,
0: ਭੂਤਾਂ ਤਾਂ ਪਤਾ ਨੀ ਕੌਣ ਦੱਸ ਰਹੇ ਸੀਗੇ ਪੋਡਕਾਸਟ ਚ, ਕਹਿੰਦੇ ਅਗਲੇ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਭੂਤਾਂ ਵਾਲੀਆਂ ਫਿਲਮਾਂ ਨੀ ਸੀ ਹੁੰਦੀਆਂ, ਉਹ ਰਾਮ ਸੇ ਬ੍ਰਦਰ ਬਣਾਉਂਦੇ ਹੁੰਦੇ ਸੀ, ਖੂਨੀ ਦਰਵਾਜ਼ਾ,
1: ਤੀਨ ਗਜ ਜ਼ਮੀਨ ਕੇ ਨੀਚੇ,
0: ਉਹ ਜਿਹੀਆਂ ਦੇ ਵਿੱਚ ਉਹਨਾਂ ਨੇ ਭੂਤ ਬਣਾਉਣਾ ਤਾਂ ਉਹ ਕਹਿੰਦੇ ਵੀ ਕਿਵੇਂ ਬਣਾਈਏ, ਉਦੋਂ ਕੰਪਿਊਟਰ ਗ੍ਰਾਫਿਕ ਇਫੈਕਟ ਤਾਂ ਹੁੰਦੇ ਨੀ ਸੀਗੇ,
1: ਉਦੋਂ ਬੰਦੇ ਨੂੰ ਕੁਝ
0: ਉਹਨਾਂ ਨੇ ਮੇਕਅਪ ਹੀ ਕਰਨਾ ਹੁੰਦਾ ਸੀ, ਹੁਣ ਮੇਕਅਪ ਨੂੰ ਕਿੰਨਾ ਕੁ ਡਿਫਰੈਂਟ ਕੱਢ ਲਾਂਗੇ,
1: ਠੀਕ ਹੈ,
0: ਉਹ ਕੀ ਕਰਦੇ ਹੁੰਦੇ ਸੀਗੇ ਟੇਪ ਲੈ ਕੇ ਇੱਕ ਅਦਰਕ ਇੱਥੇ ਬੰਨਤਾ ਇੱਕ ਅੱਧਾ ਇੱਥੇ ਲਗਾਤਾ ਫਿਰ ਉਹਨਾਂ ਤੇ ਪੇਂਟ ਕਰਤਾ,
1: ਉਹ ਤਾਂ ਐ ਬਿੰਗਾ ਡੇਟਾ ਦੇ ਭੂਤ। ਅੱਛਾ ਇੱਕ ਤਾਂ ਸਪੈਸ਼ਲ ਬੜਾ ਭੂਤ ਸੀ, ਉਹਦੀ ਹਾਈਟ ਬੜੀ ਤਗੜੀ, ਤੁਸੀਂ ਤੁਹਾਡੇ ਨਾ ਮਨ ਚ ਵੀ ਆ ਗਿਆ ਹੋਏਗਾ ਕਿੱਦਾਂ ਦਾ, ਉਹਦੀ ਹਾਈਟ ਬੜੀ ਤਗੜੀ ਹੁੰਦੀ ਸੀ ਨਾ, ਓਏ ਹੋਏ ਹੋਏ ਹੋਏ ਹੋਏ,
0: ਕਿਹੜੀ ਸੀਗੀ ਸਭ ਤੋਂ ਪਹਿਲੀ ਹੌਂਟਿਡ ਫਿਲਮ ਕਿਹੜੀ ਦੇਖੀ ਸੀ
1: ਯਾਰ? ਮੈਂ ਭਾਜੀ ਸਭ ਤੋਂ ਪਹਿਲੀ ਵੇਖੀ ਸੀ,
0: ਇੰਗਲਿਸ਼ ਦੇਖੀ ਸੀਗੀ ਹਿੰਦੀ?
1: ਨਹੀਂ ਨਹੀਂ ਇੰਗਲਿਸ਼ ਤੱਕ ਤਾਂ ਹਲੇ ਤੱਕ ਨੀ ਮੈਂ ਗਿਆ, ਮੈਂ ਤਾਂ ਹਿੰਦੀ ਦੇਖਦਾ ਰਹਿੰਦਾ ਹਲੇ ਵੀ, ਮੈਨੂੰ ਵੈਸੇ ਨੀ ਇੰਗਲਿਸ਼ ਸਮਝ ਆਉਂਦੀ, ਤੇ ਉਹ ਨਹੀਂ ਇੰਗਲਿਸ਼ ਨਹੀਂ, ਮੈਂ ਨਾ ਸਭ ਤੋਂ ਪਹਿਲਾਂ ਦੇਖੀ ਸੀ ਬੰਦ ਦਰਵਾਜ਼ਾ,
0: ਬੰਦ ਦਰਵਾਜ਼ਾ ਹੀ ਸਭ ਨੇ ਦੇਖੀ,
1: ਓਏ ਹੋਏ ਹੋਏ ਹੋਏ ਹੋਏ
0: ਹੋਏ, ਸਾਰੇ ਜਵਾਕਾਂ ਨੇ
1: ਇੱਕ ਭਾਜੀ ਬੰਦ ਦਰਵਾਜ਼ਾ ਤੇ
0: ਇੱਕ ਦੇਖੀ ਸੀ ਇੰਗਲਿਸ਼ ਈਵਲ ਡੈਡ,
1: ਮੈਂ ਸੁਣਿਆ ਸੀ ਉਹਦੇ ਬਾਰੇ ਪਰ ਮੈਂ ਦੇਖੀ ਨੀ, ਕਹਿੰਦੇ ਬੜੀ ਡਰਾਵਣੀ,
0: ਉਹ ਤਾਂ ਅੱਜ ਵੀ ਦੇਖ ਲਓ ਤੁਸੀਂ,
1: ਓ ਅੱਛਾ
0: ਹਾਂ ਉਹਦਾ ਨਵਾਂ ਪਾਰਟ ਆਇਆ ਵੈਸੇ ਹੁਣ, ਪਰ ਨਵਾਂ ਨਾ ਦੇਖੋ ਪੁਰਾਣਾ ਹੀ,
1: ਪੁਰਾਣਾ ਈਵਲ ਡੈਡ ਹੈ,
0: ਓ ਨਜ਼ਾਰੇ ਮੈਂ ਕਹਿੰਦਾ
1: ਯਾਰ, ਬਾਅਦ ਚ ਉਹ ਵੀ ਆਉਣ ਲੱਗ ਪਏ ਸੀ ਡਰਾਮੇ ਆਹਟ, ਅੱਛਾ ਮੈਂ ਇੱਕ ਦੇਖੀ ਸੀ, ਮੈਂ ਨਾ ਉਦੋਂ ਤੁਹਾਨੂੰ ਮੈਂ ਦੱਸਦਾ ਮਤਲਬ ਇਹਨਾਂ ਤੇ ਨਾ ਸਹੀ ਗੱਲ ਬੱਚਿਆਂ ਤੇ ਵੀ ਬੜਾ ਪ੍ਰਭਾਵ ਪੈਂਦਾ, ਉਹ ਨਾ ਇੱਕ ਹੱਥ ਕੱਟਿਆ ਜਾਂਦਾ ਇੱਕ ਫਿਲਮ ਸੀ, ਉਹ ਨਾ ਕੋਈ ਬੰਦਾ ਮਰ ਜਾਂਦਾ ਤੇ ਉਹ ਨਾ ਉਹਦੇ ਮੁੰਦਰੀ ਪਾਈ ਹੁੰਦੀ ਸੀ ਤੇ ਉਹ ਇੱਕ ਲਾਲਚੀ ਬੰਦਾ ਕਹਿੰਦਾ ਯਾਰ ਹੁਣ ਇਹ ਮਰ ਤੇ ਗਿਆ ਵਾ, ਇਹਦੀ ਮੁੰਦਰੀ ਲਾਹੁੰਦਾ ਲਾਹੁੰਦਾ ਲੱਥਦੀ ਨਹੀਂ ਆ, ਉਹ ਉਹਦਾ ਹੱਥ ਹੀ ਕੱਟ ਲੈਂਦਾ, ਠੀਕ ਹੈ, ਬਾਅਦ ਚ ਉਹ ਹੱਥ ਹੀ ਸਾਰਿਆਂ ਨੂੰ ਮਾਰਦਾ, ਉਹ ਤੇਰੀ ਉਹਦੇ ਵਿੱਚ ਗਈ, ਮੇਰੀ ਨਾ ਸਿਸਟਰ ਹੈ ਗਈ
0: ਸਾਡੇ ਮਹੱਲੇ ਚ, ਇੱਕ ਹੁੰਦਾ ਸੀਗਾ ਉਹਨੇ ਹਰ ਇੱਕ ਫਿਲਮ ਦੇ ਵਿੱਚ ਇਹੋ ਜਿਹੀਆਂ ਚ ਕੰਮ ਕੀਤਾ ਹੁੰਦਾ, ਤੁਹਾਨੂੰ ਅੱਗੇ ਵੀ ਦੱਸਿਆ
1: ਸੀ,
0: ਉਹਨੇ ਹੀਨਾ ਚ ਜੇਬਾ ਬਖਤਿਆਰ ਤੋਂ ਥੱਪੜ ਕਰਦਾ, ਉਹਨੇ ਆ ਬੰਦ ਦਰਵਾਜ਼ਾ ਯੇ ਵੋ ਫਲਾਣੀਆਂ ਧਿਮਕਾ ਚ ਕਿਸੇ ਚ ਪੁਲਿਸ ਵਾਲਾ ਬਣਿਆ ਕਿਸੇ ਚ ਕੁਛ, ਐਤਕੀ ਮੈਂ ਹੁਣ ਜਦੋਂ ਗਿਆ ਮੈਨੂੰ ਗੋਬਿੰਦਗੜ੍ਹ ਦਾ ਇੱਕ ਬੰਦਾ ਮਿਲ ਗਿਆ, ਉਹ ਕਹਿੰਦਾ ਜੀ ਮੈਂ ਵੀ ਕੰਮ ਕੀਤਾ, ਮੈਂ ਕਿਹੜੀ ਚ? ਕਹਿੰਦਾ ਦੁਰੰਦਰ ਚ,
1: ਦੁਰੰਦਰ ਚ,
0: ਮੈਂ ਕਿਹਾ ਦੁਰੰਦਰ ਚ ਤੂੰ? ਕਹਿੰਦਾ ਮੈਂ ਕਿੱਥੇ? ਕਹਿੰਦਾ ਜਿੱਥੇ ਪਾਰਟ 2 ਚ,
1: ਪਾਰਟ 2
0: ਜਿੱਥੇ ਉਹ ਪੁਲਿਸ ਵਾਲੇ ਫੜ ਕੇ ਲੈ ਕੇ ਆਉਂਦੇ, ਕਹਿੰਦਾ ਉਹਨਾਂ ਚੋਂ ਇੱਕ ਮਜ਼ਾ ਉਹਨੇ ਵਾਕਈ ਸੱਚੀ ਗੱਲ ਦੱਸ ਰਿਹਾ ਮੈਂ
1: ਤੁਹਾਨੂੰ ਨਹੀਂ ਠੀਕ ਹੈ ਮਤਲਬ ਕੰਮ ਤਾਂ ਕੀਤਾ ਹੈ
0: ਮੈਂ ਦੱਸ ਨਹੀਂ ਸਕਦਾ ਹੁਣ ਨਾਮ ਇਨਫੈਕਟ ਉਹਦੇ ਕੋਲ ਇੱਕ ਡਾਇਲੋਗ ਵੀ ਹੈ ਤੇ ਮੈਂ ਐਵੇਂ ਫਿਰ ਕਾਹਨੂੰ ਐਵੇਂ ਉਹਨੇ ਕਹਿਣਾ ਵੀ ਐਵੇਂ ਮੇਰਾ ਭੰਡੀ ਪਰਚਾ
1: ਨਾ ਉਹ ਹੋ ਗਿਆ ਵਾ ਫੇਮਸ ਹੋ ਗਿਆ ਉਹ ਤਾਂ ਯਾਰ
0: ਚਲਿਆ ਜਾਂਦਾ ਵੀ ਫਿਲਮਾਂ ਦੇ ਵਿੱਚ ਵੀ ਮੈਂ
1: ਸ਼ੌਂਕ ਹੀ ਆ ਭਾਵੇਂ ਛੋਟਾ ਮੋਟਾ ਵੀ ਰੋਲ ਮੇਰੇ ਭਾਵੇਂ ਰੋਲ ਤੇ ਕਰਨਾ ਹੈ ਨਾ ਏਦਾਂ ਹੈ
0: ਤੁਹਾਨੂੰ ਵੀ ਆਪਾਂ ਇੱਕ ਦਿਨ ਲੈ ਕੇ ਆਵਾਂਗੇ ਭਾਜੀ ਇੱਕ ਫਿਲਮ ਦੇ ਵਿੱਚ
1: ਹਾਂਜੀ ਕਿਹੜੀ
0: ਸੋਚ ਰਹੇ ਹਾਂ ਫਿਲਮ ਬਣ ਰਹੀ ਹੈ
1: ਭਾਜੀ ਫਿਲਮ ਤਾਂ ਯਾਦ ਆਇਆ ਜਦੋਂ ਮੈਂ ਛੋਟਾ
0: ਫਿਲਮ ਬਣ ਰਹੀ ਹੈ
1: ਅੱਛਾ ਬਣ ਰਹੀ ਹੈ
0: ਖਿਆਲਾਂ ਚ
1: ਤੇ ਮੈਨੂੰ ਖਿਆਲਾਂ ਚ ਹੀ ਰੱਖੇ ਬਸ ਉਹ ਕੀ ਹੀ ਡਾਇਲੋਗ ਸੀ ਦਾ ਭਾਈ ਮੁਝੇ ਆਪਣੇ ਉਸਮੇ ਨਾ ਆਨੇ ਦੇਣਾ ਖਿਆਲ ਮੇ ਰੱਖਣਾ ਕੁਝ ਭਾਵੇਂ ਸਲਮਾਨ ਖਾਨ ਦਾ ਹੀ ਕੋਈ ਗਾਣਾ ਸੀ
0: ਮੁਝੇ ਦਿਲ ਮੇ ਆਤਾ ਹੂੰ ਜ਼ਹਿਨ ਮੇ ਨਹੀਂ ਹੈ ਨਾ ਇਹਦੇ ਸਮਝ ਮੇ ਨਹੀਂ
1: ਹਾਂ ਕੁਝ ਇਦਾਂ ਦਾ ਅੱਛਾ ਫਿਲਮ ਤਾਂ ਯਾਦ ਆਇਆ ਮੈਂ ਨਾ ਛੋਟੇ ਹੁੰਦੇ ਇੱਕ ਫਿਲਮ ਵੀ ਕੀਤੀ ਸੀ
0: ਹੈ
1: ਓਏ ਹੋਏ ਹੋਏ ਉਦੋਂ ਨਾ ਕੀ ਸੀ ਮੈਨੂੰ ਹਾਲੇ ਤੱਕ ਯਾਦ ਆ ਹਾਲੇ ਤੱਕ ਮੈਂ ਆਪਣੀ ਫਿਲਮ ਤਾਂ ਦੇਖਦਾ ਹੀ ਨਹੀਂ ਕਦੀ ਜਦੋਂ ਮੈਂ ਛੋਟੇ ਕਿਉਂਕਿ ਮੈਨੂੰ ਪਤਾ ਵੀ ਕੁਝ ਹੈ ਤੇ ਹੈ ਨਹੀਂ ਇਹਦੇ ਵਿੱਚ ਹੈ
0: ਬਾਲ ਕਲਾਕਾਰ
1: ਬਾਲ ਕਲਾਕਾਰ ਓਏ ਹੋਏ ਹੋਏ ਹੋਏ ਕੀ ਬਾਤ ਹੈ ਉਹਦੇ ਵਿੱਚ ਕੀ ਵੀ ਜਿੱਦਾਂ ਛੋਟੇ ਬੱਚੇ ਨਸ਼ਿਆਂ ਚ ਪੈ ਜਾਂਦੇ ਆ ਤੇ ਚੋਰੀਆਂ ਗੱਲਾਂ ਪੈਂਦੇ ਆ ਨਾ
0: ਜਲੰਧਰ ਦੂਰਦਰਸ਼ਨ ਦੀ ਸੀ ਫਿਲਮ
1: ਉਹ ਪਤਾ ਉਹ ਅੰਮ੍ਰਿਤਸਰ ਦੂਰਦਰਸ਼ਨ ਦੀ ਆ ਤੇ ਉਹਦੇ ਵਿੱਚ ਕਹਿੰਦੇ ਨਾ ਉਹ ਕਹਿੰਦੇ ਇੱਕ ਨਾ ਨਾਲਾ ਜਿਹਾ ਹੈਗਾ ਸੀ ਉਹ ਸੱਚੀ ਨਾਲਾ ਸੀ ਮੈਂ ਸੋਚਦਾ ਨਾ ਫਿਲਮਾਂ ਵਿੱਚ ਨਾ ਕੋਈ ਆਮ ਹੀ ਬਣਾ ਦਿੰਦੇ ਆ ਵੀ ਵਿੱਚ ਸ਼ੈਂਪੂ ਸ਼ੂਪੂ ਜਾਂ ਕੋਈ ਇਦਾਂ ਪਰਫਿਊਮ ਸੁੱਟਦੇ ਹੋਣਗੇ
0: ਨਹੀਂ ਉਹ ਫਿਰ ਜਿਹੜੀ ਜਿਸ ਕਿਸਮ ਦੇ ਬਜਟ ਦੀਆਂ ਫਿਲਮਾਂ ਤੁਸੀਂ ਕਰਦੇ ਹੋ ਉਹਨਾਂ ਦੇ ਵਿੱਚ ਬਜਟ ਹੁੰਦਾ
1: ਮਤਲਬ ਅਸਲੀ ਫਿਲਮਾਂ ਚ ਮਤਲਬ ਵਧੀਆ
0: ਹੁੰਦੇ ਆ ਅੱਛਾ
1: ਤੇ ਉਹ ਮੈਂ ਕਿਹਾ ਉਹ ਕਹਿੰਦੇ ਵੀ ਉਹ ਜਿਹੜਾ ਨਾਲਾ ਨਾ ਤੇ ਉੱਥੇ ਨਾ ਲੰਮੇ ਪੈ ਜਾ ਮੈਂ ਕਿਹਾ ਯਾਰ ਭਾਜੀ ਕੁਝ ਕਿੱਦਾਂ ਉਹ ਸਾਰੇ ਜਿਹੜੇ ਇੱਧਰ ਜਾ ਰਹੇ ਆ ਰੋਡ ਦੇ ਉੱਤੇ ਚੱਲਣ ਦੀ ਰੋਡ ਸਾਰੀ ਤੇ ਮੈਂ ਕਿਹਾ ਹੁਣ ਤੇ ਕਰਨਾ ਹੀ ਪੈਣਾ ਵਾ
0: ਤੁਹਾਨੂੰ ਨਸ਼ੇੜੀ ਦਿਖਾਇਆ ਸੀ
1: ਹਾਂ ਉਹ ਮੈਂ ਨਾ ਆਪਣੇ
0: ਉਹਨਾਂ ਨੇ ਤੁਹਾਡਾ ਟੈਲੈਂਟ ਸ਼ੁਰੂ ਤੋਂ ਹੀ ਪਛਾਣਿਆ
1: ਬਸ ਕੀ ਕਰੀਏ ਯਾਰ ਬਹੁਤ ਕੁਝ ਕੀਤਾ ਯਾਰ ਉਦੋਂ ਨਾ ਸੂਰ
0: ਬਣਾ ਜਾਣਦੇ ਨੇ ਉਹ
1: ਹਾਂ ਜਾਂਦੇ ਆ
0: ਮਜੀਠੀਆ ਦਾ ਨਹੀਂ ਵੈਸੇ ਮੈਂ ਕਿਹਾ ਤੁਸੀਂ ਅੰਮ੍ਰਿਤਸਰ ਵੱਲਦੇ ਮੈਂ ਤਾਂ ਪੁੱਛ
1: ਲਿਆ ਮੈਂ ਉਹਨਾਂ ਨੂੰ ਜਾਂਦਾ ਹੋਲੀ ਮੈਨੂੰ ਜਾਂਦੇ ਆ ਤੇ ਅੱਛਾ ਤੁਸੀਂ ਉਦੋਂ ਹੁਣ ਤੇ ਚਲੋ ਪੰਜਾਬ ਚ ਵੀ ਸੂਰ ਘਟ ਗਏ ਆ ਪਹਿਲਾਂ ਸੂਰ ਬੜੇ ਹੁੰਦੇ ਸੀ
0: ਆਹੋ ਸਹੀ ਗੱਲ ਹੈ ਕਿੱਥੇ ਗਏ ਸੂਰ ਸਾਰੇ ਖਾ ਗਏ
1: ਪਤਾ ਨਹੀਂ ਤੁਸੀਂ ਤੁਸੀਂ
0: ਪੋਪ ਖਾ ਗਏ ਬਣਾ ਬਣਾ ਕੇ
1: ਤੁਹਾਨੂੰ ਯਾਦ ਨੀ ਹੋਣਾ ਪਰ ਹੋ ਸਕਦਾ ਤੁਹਾਡੇ ਵੀ ਘਰ ਦੇ ਵਿੱਚੋਂ ਨਾ ਗੇਟ ਬੰਦ ਹੁੰਦਾ ਸੀ ਅਸੀਂ ਨਾ ਟੰਗਾ ਦੇਖਦੇ ਹੁੰਦੇ ਹਾਂ ਜਦੋਂ ਸੂਰ ਲੰਘਦੇ ਹੁੰਦੇ
0: ਨਹੀਂ ਸਰ
1: ਯਾਰ ਅਸੀਂ ਦੇਖਦੇ ਹੁੰਦੇ ਹਾਂ ਨਾ
0: ਨਹੀਂ ਸਾਡਾ ਇਹੋ ਜਿਹਾ ਘਰ ਨਹੀਂ ਸੀ
1: ਉਹ ਯਾਰ ਉਹ ਗੇਟ ਮਤਲਬ ਗੇਟ ਜਿੱਦਾਂ ਗੇਟ ਤੋਂ ਥੋੜਾ ਜਿਹਾ ਥੱਲੇ ਉਹਦੀ
0: ਸੀ ਸਾਡਾ ਅਸੀਂ ਐ ਉਚਾਈ ਤੇ ਸੀਗਾ ਘਰ
1: ਉਹ ਚੱਲ ਅਸੀਂ ਸਾਡਾ ਹੀ ਸੀ ਤੁਹਾਡਾ ਨਹੀਂ ਸਾਡਾ ਠੀਕ
0: ਨਹੀਂ ਸਾਡੇ ਉੱਥੇ ਪੂਰੇ ਸ਼ਹਿਰ ਚ ਹੀ ਉਚਾਈ ਤੇ ਨੇ
1: ਅੱਛਾ ਤੁਹਾਡਾ ਮਤਲਬ
0: ਪੱਕਾ ਕਲੋਨੀ ਹੈ ਨਹੀਂ ਨਾ
1: ਖੰਡ ਵਾਲੇ ਵਿੱਚ ਖੰਡ ਜ਼ਿਆਦਾ ਮਿਲਦੀ ਹੋਏਗੀ ਨਾ ਅੱਛਾ ਉਸੇ ਸ਼ੂਗਰ ਮਿਲ ਹੈਗੀ ਨਾ ਇਸ ਕਰਕੇ ਉਹਦਾ ਨਾ ਖੰਡ ਵਾਲਾ ਛੇਹਾਟਾ ਹਾਂ ਉਹ ਚ ਛੇਹਾਟਾ ਗੁਰਦੁਆਰਾ ਹੈਗਾ ਮਤਲਬ ਹਰ ਇੱਕ ਜਗ੍ਹਾ ਦੇ ਜਿਹੜੇ ਨਾਮ ਹੈ ਨਾ
0: ਰਾਣੀਕਾ ਬਾਗ ਕਿੱਥੇ ਆ
1: ਰਾਣੀਕਾ ਬਾਗ ਉਹ ਹੀ ਅੰਮ੍ਰਿਤਸਰ ਤੋਂ ਜਿੱਥੇ ਸਟੇਸ਼ਨ ਵੱਲ ਜਾਈਦਾ ਥੋੜਾ ਅੱਗੇ ਰਾਣੀਕਾ ਬਾਗ ਹੈ
0: ਉਹ ਤਾਂ ਗਾਣਾ ਨੀ ਹੈਗਾ
1: ਕਿਹੜਾ
0: ਰਾਣੀਕੇ ਬਾਗ ਪੱਟੂ ਲਾਣ ਰੌਣਕਾਂ
1: ਅੱਛਾ
0: ਪੁੱਛੇ ਨਾ ਘਰ ਮੇਰਾ
1: ਪਰ ਆਪਣਾ ਪ੍ਰੋਗਰਾਮ ਚਾਲੂ
0: ਆਪਣਾ ਸ਼ੈਡਿਊਲ ਨਹੀਂ ਕਿਸੇ ਨੇ
1: ਮਤਲਬ ਨਹੀਂ ਨਹੀਂ ਤੁਸੀਂ ਲਾਈਵ ਹੋ ਗਏ ਆਪਾਂ ਸ਼ੁਰੂ ਕਰਤਾ ਹੈ ਪ੍ਰੋਗਰਾਮ
0: ਤੁਸੀਂ ਇੰਨੇ ਮਤਲਬ ਤੁਸੀਂ ਇਹ ਦੱਸੋ ਇੰਨੇ ਸਾਊ ਬਣ ਰਹੇ ਹੋ
1: ਨਹੀਂ ਨਹੀਂ ਨਹੀਂ
0: ਤੁਸੀਂ ਇਹ ਜਿਹੀਆਂ ਗੱਲਾਂ ਮੇਰੇ ਨਾਲ ਆਫ ਏਅਰ ਕਰਦੇ ਹੋ ਜੇ ਇਹ ਤੁਸੀਂ ਕਰਦੇ ਹੋ ਭਾਜੀ ਉਹਨੂੰ ਆਪਾਂ ਆਨ ਏਅਰ ਕਰ ਹੀ ਨਹੀਂ ਸਕਦੇ
1: ਸ਼ੁਰੂ ਤੋਂ ਕਰਦੇ ਹੁੰਦੇ ਆ ਉਹ ਤੇ ਕਰ ਦੋ ਨਾ
0: ਕਰੋ
1: ਲਓ ਜੀ
0: ਮਾਰੋ ਮੂੰਹ ਤੇ
1: ਲਓ ਜੀ ਹੁਣ ਮੈਂ ਆ ਗਿਆ ਮਨਤੇਜ ਸਿੰਘ ਜਿਹੜੀ ਅੱਕਾ ਮੌਂਟੀ ਇੰਟਰਟੇਨਰ ਨਾਲ ਸਾਡੇ ਨੇ ਕਪਿਲ ਭਾਜੀ
0: ਮਨਤੇਜ ਜਰੀਵਾਲਾ
1: ਜਰੀਵਾਲਾ
0: ਜਿਵੇਂ ਉਹ
1: ਜਰਦੇ ਵਾਲਾ
0: ਸ਼ੇਫਾਲੀ ਜਰੀਵਾਲਾ
1: ਜਰੀ
0: ਦਾ ਸ਼ੁਰੂ ਕਰ ਦੋ ਗੋਟਾ ਜਰੀ
1: ਜਰੀ ਨੀ ਮੈਂ ਤੇ ਦਰੀ ਦਾ ਕੰਮ ਕਰਾਂਗਾ ਦਰੀਆਂ ਵੀ ਤੇ ਹੁੰਦੀ ਹੈ ਨਾ ਜਰੀ ਹੁੰਦਾ ਕੀ ਹੈ
0: ਜਰੀ ਇਹਨਾਂ ਦੀ ਜਨਾਨੀਆਂ ਦੇ ਚੁੰਨੀਆਂ ਚਾਨੀਆਂ ਦੇ ਉੱਤੇ
1: ਗੋਟਾ ਅੱਛਾ ਅੱਛਾ ਜਿੱਦਾਂ ਗੋਟੇ ਲਾ ਕੇ ਤੇ ਉਹ ਭਾਜੀ ਫਿਰ ਮੈਨੂੰ ਤੁਸੀਂ ਸਿਖਾਓ ਨਾ ਸਿਲਾਈ ਦਗਾਈ ਤੇ ਕਿੱਦਾਂ ਇਹ ਵੀ ਮੈਂ ਪਾਰਟ ਟਾਈਮ ਕਰ ਸਕਦਾ ਆਪਾਂ ਪਾਰਟ ਟਾਈਮ ਬਹੁਤ ਕੰਮ ਕਰਦੇ ਆ ਤੁਹਾਨੂੰ ਦੱਸਾਂ
0: ਪਾਰਟ ਟਾਈਮ ਕਰ
1: ਪਰ ਹਿੱਟ ਕੇ ਚ ਨਹੀਂ ਹੋਣਾ ਬਸ
0: ਮਲਟੀਪਲ ਮਤਲਬ ਤੁਸੀਂ ਉਹ ਐਂਟਰਪ੍ਰੀਨਰ ਹੈਗੇ ਜਿਨ੍ਹਾਂ ਦੇ ਥਾਂ ਥਾਂ ਕਿਤੇ ਪੈਸੇ ਲੱਗੇ ਹੋਏ ਨੇ ਮਾਈਕਰੋਸਾਫਟ ਵਾਲੇ ਬਿਲ ਗੇਟਸ ਦੀ
1: ਉਹ ਜਿਹੜਾ ਡਾਇਲੋਗ
0: ਮੈਂ ਮਾਈਕਰੋ ਹਾਰਡ ਸ਼ੁਰੂ ਕਰੋ ਤੇਰੀ ਕੰਪਨੀ ਦਾ ਚੱਲੀ
1: ਤੇਰਾ ਤਾਂ ਸੋਫਟ ਹੀ ਆਪਾਂ ਮਾਈਕਰੋ ਹਾਰਡ ਕਰਦੇ ਆ ਅੱਛਾ ਸੱਚ ਉਹ ਮੈਂ ਕੀ ਕਹਿਣਾ ਸੀ ਜਦੋਂ ਹੁਣ
0: ਨਾਮ ਵੀ ਬਦਲੋ ਭਾਈ
1: ਤੁਸੀਂ ਨਾ ਆਪ ਹੀ ਗੱਲਾਂ ਕਰ ਲਓ ਸਾਰੀਆਂ
0: ਬਿਲ ਗੇਟ ਦੀ ਜਗ੍ਹਾ ਤੁਹਾਡਾ ਨਾਮ ਕੀ ਹੋਊਗਾ
1: ਬਿਲ ਗੇਟ ਮੇਰੀ ਇਹ ਗਰਦੇ ਹਿਲਦੀ ਰਹਿੰਦੀ ਹੈ ਹਿਲਦੀ
0: ਲੇਟ
1: ਅੱਛਾ ਬਿਲ ਗੇਟ ਮਤਲਬ ਉਹ ਗੇਟ ਜਿਹੜਾ ਵਾ ਆਪਣਾ ਪੰਜਾਬੀ ਵਾਲਾ ਗੇਟ ਆ ਜਾਂ ਕੋਈ ਗੇਟ ਹੋਰ ਹੁੰਦਾ
0: ਬਿਲ ਵੀ ਦੋ ਤਰ੍ਹਾਂ ਦੇ ਹੁੰਦੇ
1: ਬਿਲ ਤੋਂ ਵੀ ਯਾਦ ਆ
0: ਬਿਜਲੀ ਦਾ ਬਿੱਲ ਆ ਗਿਆ ਹਨਾ, ਇੱਕ ਹੁੰਦਾ ਬਿੱਲ ਖਾਣ ਵਾਲਾ, ਗਰਮੀਆਂ ਚ ਖਾਂਦੇ ਨੀ ਹੁੰਦੇ ਆਪਾਂ ਬਿੱਲ,
1: ਬਿੱਲ ਕਿਹੜੇ ਖਾਂਦੇ ਭਾਜੀ ਤੁਸੀਂ ਕਿੱਥੋਂ ਆ ਗਏ, ਬਿੱਲ ਕਿਹੜੇ ਖਾਂਦੇ ਆਪਾਂ,
0: ਇੱਕੋ ਸਿੰਗਲ ਜੀ ਹੁੰਦਾ ਸੀ,
1: ਬਿੱਲ ਨਹੀਂ ਬੇਰ ਹੁੰਦੇ ਆ, ਬੇਰ
0: ਉਹ ਸਰ, ਬਿੱਲ ਬਿੱਲ ਬਿੱਲ ਨਹੀਂ ਖਾਧਾ ਕਦੇ,
1: ਬਿੱਲ ਬਿੱਲ ਤੇ ਨਹੀਂ ਖਾਧਾ,
0: ਬਿੱਲ ਨਹੀਂ ਕਦੇ
1: ਦੇਖੀ ਆ, ਬਿੱਲੀ
0: ਬਿੱਲ ਦਾ ਸ਼ੇਕ ਵੀ ਨਹੀਂ ਪੀਤਾ ਕਦੇ,
1: ਬਿੱਲ ਇਹ ਕਿਹੜਾ ਸ਼ੇਕ ਆ ਬਈ, ਨਹੀਂ ਮੈਂਗੋ ਸ਼ੇਕ ਹੋ ਗਿਆ, ਬਨਾਨਾ ਸ਼ੇਕ ਹੋ ਗਿਆ, ਬਿੱਲ ਸ਼ੇਕ, ਮਤਲਬ ਬਿੱਲ ਕੀ, ਮੈਂ ਸੱਚੀ ਨੀ ਪਤਾ,
0: ਬਿੱਲ ਹੀ ਹੁੰਦਾ ਹੁਣ, ਉਹ ਤਾਂ ਮੈਨੂੰ ਇੰਗਲਿਸ਼ ਚ ਨਾਮ ਨੀ ਪਤਾ, ਪਰ ਪੰਜਾਬੀ ਚ ਵੀ ਬਿੱਲ ਹੀ ਕਹਿੰਦੇ ਨੇ ਹੁਣ,
1: ਸਾਡੇ ਫਿਰ ਅੰਮ੍ਰਿਤਸਰ ਵੱਲ ਦੀ ਹੋਣਗੇ ਬਿੱਲ, ਤੁਹਾਡੇ ਉਧਰ ਰਹਿਦਾ ਜਾਂਦੇ ਹੋਣਗੇ, ਲੋ ਵੀ ਦੱਸੋ ਜੇ ਕਿਸੇ ਨੇ ਬਿੱਲ ਖਾਧੇ ਆ ਤੇ ਪਲੀਜ਼ ਸਾਨੂੰ ਦੱਸੋ, ਸਾਨੂੰ ਪਤਾ ਨੀ ਲੱਗ ਰਿਹਾ,
0: ਗੁੱਦਾ ਜਿਹਾ ਹੁੰਦਾ ਭਾਜੀ ਉਹ
1: ਬਿੱਲ,
0: ਥੋੜੇ ਥੋੜੇ ਗੁੱਦਾ ਜਿਹਾ ਹੁੰਦਾ, ਐ ਮਾੜਾ ਜਾਂ ਚੀਰੋ, ਉਹਦੇ ਤੋਂ ਬਾਅਦ ਉਹਨੂੰ ਕੱਟ ਮਾਰ ਕੇ ਉਹਦੇ ਵਿੱਚੋਂ ਐ ਖਾ ਜਾਓ ਬਸ।
1: ਅੱਛਾ ਏਦਾਂ ਵੀ ਹੁੰਦਾ, ਗਿਟਕ ਗਿਟਕ ਵਾਲਾ ਹੁੰਦਾ,
0: ਗਿਟਕ ਤਾਂ ਨੀ, ਮਤਲਬ ਛੋਟੇ ਛੋਟੇ ਬੀਜ ਹੁੰਦੇ।
1: ਮੈਂ ਨਾ ਅੱਜ ਜਾ ਕੇ ਦੱਸ ਪੁੱਛਦਾ ਵਾ ਵੀ ਬਿੱਲ, ਮੈਂ ਤੇ ਸੱਚੀ ਆਪਣੀ ਜ਼ਿੰਦਗੀ ਚ ਨਹੀਂ ਖਾਧਾ,
0: ਮੈਂ ਬੜੇ ਗੇੜੇ ਦਿੱਤੇ ਬਿੱਲ ਸ਼ੇਕ ਦੇ।
1: ਉਹ ਯਾਰ ਬਿੱਲ ਤੋਂ ਯਾਦ ਆਇਆ ਭਾਜੀ, ਅਸੀਂ ਨਾ ਕੱਲ ਲਾਸਟ ਵੀਕ ਨਾ ਆਪਾਂ ਗੁਆਂਢੀਆਂ ਦੇ ਉੱਥੇ ਘਰ ਗਏ ਸੀ,
0: ਤੇ ਪੁੱਛ ਕੇ ਗਏ ਸੀ,
1: ਨਹੀਂ ਪੁੱਛ ਕੇ ਨਹੀਂ ਗਿਆ, ਉਹਦੇ ਲਈ ਬੁਲਾਇਆ ਸੀ, ਉਹ ਕਹਿੰਦੇ ਅੱਜ ਵੀ ਉਹ ਸੇਕਦੇ ਆ,
0: ਮੈਂ ਕਿਹਾ ਬਿਨਾਂ ਦੱਸੇ ਚਲੇ ਗਏ,
1: ਉਹ ਨਾ ਲੋਹੜੀ ਸੇਕਦੇ ਆ, ਮੈਂ ਕਿਹਾ ਕਿਹੜੀ ਸਾਡੀ ਲੋਹੜੀ, ਉਹ ਕਹਿੰਦੇ ਦਰਖਤ ਵੱਡਾ ਹੋ ਗਿਆ ਸੀ ਤੇ ਅਸੀਂ ਡਾਲਾਂ ਡੂੜਾ ਕੱਟੀਆਂ ਵਾ,
0: ਬਾਰਬੀਕਿਊ
1: ਆ ਜਾਓ, ਨਹੀਂ ਬਾਰਬੀਕਿਊ ਨਹੀਂ, ਕੱਲੀ ਲੋਹੜੀ ਸੇਕੀ, ਬਾਰਬੀਕਿਊ ਨਹੀਂ ਕਰਦੇ, ਉਹ ਚਿਕਨ ਨਹੀਂ ਖਾਂਦੇ ਨਾ ਉਹ,
0: ਭਾਜੀ ਪਨੀਰ ਦੇ ਨਾਲ ਬਾਰਬੀਕਿਊ ਨਹੀਂ,
1: ਇਹ ਤੇ ਮੈਂ ਸੋਚਿਆ ਹੀ ਨਹੀਂ,
0: ਕੈਪਸੀਕਮ ਟੰਗ ਕੇ ਪਿਆਜ ਰੱਖ ਕੇ ਪਨੀਰ ਦੀਆਂ ਸਲਾਈਸਾਂ ਪਾ ਕੇ ਐ ਦੋ ਦੀ,
1: ਹਾਏ ਓਏ ਭਾਜੀ ਮੈਂ ਤੈਨੂੰ ਪਹਿਲਾਂ ਕੋਈ ਨਹੀਂ ਮਿਲਿਆ, ਮੈਂ ਤੈਨੂੰ ਕਹਾਂਗਾ ਤੁਸੀਂ ਸਾਨੂੰ ਸਿਰਫ ਲੋਹੜੀ ਬਾਲ ਕੇ ਬਸ ਕਰਤਾ, ਤੇ ਤੁਸੀਂ
0: ਰਿਓੜੀਆਂ ਵੀ ਨਹੀਂ ਖਲਾਈਆਂ, ਜਾਈ ਯਾਰ ਭਾਜੀ,
1: ਭਾਜੀ ਰਿਓੜੀਆਂ ਨਹੀਂ, ਮੈਂ ਨਾ ਪਹਿਲੀ ਵਾਰੀ ਅਮਰੂਦ ਦੇਖਿਆ,
0: ਅਮਰੂਦ
1: ਅਮਰੂਦ ਜਿੱਦਾਂ ਤੁਸੀਂ ਤੁਸੀਂ ਦੱਸੋ ਕਿੱਦਾਂ ਦੇ ਅਮਰੂਦ ਦੇਖੇ ਆ, ਇੱਕ ਤੇ ਹਰਾ ਹੁੰਦਾ,
0: ਹਾਂਜੀ,
1: ਇੱਕ ਜਦੋਂ ਕੱਟੀਦਾ ਉਹ ਚੋਂ ਲਾਲ ਨਿਕਲਦਾ, ਤੁਸੀਂ ਇਹੋ ਜਿਹਾ ਅਮਰੂਦ ਦੇਖਿਆ ਬਿਲਕੁਲ ਛੋਟਾ ਲਾਲ ਅਮਰੂਦ, ਬਾਹਰੋਂ ਵੀ ਲਾਲ ਅੰਦਰੋਂ ਤੇ ਚੱਲ ਲਾਲ ਹੈਗਾ ਹੀ ਹੈਗਾ, ਉਹ ਨਾ ਕੀ ਸੀ,
0: ਅਮਰੂਦ ਹੀ ਕਹਿੰਦੇ ਨੇ,
1: ਉਹ ਲਈ ਭਾਜੀ ਉਹ ਅਲੱਗ ਅਮਰੂਦ ਹੈ, ਉਹ ਮੈਂ ਪਹਿਲੀ ਵਾਰੀ ਖਾਧਾ, ਔਰ ਮੇਰੇ ਖਿਆਲ ਨਾਲ ਤੁਸੀਂ ਜਿੱਦਾਂ ਸਵਾਲ ਜਵਾਬ ਦੱਸ ਰਹੇ ਹੋ ਤੁਸੀਂ ਨਹੀਂ ਖਾਧਾ, ਉਹ ਕੀ ਸੀ ਛੋਟੇ ਛੋਟੇ ਅਮਰੂਦ ਲਾਲ, ਠੀਕ ਹੈ, ਔਰ ਇੰਨੇ ਮਿੱਠੇ ਸੀ ਨਾ, ਉਹ ਅਲੱਗ ਅਮਰੂਦ ਹੈਗੇ, ਉਹ ਆਪਣੇ ਆਪਣੇ ਅਮਰੂਦ ਨੀ, ਜਿੱਦਾਂ ਆਪਣੇ
0: ਇੰਪੋਰਟਡ ਹੋਣਗੇ ਚੀਨ ਤੋਂ ਮੰਗਵਾਏ
1: ਹੋਣ, ਯਾਰ ਇਹਦੀ ਪਤਾ ਹਾ,
0: ਤੁਸੀਂ ਟੀਕੇ ਲੱਗੇ ਹੋਣਗੇ ਉਹ ਚ ਲਾਲ ਰੰਗ,
1: ਤੁਸੀਂ ਕੱਲੇ ਗਰੀਬ ਹੀ ਖਾਧੇ ਆ ਨਾ ਬਲਾ,
0: ਨਹੀਂ ਸਰ ਮੈਂ ਅਮਰੂਦ ਖਾਧੇ ਹੀ ਨਹੀਂ, ਮੇਰੇ ਐਡੀ ਗਰੀਬ ਦੀ ਕਿੱਥੇ ਔਕਾਤ, $24 ਕਿਲੋ ਵਾਲੇ ਕਿੱਥੇ ਖਾ ਸਕਦੇ,
1: ਅੱਛਾ ਇੰਨੇ ਮਹਿੰਗੇ ਆ,
0: ਤੇ ਹੋਰ, ਅੱਛਾ ਤੁਹਾਨੂੰ ਮੁਫਤ ਚ ਖਲਾਤੇ ਹੋਣਾ,
1: ਹਾਂ ਹੋਰ ਕੀ, ਨਹੀਂ ਨਹੀਂ ਉਹ ਘਰ ਲੱਗੇ ਨਾ, ਉਹਨਾਂ ਦਾ ਪੇੜ ਲੱਗਾ ਸੀ, ਇੱਦਾਂ ਥੋੜੀ ਆ, ਅੱਛਾ ਅਮਰੂਦ ਭਾਜੀ ਖਾਸੇ ਮਹਿੰਗੇ ਹੈ,
0: ਚਲੋ
1: ਬਾਕੀ ਹੋਰ ਸਬਜ਼ੀਆਂ ਸੁਬਜ਼ੀਆਂ
0: ਤੁਹਾਨੂੰ ਸਭ ਠੀਕ ਠਾਕ, ਤੁਸੀਂ
1: ਤੁਹਾਨੂੰ ਤੇ ਸਾਰਾ ਪਤਾ ਹੋਣਾ ਰੇਟ ਰੂਟ ਦਾ, ਕਿਉਂਕਿ ਤੁਸੀਂ ਲਿਆਉਂਦੇ ਰਹਿੰਦੇ ਹੋ ਨਾ,
0: ਤੁਹਾਡੇ ਹੋਮ ਡਿਲੀਵਰੀ ਹੁੰਦੀ ਆ,
1: ਹੋਮ ਡਿਲੀਵਰੀ ਵੀ ਨਹੀਂ ਹੁੰਦੀ, ਜਦੋਂ ਮੈਂ ਲੈ ਕੇ ਆਉਣਾ ਨਾ ਮੈਨੂੰ ਕੀ ਦੱਸਿਆ ਜਾਂਦਾ, ਜਦੋਂ ਮੈਂ ਸਬਜ਼ੀ ਲੈ
0: ਲਿਸਟ ਬਣੀ ਹੁੰਦੀ ਹੈ, ਆ ਮੇਰੇ ਕੋਲ ਵੀ ਹੈ,
1: ਨਹੀਂ ਲਿਸਟ ਤੇ ਬਣੀ ਹੁੰਦੀ ਆ, ਮੈਨੂੰ ਨਾਲ ਧਮਕੀ ਵੀ ਦਿੱਤੀ ਜਾਂਦੀ ਆ, ਜੇ ਕੋਈ ਇਹ ਤੋਂ ਵੱਧ ਕੋਈ ਐਕਸਟਰਾ ਚੀਜ਼ ਰਹੀ ਨਾ ਉਹ ਤੁਹਾਡੇ ਵੀ ਹੁੰਦੀ ਹੈ ਧਮਕੀ,
0: ਨਹੀਂ ਉਹ ਧਮਕੀ ਨਹੀਂ ਹੁੰਦੀ, ਉਹ ਪਤਾ ਹੀ ਆ ਵੀ ਆ ਜਾਣੀ ਆ ਬਾਅਦ ਚ, ਫਿਰ ਰਿਟਰਨ ਕਰਨੀ ਪੈਂਦੀ, ਮੈਂ ਹੋਰ ਕੋਈ ਖਾਣ ਪੀਣ ਦੇ ਲਈ ਮਤਲਬ ਜਵਾਕ ਦੇ ਲਈ ਕੁਛ ਲੈ ਲਈ, ਨਹੀਂ ਤੇ ਘਰ ਚ ਸਾਜ ਸੱਜਾ ਦੀ ਕੋਈ ਚੀਜ਼ ਹੁੰਦੀ ਹੈ, ਮੈਨੂੰ ਇਹੀ ਪਸੰਦ ਆਉਂਦੀ
1: ਹੈ ਭਾਜੀ, ਤੁਸੀਂ ਕਿਸਮਤ ਵਾਲੇ ਹੋ,
0: ਕੋਈ ਸਪੀਕਰ ਸਪਾਕਰ ਕੋਈ ਚੱਕ ਲਿਆ,
1: ਜੇ ਮੈਂ ਜਵਾਕ ਲਈ ਵੀ ਲੈ ਲਈ ਨਾ ਤਾਂ ਵੀ ਮੈਨੂੰ ਗਾਲਾ ਆ ਹੈ, ਤੁਹਾਨੂੰ ਤੇ ਫਿਰ ਵੀ
0: ਜਵਾਕ ਵਿਗਾੜ ਰਹੇ ਹੋ ਤੁਸੀਂ ਹਨਾ,
1: ਏਦਾਂ ਹੀ ਇਹੋ ਹੀ ਆ, ਉਹ ਮੇਰੇ ਖਿਆਲ ਤਾਂ ਸੁਣਦੀ ਵੀ ਪਈ ਹੋਣੀ ਹੈ, ਉਹ ਹਮੇਸ਼ਾ,
0: ਅੱਛਾ ਭਾਈ ਤੁਹਾਡਾ ਆਪਣਾ ਪ੍ਰੋਗਰਾਮ ਤਿੰਨ ਜਾਣੇ ਸੁਣਦੇ, ਦੋ ਆਪਾਂ ਭਾਬੀ ਇਹਦਾ ਰਿਕਾਰਡ ਬਣ ਗਿਆ, ਇਹ ਪੁੱਛ ਕੇ ਆਏ ਵੀ ਪੂਰਾ ਸੁਣਦੇ
1: ਦੱਸਦਾ, ਜਿਹੜੇ ਸਾਨੂੰ ਸੁਣਦੇ ਪਏ ਹੋਣਗੇ
0: ਗਾਣੇ ਗਾਣੇ ਸੁਣਦੇ, ਬਾਕੀ ਚ ਮਿਊਟ ਕਰ ਦਿੰਦੇ,
1: ਖਬਰੇ
0: ਬੜੀ ਬੇਕਾਰ,
1: ਜਿੰਨਾ ਦੀ ਆਪਾਂ ਖਬਰਾਂ ਬੇਕਾਰ ਹੈ ਨਾ ਉਹ ਭਾਵੇਂ ਫਿਰ ਵੀ ਠੀਕ ਹੋਣ, ਆਪਣੀ ਜਿਹੜੀ ਗੱਲਾਂ ਵਿੱਚ ਕਰਦੇ ਨਾ ਉਹ ਤੇ ਬਹੁਤ ਹੀ ਜ਼ਿਆਦਾ ਬੇਕਾਰ,
0: ਫਿਰ ਰੋਕ ਦੀ ਗੱਲਾਂ ਹੀ ਰੋਕ ਦਿੰਦੇ ਆਪਾਂ।
1: ਅੱਛਾ ਖਬਰ ਤੋਂ ਯਾਦ ਆਇਆ, ਮੈਂ ਹੁਣ ਜਦੋਂ ਥੱਲਿਓ ਆ ਰਿਹਾ ਸੀ ਨਾ, ਇੱਕ ਫੈਮਿਲੀ ਸੀ ਆਪਾਂ ਉਹਨਾਂ ਦੇ ਨਾਲ ਨਾ ਬਾਥਹਸਟ ਗਏ ਸੀ, ਫਰਾਈਡ ਚਿਕਨ, ਉਹ ਮੈਂ ਕਿਹਾ ਭਾਜੀ ਕਹਿੰਦੇ
0: ਫਰਾਈਡ ਬ੍ਰਦਰ,
1: ਸੋਰੀ ਫਰਾਈਡ ਬ੍ਰਦਰ, ਤੇ ਮੈਂ ਕਿਹਾ ਯਾਰ ਇੱਥੇ ਤੇ ਭੀੜ ਬੜੀ ਲੱਗੀ ਰਹੀ
0: ਭਾਜੀ, ਰਾਤ ਨੂੰ 2 ਵਜੇ ਤੱਕ ਰੌਣਕ,
1: ਸੱਚ ਤੁਸੀਂ ਵੀ ਖਾਧਾ ਸੀ ਨਾ ਇੱਕ ਵਾਰੀ, ਵਧੀਆ ਲੱਗਾ ਤੁਹਾਨੂੰ,
0: ਹਾਂ ਇਹ 2 ਦਿਨ ਫਿਰ ਤੁਹਾਨੂੰ ਟੋਇਲਟ ਚ ਬਿਠਾ ਰਿਹਾ ਭਾਈ, ਇਹ ਨੌਜਵਾਨਾਂ ਦੇ ਖਾਣ ਵਾਲੀ ਚੀਜ਼ ਆ, ਤੁਸੀਂ ਦੇਖੋ ਇੱਥੇ ਸਾਰੇ ਟੀਨੇਜਰ ਹੁੰਦੇ,
1: ਜਦਕਿ ਮੈਂ ਖਾ ਸਕਦਾ,
0: ਹਾਂ ਤੁਸੀਂ ਖਾ ਸਕਦੇ,
1: ਹਾਂ ਕਿਉਂਕਿ ਹੁਣ 22 ਸਾਲਾਂ ਦਾ ਮੈਂ ਬਣ ਗਿਆ,
0: ਤੁਸੀਂ ਖਾ ਸਕਦੇ।
1: ਅੱਛਾ
0: ਟੀਨੇਜ
1: ਮਤਲਬ ਹਾਂ ਔਰ ਭਾਜੀ ਟੀਨ ਮਤਲਬ ਟੀਨ ਚ ਉਹ ਟੀਨ
0: ਤਾਂ ਟੀਨ ਦੇ ਡੱਬੇ ਨਹੀਂ ਹੁੰਦੇ ਟੀਨ ਦੇ
1: ਠੀਕ ਹਾਂ ਹਾਂ ਟੀਨ ਵਾਲੇ ਹਾਂ
0: ਇਹ ਟੀਨ ਦੇ ਡੱਬੇ ਖਾ ਸਕਦੇ ਨੇ ਟੀਨ ਦੇ
1: ਯਾਰ ਗੱਲਾਂ ਚੋਂ ਗੱਲਾਂ ਨਿਕਲਦੀਆਂ ਟੀਨ ਦੇ ਡੱਬੇ ਤੋਂ ਯਾਦ ਆਇਆ ਭਾਜੀ ਉਹ ਜਿਹੜਾ ਹੁੰਦਾ ਟੀਨ ਦਾ ਡੱਬਾ ਜਿੱਦਾਂ
0: ਕੋਈ ਵੀ ਚੀਜ਼ ਹੁੰਦਾ
1: ਜਿਹ ਚ ਸਾਗ ਹੋਵੇ ਤੇ ਜੇ ਉਹਦੀ ਉਹ ਟੁੱਡੀ ਜੀ ਉਹ ਟੁੱਟ ਜੇ
0: ਤੇ
1: ਯਾਰ ਉਹਦੇ ਵੱਲ ਖੁੱਲਦਾ ਨਹੀਂ ਸਾਡੇ ਕੋਲ
0: ਬਾਹਰ
1: ਉਹ ਮੈਂ ਤੁਹਾਨੂੰ ਇਸ ਸਵਾਲ ਇਸ ਕਰਕੇ ਕੀਤਾ ਸੀ ਉਹ ਟੂਲ ਵੀ ਆਪਾਂ ਲੈਂਦਾ ਸੀ ਸਾਨੂੰ ਯੂਜ਼ ਨਹੀਂ ਕਰਨਾ ਟੂਲ ਤੇ ਲੈ ਆਉਂਦਾ ਮੈਂ ਕਿਹਾ ਯਾਰ ਇਹਨੂੰ ਲਾਉਣਾ ਕਿੱਥੇ ਆ ਹੋਰ ਕਿਸੇ ਦਿਨ ਮੈਂ ਲੈ ਕੇ ਆਵਾਂਗਾ ਤੁਹਾਡੇ ਕੋਲ ਤੇ ਤੁਸੀਂ ਪਲੀਜ਼ ਸਾਨੂੰ ਦੱਸ ਦਿਓ ਵੀ ਉਹਦੇ ਵਿੱਚ ਕਿੱਦਾਂ ਉਹਨੂੰ ਖੋਲਣਾ ਵਾ ਤੇ ਮੈਂ ਕਿਹਾ ਯਾਰ ਹੱਦ ਹੋ ਗਈ ਆ ਚੀਜ਼ਾਂ ਚੀਜ਼ਾਂ ਸਾਰੀਆਂ ਲਿਆਈ ਦੀਆਂ ਪਰ ਬੰਦੇ ਨੂੰ ਪਤਾ ਵੀ ਦੌੜਨਾ ਚਾਹੇ ਨਾ
0: ਬਿਲਕੁਲ ਸਹੀ ਗੱਲ ਹੈ
1: ਇੱਕ ਹੋਰ ਮੈਂ ਇੱਕ ਗੱਲ ਦੱਸਾਂ ਵਿੱਚ ਵਿੱਚ ਰਹਿ ਜਾਏਗੀ ਪਲੀਜ਼
0: ਹਾਂਜੀ ਹਾਲੇ
1: ਤੁਸੀਂ ਤੁਸੀਂ ਨਾ ਗਾਣਾ ਨਾ ਲਾਇਓ ਠੀਕ ਹੈ
0: ਨਹੀਂ ਹਾਲੇ ਮੈਂ ਤਾਂ ਖਬਰ ਲਗਾਉਣ ਲੱਗਿਆ ਸੀ
1: ਅੱਛਾ ਖਬਰ
0: ਤੁਸੀਂ ਦੱਸੋ ਦੱਸੋ ਮੈਂ ਖਬਰ ਕੱਢ ਦਊਂ
1: ਭਾਜੀ ਓਹੋ ਤੁਸੀਂ ਮੈਨੂੰ ਗਾਲਾਂ ਤਾਂ ਨਹੀਂ ਕੱਢੋਗੇ
0: ਨਹੀਂ ਗਾਲਾਂ ਮੈਂ ਥੋੜੇ ਕੱਢਣੀ ਆ ਭਾਜੀ
1: ਪੱਕਾ
0: ਜਿਹਨੇ ਕੱਢਣੀ ਉਹ ਕੱਢੀ ਜਾ ਰਹੇ ਨੇ
1: ਕੱਲ੍ਹ ਨੂੰ ਮੈਂ ਉੱਥੇ ਗਿਆ ਸੀ ਗਲਬਨ ਜਿਹੜਾ ਕੈਨਬਰਾ ਗੁਲਬਨ ਗੁਲਬਨ ਗਿਆ ਸੀ ਤੇ ਉੱਥੇ ਮੈਂ ਭਾਜੀ ਨੂੰ ਜਾਣਾ ਸੀ ਤੇ ਮਿਲ ਕੇ ਹੀ ਨੀ ਆਇਆ ਵਿਸ਼ਾਲ ਭਾਜੀ ਨੂੰ ਨਾ ਤੇ ਉਹਦੇ ਦੱਸਾਂ ਕੀ ਮੈਂ ਨਾ ਸਪਰੇਅ ਲੈ ਕੇ ਗਿਆ ਸੀ ਮੈਂ ਡੈਕੋਰੇਸ਼ਨ ਕਰਨੀ ਸੀ
0: ਖੇਤਾਂ ਚ ਪਾਉਣ ਲਈ
1: ਉਹ ਲੈ ਇਹਦੇ ਖੇਤਾਂ ਚ ਨੀ ਉਹ ਕਿਸੇ ਦੇ ਘਰ ਜਾਣਾ ਸੀ ਤੇ ਉਹਨਾਂ ਦਾ ਬੇਬੀ ਸ਼ਾਵਰ ਸੀ
0: ਉਹਨਾਂ ਨੂੰ ਉੱਥੋਂ ਸਪਰੇਅ ਨਹੀਂ ਮਿਲਦੀ
1: ਉਹ ਨਹੀਂ ਉਹ ਪਤਾ ਨੀ ਉੱਥੋਂ ਮਿਲੀ ਸੀ ਕਿ ਉਹ ਲੇਟ ਹੋ ਗਏ ਸੀ ਮੈਂ ਇੱਥੋਂ ਲਈ ਸਪਰੇਅ ਉਹ ਨਾ ਜਦੋਂ ਬੇਬੀ ਸ਼ਾਵਰ ਹੁੰਦਾ ਤੇ ਉਹ ਛੋਟੀ ਜਿਹੀ ਬੋਟਲ ਹੁੰਦੀ ਆ ਉਹ ਆਪਾਂ ਜਿੱਦਾਂ ਬਲੂ ਆ ਤੇ ਪਿੰਕ ਆ ਏਦਾਂ ਕਰਕੇ ਕਰਨਾ ਤੇ ਉਹ ਪਤਾ ਲੱਗ ਜਾਣਾ ਸਾਰਿਆਂ ਨੂੰ ਤੇ ਮੈਂ ਪਹਿਲੀ ਵਾਰੀ ਸਪਰੇਅ ਲੈ ਕੇ ਗਿਆ ਠੀਕ ਆ ਮੈਂ ਉਹਨਾਂ ਨੂੰ ਸਮਝਾਉਣ ਲੱਗ ਪਿਆ ਮੈਂ ਕਿਹਾ ਦੇਖੋ ਮੈਂ ਤਾਂ ਟੈਡੀ ਬੀਅਰ ਬਣਾਇਆ ਹੋਣਾ ਤੇ ਮੈਂ ਸਪਰੇਅ ਨਹੀਂ ਕਰ ਸਕਦਾ ਤੇ ਆਹ ਦੇਖੋ ਇਹਦਾ ਲੌਕ ਤੋੜਤਾ ਹੁਣ ਨਾ ਤੁਸੀਂ ਕਰਦੀ ਤੇ ਉਹ ਨਾ ਥੋੜੀ ਜਿਹੀ ਨਿਕਲੀ ਮੈਂ ਕਿਹਾ ਦੇਖਿਆ ਨਿਕਲੀ ਹੈ ਨਾ ਉੱਥੇ ਜਾ ਕੇ ਵੀ ਨਿਕਲੂਗੀ ਤੇ ਮੈਂ ਦੂਜੀ ਵੀ ਚੈੱਕ ਕਰਾਈ ਮੈਂ ਕਿਹਾ ਦੇਖੋ ਨਿਕਲੀ ਹੈ ਨਾ ਉੱਥੇ ਜਾ ਕੇ ਵੀ ਨਿਕਲੇਗੀ ਫਿਰ ਕੀ ਹੋਇਆ ਸਾਰਾ ਕੁਝ ਓਕੇ ਹੋ ਗਿਆ ਸਾਰੇ ਜਣੇ ਆ ਜਾਓ ਆ ਜਾਓ ਆ ਜਾਓ ਆ ਜਾਓ ਉਹ ਜਦੋਂ ਕੱਢਣ ਲੱਗੇ ਉਹ ਨਿਕਲੀ
0: ਸਪਰੇਅ ਨਹੀਂ ਨਿਕਲੀ
1: ਉਹ ਭਲਾ ਕਿਉਂ ਕਿਉਂਕਿ ਜਦੋਂ ਉਹ ਥੋੜੀ ਜਿਹੀ ਵੀ ਕਰਤੀ ਸੀ ਨਾ ਮੈਂ ਉਹਦਾ ਲੌਕ ਖੁੱਲ ਗਿਆ ਤੇ ਅੰਦਰ ਜਿੰਨੀ ਵੀ ਗੈਸ ਸੀ ਉਦੋਂ ਹੀ ਨਿਕਲ ਗਈ
0: ਗੈਸ ਹੀ ਨਿਕਲ ਗਈ
1: ਆਪਾਂ ਉਹ ਸਪਰੇਅ ਕੀ ਹੁੰਦੀ ਆ ਵੀ ਇੱਕਦਮ
0: ਚਲੋ
1: ਕੋਈ ਨੀ ਐਕਸਪੀਰੀਅੰਸ ਹੈ ਹੋ ਸਕਦਾ ਉਹ ਸਾਨੂੰ ਸੁਣਦੇ ਵੀ ਹੋਣ ਜੇ ਸੁਣਦੇ ਹੋ
0: ਪੈਸੇ ਵਾਪਸ
1: ਪਲੀਜ਼ ਮੈਨੂੰ ਪੈਸੇ ਦੇ ਦਿਓ ਬੋਤਲ ਚ
0: ਨਾ ਤੁਸੀਂ ਦੱਸ ਲਿਆ
1: ਬਾਈ ਕਾਰ ਸੋਡਾ
0: ਦੱਸੋ ਨਾ ਹੁਣ
1: ਨਹੀਂ ਹੋ ਸਕਦਾ ਕੋਈ ਮੈਂ ਕੀਤਾ ਜਾਲੀ ਤਰੀ ਆ ਭਾਜੀ
0: ਨਹੀਂ ਉਹਦੇ ਤੋਂ ਵੀ ਵਧੀਆ ਹੁੰਦੇ ਨੇ
1: ਸ਼ੁਰੂ ਹੋ ਚੁੱਕਾ ਜੀ ਤੇ ਆਪਾਂ ਨੂੰ ਇਹ ਨੀ ਪਤਾ ਵੀ ਕਦੋਂ ਸ਼ੁਰੂ ਹੋਇਆ ਸੀ ਪਰ ਹੋ ਗਿਆ ਸ਼ੁਰੂ ਤੇ ਹੁਣ ਜਿਹੜੇ ਸਾਨੂੰ ਸੁਣਦੇ ਪਏ ਆ ਤੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਹੜੇ ਨਹੀਂ ਸੁਣਦੇ ਪਏ ਉਹ ਆ ਜਾਓ ਪਰ ਉਹਨਾਂ ਨੂੰ ਪਤਾ ਕਿੱਦਾਂ ਲੱਗੇਗਾ ਜਿਹੜੇ ਨਹੀਂ ਸੁਣਦੇ ਪਏ ਤਾਂ ਕੁਝ ਹੈਗਾ ਤਰੀਕਾ ਹਾਂ ਜਿਹੜੇ ਸੁਣਦੇ ਪਏ ਆ ਪਲੀਜ਼ ਬਾਕੀ ਸਾਰਿਆਂ ਨੂੰ ਵੀ ਕਾਲ ਕਰ ਦਿਓ ਭਈ ਸਾਡਾ ਸ਼ੋਅ ਸ਼ੁਰੂ ਹੋ ਗਿਆ ਤੇ ਤੁਸੀਂ ਆ ਜਾਓ ਤੇ ਕਿਉਂਕਿ ਅਸੀਂ ਹੁਣ ਬਹੁਤ ਬੇਕਾਰ ਬੇਕਾਰ ਗੱਲਾਂ ਕਰਦੀਆਂ ਉਹ ਵਿੱਚੇ ਰਹਿ ਗਈ ਗੱਲ ਭਾਜੀ ਇੱਕ
0: ਓਕੇ
1: ਓਹੋ ਇੱਕ ਜਿਹੜੀ ਵਿੱਚੇ ਗੱਲ ਜਿਹੜੀ ਆ ਥੱਲੇ ਭਾਜੀ ਮਿਲੇ ਸੀ ਉਹ ਸੀ ਉਹ ਕੀ ਸੀ ਮੈਨੂੰ ਕਹਿਣ ਲੱਗ ਪਏ ਵੀ ਹੋਰ ਭਾਜੀ ਠੀਕ ਠਾਕ ਆ ਤੇ ਮੈਂ ਕਿਹਾ ਭਾਜੀ ਬਸ ਮੈਂ ਹੁਣੇ ਰੇਡੀਓ ਦਾ ਸ਼ੋਅ ਕਰਨ ਚੱਲਿਆ ਉਹ ਉੱਠ ਕੇ ਖੜਾ ਹੋ ਗਿਆ ਭਾਜੀ ਕਿਆ ਬਾਤ ਹੈ ਕੀ ਇਨਫੋਰਮੇਸ਼ਨ ਲੈ ਕੇ
0: ਤੁਰੇ ਜਾ ਰਹੇ ਸੀ
1: ਅੱਛਾ ਯਾਰ ਬੈਠੇ ਸੀ ਨਾ ਉਹ ਖਾਦੇ ਖਾਣ ਲੱਗੇ ਸੀ ਬੈਠੇ ਸੀ ਤੇ ਉਹ ਖੁਸ਼ ਹੋ ਗਿਆ ਕਹਿੰਦਾ ਭਾਜੀ ਕਿਹੋ ਜਿਹੀ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ ਮੈਂ ਕਿਹਾ ਭਾਜੀ ਇਨਫੋਰਮੇਸ਼ਨ ਤੇ ਕੋਈ ਨੀ ਲੈ ਕੇ ਸਾਡਾ ਮਤਲਬ ਸ਼ੋਅ ਹੁੰਦਾ ਬੇਕਾਰ ਤੇ ਅਸੀਂ ਉਹ ਚ ਬੇਕਾਰ ਖਬਰਾਂ ਲੈ ਕੇ ਆਉਂਦੇ ਆ ਤੇ ਬਸ ਹਾਂ ਥੋੜਾ ਬਹੁਤ ਹਸਾਸ ਹੋ ਦਿੰਦੇ ਆ ਤੇ ਕੋਈ ਨੌਲੇਜ ਵਾਲੀ ਕੋਈ ਗੱਲ ਨੀ ਹੈਗੀ ਪਰ ਵਿੱਚ ਵਿੱਚ ਅਸੀਂ ਨੌਲੇਜ ਦੀਆਂ ਗੱਲਾਂ ਕਰ ਵੀ ਦਿੰਦੇ
0: ਆ ਜਿੱਦਾਂ
1: ਅੱਜ ਆਪਾਂ ਕੀਤੀ ਹੈ ਹਾਂ ਵਿੱਚ ਵਿੱਚ ਆਪਾਂ ਕਰ ਸਕਦੇ ਆ
0: ਨੌਲੇਜ ਵਾਲੀ ਗੱਲ ਮੈਂ ਹੁਣ ਤੁਹਾਨੂੰ ਦੱਸਦਾ ਭਾਜੀ
1: ਹਾਲਾਂਕਿ
0: ਮੇਰੇ ਤੇ ਲਾਗੂ ਨਹੀਂ ਹੁੰਦੀ ਹੈਗੀ
1: ਮੇਰੇ ਤੇ ਹੋਏਗੀ
0: ਤੁਹਾਡੇ ਤੇ ਬਹੁਤ ਜ਼ਿਆਦਾ ਲਾਗੂ ਹੁੰਦੀ
1: ਚਲੋ ਦੱਸੋ
0: ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਮੇਰੇ ਤੇ ਲਾਗੂ ਨਹੀਂ ਹੁੰਦੀ ਤੇ ਤੁਹਾਡੇ ਤੇ ਬਹੁਤ ਜ਼ਿਆਦਾ ਹੁੰਦੀ ਹੈ
1: ਭਾਜੀ ਕੰਗੀ ਵਾਲ ਕਰਨਾ
0: ਉਹ ਬਸ ਬਸ ਬਸ ਇਦੋਂ ਗਾਂਹ ਪਛਾਣਾ ਹੋਇਆ ਹੁਣ ਤੁਹਾਨੂੰ ਅੱਜ ਇਹੀ ਖਬਰ ਦੱਸਦੇ ਆ ਖਬਰ ਬੜੀ ਬੇਕਾਰ ਆ ਇਹਦੇ ਵਿੱਚ ਅੱਜ ਦੀ ਪਹਿਲੀ ਖਬਰ
1: ਚੱਕਦੇ
0: ਲੱਗਿਆ ਹੈਗਾ ਹੈ ਕਿ ਜਿਹੜੀ ਮਤਲਬ ਨਵੀਂ ਸਟੱਡੀ ਰੀਸੈਂਟਲੀ ਆਈ ਹੈ, ਜਿਹੜੇ ਬਾਰ ਬਾਰ ਕਹਿੰਦੇ ਸੀਗੇ ਕਿ ਬਾਲਾਂ ਚ ਕੰਘੀ ਕਰਨ ਦੇ ਨਾਲ ਬਾਲ ਲੰਬੇ ਹੁੰਦੇ ਨੇ,
1: ਉਹ ਸੱਚੀ ਖਬਰ ਆ? ਯਾਰ ਦੇਖੋ ਮੈਂ ਤੁੱਕਾ
0: ਮਾਰਿਆ, ਬੀਬੀ ਨੇ ਛਾਪੀ ਇਹ ਖਬਰ
1: ਤੇ ਜਿਹੜੇ ਕਹਿੰਦੇ ਬਾਰ ਬਾਰ ਕੰਘੀ ਕਰਨ ਨਾਲ ਬਾਲ ਲੰਬੇ ਹੁੰਦੇ ਨੇ,
0: ਅਚਣੇ ਹੁੰਦੇ ਨੇ, ਸੰਘਣੇ ਹੁੰਦੇ ਨੇ,
1: ਦਾਦੀ ਵੀ ਇਹੋ ਕਹਿੰਦੀ ਸੀ?
0: ਗਲਤ ਕਹਿੰਦੇ ਸੀ,
1: ਹੋਏ ਦਾਦੀ ਨੂੰ ਫੋਨ ਕੀਤਾ ਜਾਵੇ ਦਾਦੀ ਅੱਛਾ ਇਹਦਾ ਨਹੀਂ ਹੁੰਦਾ।
0: ਹੁਣ ਅਸਲ ਦੇ ਵਿੱਚ ਨਾ ਇਹਦੀ ਬੜੀ ਵਧੀਆ ਉਹਨਾਂ ਨੇ ਸਟੋਰੀ ਛਾਪੀ।
1: ਅੱਛਾ ਜੀ।
0: ਉਹ ਕਹਿੰਦੇ ਕਿ ਇਹਦਾ ਨਾ ਪਹਿਲਾਂ ਸੰਦਰਭ ਦੇਖੋ ਵੀ ਬਾਰ ਬਾਰ ਕੰਘੀ ਕਿਉਂ ਕਰਦੇ ਆ,
1: ਬਾਰ ਬਾਰ ਕੰਘੀ ਕਿਉਂ ਕਰਦੇ?
0: ਪੁਰਾਣੇ ਟਾਈਮਾਂ ਚ ਕਰਦੇ ਸੀ, ਦਾਦੀ ਠੀਕ ਸੀਗੀ ਤੁਹਾਡੀ, ਪਰ ਅੱਜ ਦੀ ਤਰੀਕ ਦੇ ਵਿੱਚ ਗਲਤ ਹੋ ਗਿਆ, ਉਹਦੇ ਕਾਰਨ ਕੀ ਹੈ?
1: ਬਿਲਕੁਲ ਬਿਲਕੁਲ ਹੋ ਸਕਦਾ,
0: ਕਿਉਂਕਿ ਅੱਗੇ ਜਿਵੇਂ ਪੁਰਾਣੇ ਜ਼ਮਾਨੇ ਆ, ਜਦੋਂ ਤੁਹਾਨੂੰ ਪਤਾ ਕੰਘੀ ਦਾ ਆਵਿਸ਼ਕਾਰ ਕਦੋਂ ਹੋਇਆ ਸੀ?
1: ਕੰਘੀ ਦਾ ਆਵਿਸ਼ਕਾਰ ਕਦੋਂ ਹੋਇਆ ਸੀ
0: ਸੋਚੋ ਜਰਾ, ਮੈਂ ਤੁਹਾਨੂੰ ਦੱਸਦਾ। ਬੇਸਿਕਲੀ ਪੁਰਾਣੇ ਟਾਈਮਾਂ ਦੇ ਉੱਤੇ ਜਨਾਨੀਆਂ ਦੇ ਕੋਲ ਕੰਘੀ ਕਰਨ ਨੂੰ ਕੰਘੀ ਨਹੀਂ ਸੀ ਹੁੰਦੀ, ਜਦੋਂ ਕੰਘੀ ਦੀ ਖੋਜ ਨਹੀਂ ਸੀ ਹੋਈ,
1: ਠੀਕ ਹੈ?
0: ਸੋ ਆਮ ਤੌਰ ਦੇ ਉੱਤੇ ਉਹ ਜਿਹੜੀ ਜਿਵੇਂ ਬਾਲਾਂ ਦੇ ਵਿੱਚ ਐਂ ਉਂਗਲੀਆਂ ਮਾਰ ਕੇ ਇੱਕ ਜਨਾਨੀ ਦੂਜੀ ਦੇ ਜੂਆਂ ਕੱਢਤੀਆਂ, ਹਨਾ, ਐਂ ਗੁੰਝਲਾਂ ਬਾਹਰ ਕੱਢਤੀਆਂ, ਤੇ ਜਿਹੜੀ ਸੂਰ ਜਿਹੜੇ ਤੁਹਾਡੇ ਦਰਵਾਜੇ ਤੋਂ ਦਿਖਦੀਆਂ ਸੀ ਲੱਤਾਂ,
1: ਲੱਤਾਂ ਸੂਰ,
0: ਉਹ ਸੂਰ ਦੇ ਬਾਲ, ਕਿਉਂਕਿ ਸੂਰ ਦੇ ਬਾਲ ਬਹੁਤ ਡਰਾਈ
1: ਹੁੰਦੇ,
0: ਸੂਰ ਦੇ ਬਾਲਾਂ ਨੂੰ ਐ ਫਸਾ ਕੇ ਲੱਕੜ ਦੇ ਵਿੱਚ ਉਹਦੇ ਨਾਲ ਉਹ ਕੱਢ ਲੈਂਦੀਆਂ ਹੁੰਦੀਆਂ ਸੀਗੀਆਂ।
1: ਅੱਛਾ, ਸੂਰਾਂ ਦੇ ਵਾਲ ਪਹਿਲਾਂ ਕੱਟਣੇ ਤੇ ਫਿਰ ਲੱਕੜ ਤੇ ਫਸਾਉਣਾ ਤੇ ਫਿਰ ਕਰਦਾ।
0: ਇਹ ਜੀ ਇੱਕ ਕਹਾਣੀ ਮੈਂ ਵੈਸੇ ਥਾਮਸ ਅਲਵਾ ਐਡੀਸਨ ਦੇ ਮਾਮਲੇ ਚ ਵੀ ਸੁਣੀ ਹੈ।
1: ਅੱਛਾ ਜੀ।
0: ਜਿਹਨੇ ਬਲਬ ਦੀ ਖੋਜ ਕੀਤੀ ਸੀਗੀ।
1: ਅੱਛਾ, ਮੈਂ ਕਿਹਾ ਕਿ ਉਹ ਵੀ ਇਦਾਂ ਹੀ ਵਾਲ
0: ਕੱਟਦਾ, ਉਹ ਬਾਗੀ ਬੰਦਾ ਸੀਗਾ।
1: ਅੱਛਾ ਜੀ।
0: ਤੇ ਉਹਨੂੰ ਜੇਲ੍ਹ ਕਰਤੀ ਸੀ, ਸੁਣਿਆ ਇਹ ਮੈਂ ਕਿ ਕਿਉਂਕਿ ਸਾਇੰਸਦਾਨ ਇਹੋ ਜਿਹੇ ਹੁੰਦੇ ਨੇ ਨਾ, ਕਿਉਂਕਿ ਅੱਗੇ ਤਾਂ ਸਿਰਫ ਚਰਚ ਦਾ ਹੀ ਬੋਲਬਾਲਾ ਸੀਗਾ,
1: ਠੀਕ ਹੈ,
0: ਕਹਿੰਦੇ ਹੁੰਦੇ ਹਾਊ ਡੇਅਰ ਯੂ ਟੂ ਗੋ ਅਗੇਂਸਟ ਦੀ ਬਾਈਬਲ, ਹੈ ਨਾ,
1: ਸਹੀ ਗੱਲ,
0: ਤਰਕ ਨਹੀਂ ਸੀ ਸੁਣਦੇ ਹੁੰਦੇ। ਜਿਵੇਂ ਗੈਲੀਲੀਓ ਨੂੰ ਜੇਲ੍ਹ ਕਰਤੀ ਸੀਗੀ ਜਾਂ ਫਾਂਸੀ ਦੇਤੀ ਸੀ ਵੀ ਧਰਤੀ ਗੋਲ ਨਹੀਂ ਹੈਗੀ, ਚੌਰਸ ਹੈ,
1: ਉਹਨੂੰ ਫਾਂਸੀ ਦੇਤੀ?
0: ਹਾਂ, ਉਹਨੇ ਗੋਲ ਦੱਸਤੀ ਸੀ ਨਾ ਧਰਤੀ, ਪਹਿਲੀ ਵਾਰ ਦੱਸਿਆ ਸੀਗਾ, ਤੇ ਏਦਾਂ ਦੀਆਂ। ਚਲੋ ਐਨੀਵੇਜ਼, ਤਾਂ ਉਹ ਸੁਣਿਆ ਸੀਗਾ ਕਿ ਥਾਮਸ ਅਲਵਾ ਐਡੀਸਨ ਨੇ ਵੀ ਜਿਹਨੇ ਬਲਬ ਦੀ ਖੋਜ ਕੀਤੀ ਸੀ ਉਹ ਲੇਟਰ ਔਨ ਕੀਤੀ ਸੀ, ਬਟ ਉਹਨੂੰ ਜਦੋਂ ਜੇਲ੍ਹ ਕਰਤੀ ਸੀਗੀ, ਉਹ ਜਦੋਂ ਤਰਕ ਦੇ ਨਾਲ ਗੱਲਾਂ ਕਰਦਾ ਹੁੰਦਾ ਸੀ ਤਾਂ ਉਹਨੂੰ ਲੱਗਿਆ ਕਿ ਮੈਂ ਜੇਲ੍ਹ ਦੇ ਵਿੱਚ ਐਂ ਤਾਂ ਮੇਰੇ ਦੰਦ ਖਰਾਬ ਹੋਣ ਲੱਗ ਜਾਣਗੇ, ਉਹਦਾ ਦੰਦ ਜਿਵੇਂ ਖਾਧਾ ਨਹੀਂ ਸੀ ਜਾ ਰਿਹਾ ਉਹਦੇ ਤੋਂ। ਫਿਰ ਉਹਨੇ ਐਵੇਂ ਲੱਕੜ ਲੈ ਕੇ ਉਹਨੇ ਆਪਣੇ ਬਾਲ ਤੋੜ ਤੋੜ ਕੇ ਨਾ ਉਹਦੇ ਚ ਫਸਾਏ, ਤੇ ਫਿਰ ਉਹਦਾ ਇੱਕ ਬਰਸ਼ ਬਣਾਇਆ ਉਹਦਾ ਕੀਤਾ, ਤੇ ਫਿਰ ਬਾਹਰ ਆ ਕੇ ਫਿਰ ਉਹਨੇ ਬਰਸ਼ ਇਨਵੈਂਟ ਕੀਤਾ ਸੀਗਾ। ਐਨੀਵੇਜ਼, ਉਹ ਇੱਕ
1: ਪਰ ਵਧੀਆ ਚੀਜ਼ ਹੈ,
0: ਪਰ ਇਹ ਜਿਹੜੀ ਸਟੋਰੀ ਹੈਗੀ ਹੈ, ਇਹ ਜਨਾਨੀਆਂ ਨੂੰ, ਜਨਾਨੀਆਂ ਦੇ ਬਾਲ ਲੰਬੇ ਹੁੰਦੇ ਨੇ, ਜਨੇ ਮਤਲਬ ਹਾਰਮੋਨ ਕਹਿ ਸਕਦੇ ਹੋ ਤੁਸੀਂ, ਉਦਾਂ ਦੇ ਹੁੰਦੇ, ਹਰ ਕੋਈ ਰਣਵੀਰ ਸਿੰਘ ਨਹੀਂ ਹੁੰਦਾ ਧੁਰੰਦਰ ਵਾਲਾ,
1: ਮੇਰਾ ਵੀ, ਮੇਰੇ ਵੀ ਥੋੜੇ ਜਿਹੇ ਲੰਬੇ ਆ,
0: ਤੁਹਾਡੇ ਵੀ ਹੈਗੇ, ਤੁਸੀਂ ਵੀ ਧੁਰੰਦਰ ਹੈਗੇ,
1: ਧੁਰੰਦਰ ਛੋਟਾ ਧੁਰੰਦਰ, ਹਾਂ
0: ਹਾਂ,
1: ਧਰਮਿੰਦਰ
0: ਤੁਹਾਨੂੰ ਵੀ ਅਸੀਂ ਧੁਰੰਦਰ ਕਹਿ ਸਕਦੇ ਹਾਂ। ਧੁਰੰਦਰ ਇੱਕ ਹੋਰ ਚੀਜ਼ ਦੇ ਨਾਲ ਵੀ ਮਿਲਦਾ ਜੁਲਦਾ ਵਰਡ ਹੈ,
1: ਆਰੀ ਆਰੀ ਆਰੀ ਆਰੀ
0: ਆ। ਉਸ ਦੌਰ ਦੇ ਵਿੱਚ ਸੋ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹ ਆਪਣੇ ਬਾਲਾਂ ਨੂੰ ਐਂ ਲਪੇਟ ਲੈਂਦੀਆਂ ਹੁੰਦੀਆਂ ਸੀ, ਜਿਵੇਂ ਉਹ ਅੱਜ ਕੱਲ ਨਹੀਂ ਪਾਉਂਦੀਆਂ ਹੁੰਦੀਆਂ ਵੀ ਉਹਦੇ ਆਲੇ ਦੁਆਲੇ ਤੌਲੀਆ ਬੰਨ ਲਿਆ ਨਾ, ਉਸ ਦੌਰ ਦੇ ਵਿੱਚ ਉਹ ਕੱਪੜਾ ਜਿਹਾ ਪਾ ਕੇ ਰੱਖਦੀਆਂ ਹੁੰਦੀਆਂ ਤਾਂ ਕਿ ਉਹਦੇ ਚ ਮਿੱਟੀ ਘੱਟ ਜਾਵੇ, ਤੇ ਕਿਉਂਕਿ ਬਰਸ਼ ਨਹੀਂ ਸੀ ਹੁੰਦਾ,
1: ਗੁਜਲਾ ਘੱਟ ਪੈਣਾ
0: ਨਹੀਂ ਸੀ ਹੁੰਦੀ,
1: ਹਾਂ ਸਹੀ ਗੱਲ।
0: ਫਿਰ 1898 ਦੇ ਵਿੱਚ ਅਮਰੀਕਾ ਦੀ ਓਹੀਓ ਸਟੇਟ ਹੈਗੀ ਹੈ, ਓਹੀਓ ਓ ਐਚ ਆਈ ਓ
1: ਓਹੀਓ, ਹਾਂ ਹਾਂ ਹਾਂ,
0: ਤੇ ਉੱਥੇ ਦੀ ਇੱਕ ਲੇਡੀ ਸੀਗੀ ਲਾਈਡਾ ਨਿਊਮੈਨ, ਉਹ ਏਦਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਨਾ ਜਨਾਨੀਆਂ ਦੇ ਬਾਲ ਸਾਫ਼ ਕਰਦੀ ਹੁੰਦੀ ਸੀ, ਜਿਵੇਂ ਮਸਾਜ ਕਰਨੀ, ਬਾਲਾਂ ਚੋਂ ਜੂਆਂ ਚੁਗਣੀਆਂ, ਐ ਉਂਗਲਾਂ ਫੇਰ ਕੇ ਸਾਫ਼ ਕਰ ਦੇਣਾ, ਜਾਂ ਉਹ ਸੂਰ ਦੇ ਬਾਲਾਂ ਵਾਲਾ ਬਰਸ਼ ਫੇਰ ਦੇਣਾ, ਹਨਾ,
1: ਠੀਕ ਹੈ।
0: ਫਿਰ ਉਹਨੇ ਇੱਕ ਸਿੰਥੈਟਿਕ ਬ੍ਰਿਜ਼ਲ ਵਾਲਾ ਜਿਹੜਾ ਇੱਕ ਬਾਲਾਂ ਜਿਹੇ ਵਾਲਾ ਇੱਕ ਕੰਘੀ ਜੀ ਬਣਾਈ ਸੀਗੀ,
1: ਠੀਕ ਹੈ,
0: ਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਨਵੀਂ ਕਿਸਮ ਦੀ ਆਉਣ ਲੱਗ ਪਈਆਂ ਸੀ,
1: ਠੀਕ ਹੈ।
0: ਹੁਣ ਰੀਸੈਂਟਲੀ ਕਹਾਣੀ, ਇਹ ਤਾਂ ਚਲੋ ਮੈਂ ਕੰਘੀ ਦੀ ਖੋਜ ਤੁਹਾਨੂੰ ਦੱਸੀ, ਪਰ ਰੀਸੈਂਟਲੀ ਕਹਾਣੀ ਇਹ ਪਤਾ ਚੱਲੀ ਹੈ, ਉਹੀ ਅਮਰੀਕਾ ਉਹੀ ਓਹੀਓ, ਉੱਥੇ ਇੱਕ ਰਿਸਰਚ ਹੋਈ ਹੈ,
1: ਠੀਕ ਹੈ,
0: 2025 ਦੇ ਵਿੱਚ,
1: ਹਾਂਜੀ,
0: 46% ਤੋਂ ਜ਼ਿਆਦਾ ਲੋਕਾਂ ਦੇ ਕੇਸਿਸ ਦੇ ਵਿੱਚ ਅਲੱਗ ਅਲੱਗ ਸੈਲੂਨਸ ਤੋਂ ਪੁੱਛਿਆ ਗਿਆ ਸੀਗਾ,
1: ਠੀਕ ਹੈ,
0: 46% ਤੋਂ ਜ਼ਿਆਦਾ ਲੋਕਾਂ ਦੇ ਕੇਸ ਦੇ ਵਿੱਚ ਪਾਇਆ ਗਿਆ, ਕੇਸ ਮਤਲਬ ਬਾਲਾਂ ਚ ਨਹੀਂ,
1: ਦੂਜੇ ਕੇਸ ਹੁੰਦੇ ਆ,
0: ਦੂਜਾ ਕੇਸ,
1: ਉਹ ਵੀ ਨੀ ਕੇਸ ਚੱਲਦਾ, ਦਲਜੀਤ ਵਾਲਾ ਕੇਸ ਵੀ ਨੀ, ਸੀਏਐਸਸੀ ਵਾਲਾ ਕੇਸ
0: ਪਾਇਆ ਹੈ ਕਿ ਜਿਹੜੇ ਕੰਘੀ ਵੀ ਜ਼ਿਆਦਾ ਫੇਰਦੇ ਨੇ ਉਹਨਾਂ ਦੇ ਬਾਲ ਫੇਰ ਵੀ ਨੀ ਲੰਬੇ ਹੋਏ, ਨਾ ਘਣੇ ਹੋਏ, ਨਾ ਸੰਘਣੇ ਹੋਏ, ਨਾ ਕਾਲੇ ਹੋਏ,
1: ਠੀਕ ਹੈ,
0: ਤੇ ਮਤਲਬ ਗੱਲ ਮੁੱਕਦੀ ਉੱਥੇ ਹੀ ਰਹਿ ਜਾਂਦੇ ਨੇ।
1: ਹਾਂ,
0: ਸੋ ਇਹਦੇ ਵਿੱਚ ਫਿਰ ਹੁਣ ਅਲੱਗ ਅਲੱਗ ਯੂਨੀਵਰਸਿਟੀਆਂ ਨੇ ਆਪੋ ਆਪਣੀ, ਦੇਖੋ ਖੋਜ ਵੀ ਯੂਨੀਵਰਸਿਟੀਆਂ ਇਹਨਾਂ ਚੀਜ਼ਾਂ ਚ ਕਰਦੀਆਂ ਨੇ,
1: ਠੀਕ ਹੈ,
0: ਤੇ ਹੁਣ ਹਾਲਾਂਕਿ ਕੰਘੀ ਕਰਨ ਦੇ ਇੱਕ ਫਾਇਦੇ ਜ਼ਰੂਰ ਹੋ ਸਕਦੇ ਨੇ ਕਿ ਤੁਹਾਡੇ ਬਾਲ ਨਰਮ ਰਹਿੰਦੇ ਹੋਣ, ਚਿਪਕਦੇ ਨਾ ਹੋਣ,
1: ਸਿੱਧੇ
0: ਰਹਿੰਦੇ ਹੋਣ, ਰੋਜ਼ਾਨਾ ਤੁਸੀਂ ਇੱਕ ਵਾਰ ਦੋ ਵਾਰ ਜੇ ਕੰਘੀ ਕਰ ਵੀ ਲਓ, ਨੁਕਸਾਨ ਕੋਈ ਨਹੀਂ ਹੈਗਾ, ਪਰ ਐਂ ਨਹੀਂ ਵੀ ਬਾਲ ਲੰਬੇ ਹੋਣ ਲੱਗ ਜਾਣਗੇ, ਹਨਾ, ਇਹ ਉਹਨਾਂ ਦੇ ਲਈ ਹੈ, ਇਹ ਜਨਹਿਤ ਦੇ ਵਿੱਚ ਚੇਤਾਵਨੀ, ਜਿਹਨਾਂ ਦੇ ਬਾਲ ਹੈਗੇ ਨੇ, ਹਾਂ, ਤੁਸੀਂ ਚੱਕ ਕੇ ਕੰਘੀ ਨਾ ਫਿਰਨ ਲੱਗ ਜਾਓ ਤੇ ਐਵੇਂ ਕਿਤੇ ਤੁਹਾਡੇ ਬਾਲ ਨਾ ਆ ਜਾਣ।
1: ਅੱਛਾ ਬਾਲਾ ਕੰਘੀ ਦਾ ਵੀ ਫਾਇਦਾ ਨਾ, ਕੋਈ ਜਿਹੜੇ ਡਸਟ ਡੁਸਟ ਹੁੰਦਾ ਉਹ ਵੀ ਕੰਘੀ ਨਾਲ ਬਾਹਰ ਆ ਜਾਂਦੀ ਹੈ ਨਾ। ਇੱਕ ਕੰਘੀ ਤੋਂ ਯਾਦ ਹੋਰ ਮੈਨੂੰ ਆਇਆ, ਪਹਿਲਾਂ ਤੁਸੀਂ ਦੱਸੋ ਖਬਰ।
0: ਹਾਂ
1: ਇਹ ਖਬਰ ਹੈ ਭਾਈ, ਤੁਹਾਨੂੰ ਯਾਦ ਹੈ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਜਿੱਦਾਂ ਤੁਸੀਂ ਕੰਘੀ ਤੇ ਬਰੱਸ਼ ਦੋਨੇ ਖਬਰਾਂ ਸੁਣਾਤੀ ਆ।
0: ਹਾਂਜੀ,
1: ਕੰਘੀ ਤੇ ਬਰੱਸ਼ ਦਾ ਵੀ ਬੜਾ ਤਾਲਮੇਲ ਹੈਗਾ।
0: ਅੱਛਾ,
1: ਹਾਂ ਜਦੋਂ ਕੰਘੀ ਆਪਾਂ ਕਰਦੇ ਹੁੰਦੇ ਹਾਂ ਤੇ ਉਹ ਕੰਘੀ ਚ ਜਦੋਂ ਪੂਰੀ ਮੈਲ ਫਸ ਜਾਂਦੀ ਸੀ ਨਾ, ਉਹ ਬਾਅਦ ਚ ਬਰੱਸ਼ ਨਾਲ ਐ ਕੱਢੀ ਦੀ। ਤੁਸੀਂ ਕੱਢੀ ਕਿ ਨਹੀਂ ਪਹਿਲਾਂ ਕੱਢੀ?
0: ਨਹੀਂ, ਮੈਂ ਨਹੀਂ ਕੱਢੀ ਸਰ।
1: ਯਾਰ ਹੱਦ ਹੋ ਗਈ ਭਾਜੀ, ਇਹੋ ਤੇ ਇੰਜੋਇਮੈਂਟ ਆ ਬਚਪਨ ਦਾ ਯਾਰ।
0: ਹਾਂ ਹਾਂ, ਕੱਢੀ
1: ਕਰਿਆ ਕਰੋ ਏਦਾਂ ਕਰਕੇ।
0: ਕਰੀਏ ਸਰ, ਮੈਂ ਹੁਣ ਵੀ ਕਰਕੇ ਆਇਆ।
1: ਅੱਛਾ, ਇੱਕ ਜੂਆ ਵਾਲੀ ਕੰਘੀ ਹੁੰਦੀ ਵਾਈਟ ਕਲਰ ਦੀ, ਉਹ ਬੜੀ ਤਿੱਖੀ ਤਿੱਖੀ ਹੁੰਦੀ, ਯਾਦ ਆ? ਉਹ ਤੁਸੀਂ ਉਹ ਵੀ ਨਹੀਂ ਯੂਜ਼ ਕੀਤੀ?
0: ਨਾ
1: ਯਾਰ, ਸਾਡੇ ਪਈਆਂ ਵਾ ਬਸ, ਜੂਆ ਹੋਰ ਕਿਸੇ ਦੇ ਨਹੀਂ ਪਈਆਂ।
0: ਨਹੀਂ ਹੋ, ਮੈਂ ਦੇਖੀ ਹੈ ਪਰ ਮਤਲਬ ਮੈਂ ਯੂਜ਼ ਨਹੀਂ ਕੀਤੀ।
1: ਉਹ ਕੀ ਹੁੰਦਾ ਸੀ, ਵਾਈਟ ਕਲਰ ਦੀ ਹੁੰਦੀ ਸੀ ਕੰਘੀ ਤੇ ਦੋਨੇ ਪਾਸੇ ਨਾ ਬੜੇ ਬਰੀਕ ਬਰੀਕ ਦਾਣੇ ਹੁੰਦੇ ਸੀ।
0: ਅੱਛਾ,
1: ਕਿਉਂਕਿ ਉਹ ਫਿਰ ਜਦੋਂ, ਕਿਉਂਕਿ ਜੂਆ ਨੂੰ ਕਰਨ ਲਈ ਉਹ ਬਰੀਕ ਹੀ ਦਾਣੇ ਚਾਹੀਦੇ ਆ ਨਾ, ਖੁੱਲੀ ਖੁੱਲੀ ਵਿੱਚ ਤੇ ਆਉਣੀਆਂ ਨਹੀਂ ਆ, ਤੇ ਉਹ ਕੰਘੀ ਯੂਜ਼ ਕਰਦੇ ਆ ਤੇ ਉਦੋਂ ਕੇਸ਼ ਨਿਖਾਰ ਸਾਬਣ ਉਦੋਂ ਹੁੰਦਾ ਸੀ।
0: ਅੱਛਾ,
1: ਭਾਜੀ ਤੁਸੀਂ ਸਾਨੂੰ ਬਚਪਨ ਚ ਲੈ ਕੇ ਚੱਲ ਗਏ।
0: ਧੰਨਵਾਦ ਸਰ।
1: ਲਓ ਜੀ,
0: ਤੁਹਾਨੂੰ ਮੈਂ ਬਚਪਨ ਚ ਜੇ ਲੈ ਕੇ ਗਏ ਤੇ ਹੁਣ ਫਿਰ ਬਚਪਨ ਦੇ ਕੁਛ ਗਾਣੇ ਤੁਹਾਨੂੰ ਸੁਣਾ ਦਿੰਦੇ
1: ਹਾਂ,
0: ਤੇ ਕਿਉਂਕਿ ਸਾਡੇ ਪ੍ਰੋਗਰਾਮ ਚ ਅੱਜ ਪੁਰਾਣੇ ਹੀ ਗਾਣੇ ਚੱਲਣਗੇ।
1: ਅੱਛਾ ਜੀ,
0: ਤੇ ਫਿਰ ਪੁਰਾਣਾ ਚੱਲਣ ਦੋ, ਫਿਰ
1: ਚੱਕਦੇ ਫਿਰ ਪੁਰਾਣੇ ਗਾਣੇ।
0: ਕੰਘੀ ਵਾਵਾ।
1: ਅੱਛਾ, ਕੰਘੀ ਵਾਲੀ ਜਾ।

0: ਪਾਲ ਲਈ
1: ਇੱਕ ਦੋ ਹੋਰ ਗਾਣੇ ਸੁਣਾ ਕੇ ਆਪਾਂ ਫਿਰ ਬ੍ਰੇਕ ਲੈ ਕੇ ਆਈਏ ਜੇ ਕਹਿੰਦੇ ਹੋ ਤਾਂ
0: ਕਹਿੰਦੇ ਬੈਕ ਟੂ ਬੈਕ ਤੁਸੀਂ ਡੀਜੇ ਨਹੀਂ ਆਣਾ
1: ਬੈਕ ਮੈਂ ਕਿ ਨਜ਼ਾਰੇ ਲਿਆ ਦੇਣੇ ਨੇ
0: ਦੇਖੋ ਆ ਦੇਖੋ ਕੰਗੀ ਮੇਰੇ ਖਿਆਲ ਜਦੋਂ ਕੰਗੀ ਵਾਹੀਦੀ ਹੈ
1: ਹਾਂਜੀ
0: ਵਾਲ ਤੇ ਦੁਖਦੇ ਨਹੀਂ ਉਹ ਅੱਛਾ ਜਦੋਂ ਉਹ ਹੁੰਦੀ ਆ
1: ਮੈਨੂੰ ਪਤਾ ਨਹੀਂ ਸਰ
0: ਮੈਂ ਆਪਣੇ ਲਿਸਨਰਸ ਨੂੰ ਦੱਸਦਾ ਇਹ ਜਦੋਂ ਵਾਲ ਉਦੋਂ ਦੁਖਦੇ ਆ ਜਦੋਂ ਤੁਹਾਡੇ ਨਾ ਉਹ ਪੈ ਜਾਣ
1: ਜੂਆ
0: ਨਹੀਂ ਜੂਆ ਨੀ
1: ਲੀਕਾਂ
0: ਉਹਨੂੰ ਗੁੰਜਲਾਂ ਨੂੰ ਵੀ ਕੁਝ ਕਹਿੰਦੇ ਆ
1: ਗੱਠਾਂ
0: ਗੱਠਾਂ ਵੀ ਕਹਿੰਦੇ ਆ ਪਤਾ ਨਹੀਂ ਗੁੰਜਲਾਂ ਵੀ ਪੈ ਜਾਂਦੀ ਉਹਨੂੰ ਮੈਨੂੰ ਯਾਦ ਨਹੀਂ ਆ ਰਿਹਾ ਉਹ ਜਦੋਂ ਕਰੀਦਾ ਹੈ ਨਾ ਉਹ ਵਿੱਚ ਜਦੋਂ ਆਪਸ ਵਿੱਚ ਡਾਂਸ ਕਰ ਲੈਂਦੀ ਆ ਆਪਣੇ ਇੱਧਰ ਉੱਧਰ ਉਦੋਂ ਦੁਖਦੇ ਆ ਹਾਂ ਆਏ ਹਾਏ
1: ਇਹਦੇ ਲਈ ਕਹਿੰਦੇ ਹੁੰਦੇ ਆ ਰੋਜ਼ ਨਾ ਆਇਆ ਕਰੋ
0: ਹਾਂ ਰੋਜ਼ ਨਹੀਂ ਮਤਲਬ ਚਲੋ ਰੋਜ਼ ਹੀ ਨਾ ਲਿਆ ਕਰੋ ਚਲੋ ਵੈਸੇ ਤਾਂ ਪਰ ਜਿਹਨਾਂ ਦੇ ਲੰਬੇ ਵਾਲ ਹੁੰਦੇ ਨਾ ਆਪਾਂ ਜਦੋਂ ਹੁਣ ਸਾਡੇ ਲੰਬੇ ਵਾਲ ਹੁੰਦੇ ਸੀ ਆਪਾਂ ਐਤਵਾਰ ਦੇ ਐਤਵਾਰ ਨਾ
1: ਹੁੰਦੇ ਸੀ
0: ਯਾਰ ਜਦੋਂ
1: ਹਾਲੇ ਤੁਹਾਡੇ ਹਲੇ ਗੋਡੇ ਤੱਕ ਸੀ
0: ਇਹਦੇ ਪਹਿਲਾਂ ਮੇਰੇ ਬਹੁਤ ਵੱਡੇ ਵੱਡੇ ਵਾਲ ਸੀ ਹਾਂ ਪਰ ਜਦੋਂ ਮੈਂ ਵਾਲ ਕਟਾਏ ਸੀ ਨਾ ਹਫ਼ਤਾ ਮੈਨੂੰ ਰੋਟੀ ਨਹੀਂ ਸੀ ਮਿਲੀ
1: ਬੜਾ ਦੁੱਖ ਹੋਇਆ ਸੀ
0: ਮੈਨੂੰ ਤੇ ਨਹੀਂ
1: ਤੁਹਾਡੇ ਉਹਦੇ ਪੱਗ ਪਰ ਤੁਸੀਂ ਹੁਣ ਤੁਹਾਡੇ ਮਤਲਬ ਹੁਣ ਤੁਸੀਂ ਐਂ ਖੁੱਲੇ ਹੀ ਛੱਡ ਲੈਂਦੇ
0: ਹੋ ਉਹ ਹੁਣ ਉਹ
1: ਪੱਗ ਬੰਨਿਆ ਕਰੋ
0: ਨਹੀਂ ਨਹੀਂ ਉਹ ਫਿਰ ਮੈਂ ਹੁਣ ਤੇ ਪਹਿਲਾਂ ਇਦਾਂ ਹੀ ਹੈ ਨਾ ਫਿਰ ਹਾਂ ਪਿੱਛੋਂ ਕਿਉਂਕਿ ਹੁਣ ਆਉਂਦੀ ਤੂੰ ਛੇਤੀ ਫੜ ਲੈਂਦੀ ਹੈ ਨਾ ਇਸ ਕਰਕੇ
1: ਹਾਂ ਇਹ
0: ਥੋੜਾ ਫਾਇਦਾ
1: ਸੋਚਣਾ ਵੀ ਹੁੰਦਾ
0: ਯਾਰ ਖੁਸ਼ ਕਹਿਣਾ ਚਾਹੀਦਾ ਆਪਣੀ ਘਰ ਵਾਲੀ ਨੂੰ ਖੁਸ਼ ਰੱਖੋ ਹਮੇਸ਼ਾ ਹੀ ਆ ਵੀ ਗਾਣਾ ਲਾਤਾ ਜੀ

0: ਕਿਆ ਨਜ਼ਾਰਾ?
1: ਮੈਂ ਕਹਿੰਦਾ ਅੱਜ ਤੇ ਫਰਾਈਡੇ ਨਾਈਟ ਤੁਸੀਂ ਬਣਾ ਦਿੱਤੀ ਆ
0: ਭਾਜੀ, ਛੱਡੋ ਗਾਣੇ ਗੁਣੇ ਤੁਸੀਂ
2: ਖਬਰਾਂ ਛੱਡੋ ਗਾਣੇ ਤੋਂ ਇਲਾਵਾ
1: ਯਾਰ ਆਹ ਜਿਹੜੀ ਪਿੱਛੇ ਜੀ ਡਿਸ਼ੂ ਡਿਸ਼ੂ ਕਰਕੇ ਆਉਂਦੀ ਹੈ ਨਾ, ਮਤਲਬ ਯਾਰ ਇਹ ਵੀ ਜਿਹੜਾ ਕੋਈ ਬੰਦਾ ਕਰਦਾ ਹੈ ਨਾ ਬਣਾਉਂਦਾ, ਇਹ ਵੀ ਕਲਾਕਾਰ ਇੰਨਾ ਵਧੀਆ ਯਾਰ, ਸਲਿਊਟ ਹੈ ਭਾਜੀ,
2: ਹੋਣਾ ਚਾਹੀਦਾ ਬੰਦਾ, ਮਤਲਬ ਮਿਊਜ਼ਿਕ ਦੀ ਸੈਂਸ ਹੋਣੀ ਚਾਹੀਦੀ,
1: ਮਤਲਬ ਦੇਖੋ ਪੁਰਾਣਾ ਗਾਣਾ ਕੋਈ ਇਹ ਵੀ ਨੀ ਹੈ ਵੀ ਨਵਾਂ ਹੀਰੋ ਮਤਲਬ ਕਲਾਕਾਰ ਗਾ ਰਿਹਾ ਜਾਂ ਕਿੱਦਾਂ, ਉਸੇ ਗਾਣੇ ਨੂੰ ਇਹਨੇ ਐਂ ਉਹ ਕਰਤਾ ਹਨਾ, ਉਹ ਸਿੰਗਰ ਤੋਂ ਪੁਰਾਣਾ ਹੀ ਆ, ਉਹੀ ਉਹਨੂੰ ਲਾ ਕੇ ਮਿਊਜ਼ਿਕ ਆਹ ਜਿਹੜੀ ਬੀਟ, ਅੱਛਾ ਇਹ ਜਿਹੜੀ ਬੀਟ ਆ ਨਾ ਇਹ ਅੱਜ ਦੀ ਜਨਰੇਸ਼ਨ ਵਾਲੀ ਬੀਟ ਆ, ਮਤਲਬ ਅੱਜ ਜੇ
2: ਗਾਣਾ ਪੁਰਾਣਾ ਹੈ ਤੇ ਬੀਟ ਅੱਜ ਦੀ ਹੈ,
1: ਔਰ ਦੇਖੋ ਕਿੰਨਾ ਵਧੀਆ ਰੀਮਿਕਸ ਕੀਤਾ ਹੈ
2: ਤੁਹਾਡੇ ਲਈ, ਕੁਛ ਹੈ ਹੀ ਨਹੀਂ ਫਿਰ ਭਾਈ। ਪੁਰਾਣੇ ਟਾਈਮਾਂ ਦੇ ਉੱਤੇ ਇੱਕ ਐਡ ਆਉਂਦੀ ਹੁੰਦੀ ਸੀਗੀ ਡੈਟੋਲ ਵਾਲੀ, ਯਾਦ ਹੈ ਤੁਹਾਨੂੰ?
1: ਡੈਟੋਲ ਵਾਲੀ,
2: ਡੈਟੋਲ ਮਾਰੇ 100% ਕੀਟਾਣੂ।
1: ਹਾਂ ਸਹੀ ਗੱਲ ਆ,
2: ਤੁਹਾਡੇ ਘਰ ਤੇ ਡੈਟੋਲ ਨਹੀਂ ਹੈ ਕਿਆ? ਡੈਟੋਲ ਵੈਸੇ ਤਾਂ ਇਹ ਬ੍ਰਿਟੇਨ ਦੀ ਕੰਪਨੀ ਹੈ, ਇੰਗਲੈਂਡ ਦੀ ਕੰਪਨੀ ਹੈ
1: ਬ੍ਰਿਟੇਨ,
2: ਹਨਾ ਹਾਈਜੀਨ ਬ੍ਰਾਂਡ ਹੈਗਾ ਇਹਨਾਂ ਦਾ।
1: ਹਾਂਜੀ,
2: ਤੇ ਡੈਟੋਲ ਦੇ ਉੱਤੇ ਅੱਜ ਕੱਲ ਜੇ ਤੁਸੀਂ ਅੱਜ ਕੱਲ ਚੀਨ ਚ ਰਹਿੰਦੇ ਹੁੰਦੇ ਤਾਂ ਤੁਹਾਨੂੰ ਪਤਾ ਹੋਣਾ ਸੀਗਾ ਕਿ ਡੈਟੋਲ ਦਾ ਨਾਮ ਲਿਆ ਤੇ ਹੀ ਉੱਥੇ ਲੋਕ ਗੁੱਸੇ ਦੇ ਵਿੱਚ ਆ ਰਹੇ
1: ਨੇ,
2: ਡੈਟੋਲ ਦੇ ਖਿਲਾਫ ਐਡਾ ਗੁੱਸਾ ਲੋਕਾਂ ਦਾ ਆਇਆ ਹੋਇਆ ਨਾ ਵੀ ਡੈਟੋਲ ਨੂੰ ਸਾਫ਼ ਕਰ ਦੇਣਾ
1: ਲੋਕ।
2: ਅੱਜ ਤੱਕ ਬੜੀ ਵਾਰ ਹੋਇਆ ਕਿ ਚਾਈਨਾ ਦੇ ਵਿੱਚ ਨਾ ਜਦੋਂ ਯੂਥ ਜੇ ਕਿਸੇ ਪ੍ਰੋਡਕਟ ਦਾ ਬਾਈਕਾਟ ਕਰਦੇ ਨੇ ਉਹ ਚੱਲਦਾ ਹੀ ਨਹੀਂ ਹੈਗਾ ਫਿਰ।
1: ਅੱਛਾ ਠੀਕ ਹੈ,
2: ਇਹ ਮਤਲਬ ਇਤਿਹਾਸ ਗਵਾ ਰਿਹਾ ਇਸ ਚੀਜ਼ ਦਾ,
1: ਮਤਲਬ ਜਦੋਂ ਯੂ ਅੱਛਾ ਤੇ ਹੁਣ ਡੈਟੋਲ ਦੇ ਪਿੱਛੇ
2: ਡੈਟੋਲ ਦੇ ਪਿੱਛੇ ਪੈ ਗਏ ਨੇ ਹੁਣ ਯੂ
1: ਭਾਈ ਸਾਹਿਬ, ਦਸ ਹੱਦ ਹੋ ਗਈ ਹੈ।
2: ਅਸਲ ਚ ਨਾ ਇਹਨਾਂ ਨੇ ਇੱਕ ਆਪਣਾ ਐਡਵਰਟੀਜ਼ਮੈਂਟ ਚਲਾਈ ਡੈਟੋਲ ਨੇ,
1: ਹਾਂਜੀ
2: ਉਹਨਾਂ ਦਾ ਜਿਹੜੇ ਉਹ ਨਹੀਂ ਆਉਂਦੇ ਉਹ ਸੋਪ ਅੱਜ ਕੱਲ੍ਹ ਕਰਕੇ ਐਵੇਂ
1: ਉਹ ਜਿਹੜੇ
2: ਤੇ ਇਹਨਾਂ ਨੇ ਐਡ ਕਾਹਦੀ ਇੱਕ ਜਿਵੇਂ ਮਾਈਕਰੋ ਡਰਾਮੇ ਅੱਜ ਕੱਲ੍ਹ ਨੀ ਹੁੰਦੇ ਹੈਗੇ, ਉਹ ਡੇਢ ਡੇਢ ਮਿੰਟ ਦੇ ਅੱਗੇ ਆਪਾਂ ਕਾਰਪੋਰੇਟ ਐਡਾਂ ਕਹਿ ਦਿੰਦੇ ਹੁੰਦੇ ਸੀ, ਮਾਈਕਰੋ ਡਰਾਮਾ ਇਹਨਾਂ ਨੇ ਤਿਆਰ ਕੀਤਾ। ਇਹਦੇ ਚ ਕੀ ਹੁੰਦਾ ਐਡ ਦੇ ਵਿੱਚ ਕਿ ਇੱਕ ਬੰਦਾ ਆਪਣੇ ਲਈ ਪਾਰਟਨਰ ਲੱਭ ਰਿਹਾ ਜਿਹੜੀ ਸਾਫ਼ ਸੁਥਰੀ ਹੋਵੇ,
1: ਠੀਕ ਹੈ,
2: ਤੇ ਉਹਦੇ ਚ ਉਹ ਕਹਿੰਦਾ ਹੈ ਕਿ ਜਿਹੜੀ ਦੂਸਰੇ ਪੁਰਸ਼ਾਂ ਤੋਂ ਦੂਸ਼ਿਤ ਨਾ ਹੋਈ ਹੋਵੇ, ਮਤਲਬ ਚਾਈਨੀਜ਼ ਲੈਂਗੁਏਜ।
1: ਠੀਕ ਹੈ,
2: ਇਹਦੇ ਇਸ਼ਤਿਹਾਰ ਦੇ ਐਂਡ ਦੇ ਉੱਤੇ ਇੱਕ ਟਵਿਸਟ ਇਹ ਆਉਂਦਾ ਹੈ ਕਿ ਉਹਨੂੰ ਉਹਦੀ ਗਰਲਫ੍ਰੈਂਡ ਮਿਲ ਜਾਂਦੀ ਹੈ।
1: ਅੱਛਾ,
2: ਪਰ ਜਦੋਂ ਉਹਨੂੰ ਇਹਦੀ ਇਹ ਸੋਚ ਪਤਾ ਚੱਲਦੀ ਹੈ ਵੀ ਉਹਦੀ ਇਹ ਸੋਚ ਹੈਗੀ ਹੈ, ਫਿਰ ਉਹਦੇ ਨਾਲ ਰਿਸ਼ਤਾ ਤੋੜ ਲੈਂਦੀ ਹੈ ਤੇ ਫਿਰ ਉੱਥੇ ਐਂਟਰੀ ਹੁੰਦੀ ਹੈ ਡੈਟੋਲ ਬ੍ਰਾਂਡ ਦੀ।
1: ਅੱਛਾ,
2: ਤੇ ਫਿਰ ਉੱਥੇ ਉਹ ਜਿਵੇਂ ਉਹ ਬੰਦਾ ਐਂ ਸਾਫ਼ ਕਰ ਦਿੰਦੇ ਨੇ ਤੇ ਡੈਟੋਲ ਆ ਜਾਂਦਾ, ਡੈਟੋਲ ਕਰੇ ਟੌਕਸਿਕ ਪੁਰਸ਼ੋਂ ਕੋ ਸਾਫ਼। ਤੇ ਹੁਣ ਉਹਨਾਂ ਨੇ ਤਾਂ ਆਪਣੇ ਤੌਰ ਦੇ ਉੱਤੇ ਐਦਾਂ ਦੀ ਕੈਡ ਬਣਾਈ ਸੀਗੀ,
1: ਠੀਕ ਹੈ,
2: ਪਰ ਉੱਥੇ ਸੋਸ਼ਲ ਮੀਡੀਆ ਤੇ ਲੋਕ ਪੁੱਠਾ ਹੀ ਮਤਲਬ ਕੱਢ ਲੈਂਦੇ। ਉਹਨਾਂ ਨੇ ਕੱਢਿਆ ਕਿ ਲੈ ਤੁਸੀਂ ਜਨਾਨੀ, ਮਤਲਬ ਇੱਕ ਬੰਦਾ ਜਨਾਨੀਆਂ ਲੱਭ ਰਿਹਾ,
1: ਅੱਛਾ
2: ਕੋਈ ਇਹ ਚੀਜ਼ ਹੋ ਗਈ, ਕੋਈ ਪ੍ਰੋਡਕਟ ਹੋ ਗਿਆ ਜਨਾਨੀ ਵੀ ਐਦਾਂ ਲੱਭ ਰਿਹਾ ਹੈਗਾ, ਫਿਰ ਤੁਸੀਂ ਇਹ ਗੱਲ ਕਹਿ ਰਹੇ ਹੈਗੇ ਹੋ ਕਿ ਦੂਸ਼ਿਤ ਨਾ ਹੋਈ ਹੋਵੇ, ਹਨਾ ਦੂਸਰੇ ਬੰਦੇ ਚ ਜਾ। ਤੋ ਇਹਦੇ ਤੇ ਫਿਰ ਉੱਥੇ ਚੀਨ ਦੇ ਵਿੱਚ ਇੰਟਰਨੈਟ ਦੇ ਉੱਤੇ ਲੋਕ ਭੜਕ ਗਏ,
1: ਡੈਟੋਲ ਦੇ ਪਿੱਛੇ ਪੈ ਗਏ
2: ਆ, ਹੈਸ਼ਟੈਗ ਬਾਇਕਾਟ ਡੈਟੋਲ ਕਰਕੇ ਐਦਾਂ ਸਮਥਿੰਗ ਸਮਥਿੰਗ ਕਰਕੇ। ਹੁਣ ਡੈਟੋਲ ਨੇ ਆਪਣੀ ਉਹ ਐਡ ਤਾਂ ਚਾਈਨਾ ਚੋਂ ਡਿਲੀਟ ਕਰਤੀ, ਮੈਂ ਲੱਭ ਰਿਹਾ ਸੀਗਾ ਮੈਨੂੰ ਲੱਭੀ ਨਹੀਂ ਹੈਗੀ।
1: ਠੀਕ ਹੈ,
2: ਜਿਵੇਂ ਆਪਣੇ ਇੱਥੇ ਵਟਸਐਪ ਚੱਲਦਾ ਦੁਨੀਆ ਭਰ ਚ ਚੱਲਦਾ ਵਟਸਐਪ, ਉੱਥੇ ਨੀ ਚੱਲਦਾ, ਉੱਥੇ ਵੀਬੋ ਚੱਲਦਾ। ਵੀਬੋ ਦੇ ਉੱਤੇ ਹੁਣ ਲੋਕੀ ਭੜਾਸ ਕੱਢਣ ਲੱਗੇ ਹੋਏ ਨੇ ਕਿ ਡੈਟੋਲ ਨੂੰ ਦਫ਼ਾ ਕਰੋ, ਬੰਦ ਕਰੋ, ਡੈਟੋਲ ਨੀ ਵਰਤਣਾ ਹੈਗਾ, ਯੇ ਵੋ ਫਲਾਣਾ ਧਿਮਕਾ।
1: ਐਂ
2: ਚਲੋ ਕਦੇ ਕਦੇ ਹੋ ਜਾਂਦਾ ਹੈਗਾ ਉੱਥੇ,
1: ਨਹੀਂ ਮਤਲਬ ਉਹ ਸਿਰਫ ਇਹਦਾ ਮਤਲਬ ਡੈਟੋਲ ਕਰਕੇ ਨੀ ਹੋਇਆ, ਉਹ ਐਡ ਕਰਕੇ ਪੰਗਾ ਪਿਆ।
2: ਬਟ ਉਹ ਆਹੀ ਬੰਦਾ ਜਨਾਨੀ, ਅੱਜ ਕੱਲ ਤਾਂ ਇਹੀ ਹੁੰਦਾ ਨਾ ਇੱਥੇ ਜਿਵੇਂ ਇੰਡੀਆ ਦੇ ਵਿੱਚ ਹਿੰਦੂ ਮੁਸਲਿਮ ਕਲਚਰਲ ਕਲਚਰਲ,
1: ਸਹੀ ਗੱਲ ਆ, ਮੋਨੋ ਕਲਚਰ ਤੇ ਉੱਥੇ ਯਾਦ ਆ ਗਿਆ ਜਿਹੜੀ ਲਾਸਟ ਵਾਲੀ ਖਬਰ ਦੱਸੀ, ਉਹ ਕਿਹੜੀ ਜਿਹੜੀ ਲੇਡੀ ਕਹਿੰਦੀ ਵੀ ਮਲਟੀ ਕਲਚਰ ਨਹੀਂ ਹੈ, ਮੋਨੋ ਕਲਚਰ ਹੈ।
2: ਫੇਰ ਦਿਓ ਟਿੱਪਣੀਆਂ
1: ਚੱਕੋ।
2: ਯਾਦ ਨੀ ਸਤਿੰਦਰ ਬੁੱਗਾ ਸਰਾਂਦ ਵਾਲਾ।

0: ਪੁੱਛੋ ਸਵਾਲ
1: ਆ ਉਹ ਭਾਜੀ ਆ ਦੇਖੋ
2: ਪੁਰਾਣੇ ਟਾਈਮਾਂ ਚ ਉੱਡਦੇ ਨੀ ਸੀ ਹੁੰਦੇ ਉਹ ਦੀਵਾਲੀ ਤੋਂ ਪਹਿਲਾਂ
1: ਜਿਹੜੀ ਅੱਗ ਲਾ ਕੇ ਕਰਦੇ ਅੱਛਾ ਤੂੰ ਮੇਰੇ ਲਈ ਉਹ ਆ ਤੇ ਮੈਂ ਤੇਰੀ ਡੋਰ ਆ ਓਏ ਹੋਏ ਹੋਏ ਸਹੀ ਗੱਲ ਉਹ ਪਹਿਲਾਂ ਜਿਹੜਾ ਦੂਜਾ ਗਾਣਾ ਲਾਇਆ ਸੀ ਤੇ ਚਿੱਟਿਆ ਦੰਦਾਂ ਦਾ ਹਾਸਾ
2: ਲੈ ਗਏ ਮੇਰੀ ਜ਼ਿੰਦਗੀ
1: ਮੈਨੂੰ ਤੇ ਆਪਣੇ ਦਾਦੇ ਯਾਦ ਆ ਗਏ ਆ
2: ਮੈਂ ਦੰਦਾਂ ਵਾਲੇ ਕੋਲ ਗਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਮੈਂ ਦੰਦ ਕਲੀਨ ਕਰਾਉਣੇ ਨੇ ਇੰਡੀਆ
1: ਅੱਛਾ ਜਦੋਂ ਗਿਆ
2: ਮੈਨੂੰ ਭਾਜੀ ਪੂਰੀ ਟ੍ਰਿਪ ਦਾ ਪੈਸਾ ਵਸੂਲ ਹੋ ਗਿਆ ਟੌਪ ਦਾ ਡੈਂਟਿਸਟ ਸੀਗਾ
1: ਅੱਛਾ
2: ਉਹ ਕਹਿੰਦਾ ਜੀ ਇਸ ਮੈਂ ਕਿਆ ਕਲੀਨ ਕਰੇ ਕਲੀਨ ਤਾਂ ਮੈਂ ਛੱਡ ਦੇ ਪਿੱਛੇ
1: ਤੇ ਪਾਰਟੀ ਨਹੀਂ ਦਿੱਤੀ ਉਹਨਾਂ ਨੂੰ ਵੀ ਉਹ ਤੇਰੇ ਲੋ ਪਾਰਟੀ ਸਹੀ
2: ਮੈਂ ਤਾਂ ਕਿ ਚਿਕਰਾ ਗਾਣਾ ਮੈਂ ਕਿ ਪਿੱਛੇ ਮੈਂ ਡਰ ਦਾ ਪੈ ਦਾ ਦੋ ਉਹਨਾਂ ਨੇ ਲੈਣੇ ਕਹਿੰਦੇ ਯਾਰ ਆਪਕੇ ਕੀ ਬਦਲੇ ਕੁਛ ਕਰਾ ਤਾਂ ਹੈ ਨਹੀਂ
1: ਉਹ ਤੇਰੀ ਵਾਹ
2: ਠੀਕ ਹੈ ਯਾਰ
1: ਜੇ ਕਿਤੇ ਇੱਥੇ ਹੁੰਦਾ ਨਾ ਓਏ ਹੋਏ ਇੱਥੇ ਦਲ ਦੇ ਲੈ ਮਹਿੰਗੀ ਹੈ ਨਾ ਠੀਕ ਕਰਾਉਣੇ
2: ਇਹ ਗੱਲ ਉਹਨੇ ਕਹੀ ਸੀਗੀ
1: ਹਾਂ
2: ਉਹ ਕਹਿੰਦਾ ਕਿ ਬੇਸਿਕਲੀ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਹਨਾ
1: ਅੱਛਾ ਅਮਰੀਕਾ ਵਿੱਚ ਵੀ ਮਹਿੰਗੀ ਹੈ ਦੰਦ
2: ਹਾਂ
1: ਮਤਲਬ ਇਹ ਨਹੀਂ ਵੀ ਸਿਰਫ ਆਸਟ੍ਰੇਲੀਆ 'ਚ ਹੀ ਹੈ
2: ਹਾਂ ਕੈਨੇਡਾ 'ਚ ਵੀ ਬਹੁਤ ਮਹਿੰਗੀ ਹੈਗੀ ਹੈ ਨਿਊਜ਼ੀਲੈਂਡ 'ਚ ਹੋਰ ਵੀ ਮਹਿੰਗੀ
1: ਅੱਛਾ ਜੀ
2: ਉਹ ਕਹਿੰਦੇ ਕਿ ਇਹ ਨਾ ਆਈ ਡੋਂਟ ਨੋ ਇਹ ਕੀ ਪਰਸੈਪਸ਼ਨ ਛੱਡੀ ਹੋਈ ਹੈ ਕਿੱਦਾਂ ਕਿ ਤੁਹਾਡੇ ਉੱਥੇ ਇਸ਼ਤਿਹਾਰ ਆਉਂਦੇ ਹੋਣਗੇ ਹਨਾ ਮੈਂ ਕਿਹਾ ਨਹੀਂ ਜੀ ਸਾਨੂੰ ਤਾਂ ਫੋਨ ਕਰ ਦਿੰਦੇ ਨੇ ਡੈਂਟਿਸਟ ਹਨਾ ਤੁਹਾਨੂੰ ਵੀ ਆਉਂਦੇ ਹੋਣਗੇ ਤੁਸੀਂ ਕਿਸੇ ਡੈਂਟਿਸਟ ਦੇ ਚੱਲ ਜਾਓ ਦੋ ਕੁ ਮਹੀਨਿਆਂ ਬਾਅਦ ਉਹਨਾਂ ਦੀ ਡੈਂਟਿਸਟ ਉਹਨਾਂ ਦੀ ਰਿਸੈਪਸ਼ਨ ਦਾ
3: ਹੈਲੋ ਆਮ ਕਾਲਿੰਗ ਫਰ ਦੀਦੀ ਦੀਦੀ ਯੂ ਨੈਕਸਟ ਡੇ ਯੂਰ ਅਪਾਇੰਟਮੈਂਟ ਇਜ਼ ਡਿਊ ਮੈਂ ਸੋਚੀ ਜਾਂਦਾ ਹੁੰਦਾ ਮੈਂ ਤਾਂ ਕੀਤੀ ਹੋਣੀ ਹੈ ਜੀ ਉਹ 6-6 ਮਹੀਨੇ ਬਾਅਦ ਉਹ ਕਹਿੰਦਾ ਇੰਨਾ ਨਹੀਂ ਕਰਾਈ ਦੀ ਹੁੰਦੀ ਬੇਸਿਕਲੀ ਕਹਿੰਦਾ ਉਹਦੇ ਨਾਲ ਵੀ ਕੀ ਹੁੰਦਾ ਕਿ ਜਿਹੜੇ ਡਿਪੋਜ਼ਿਟਸ ਕਹਿੰਦੇ ਹੁੰਦੇ ਨੇ ਇਹ ਜੋ ਤੁਸੀਂ ਖਾਂਦੇ ਹੁੰਦੇ ਹੋ ਨਾ ਉਹ ਦੰਦਾਂ 'ਚ ਫਸੀ ਜਾਂਦਾ ਹੁੰਦਾ
1: ਠੀਕ ਹੈ
2: ਕਹਿੰਦਾ ਇੰਨੇ ਜ਼ਿਆਦਾ ਵੀ ਤੁਸੀਂ ਡਿਪੋਜ਼ਿਟਸ ਕੱਢ ਦੋਗੇ ਤੁਹਾਡੇ ਦੰਦਾਂ 'ਚ ਬਿਲ ਪੈ ਜਾਣੀ ਹੈਗੀ ਦੰਦਾਂ ਨੂੰ ਸਪੇਸ ਚਾਹੀਦੀ ਹੁੰਦੀ ਹੈ ਜਿਵੇਂ ਉਹ ਕਹਿੰਦੇ ਹੁੰਦੇ ਨਾ ਸਰਫ ਐਕਸਲ ਦੀ ਸੀਗੀ ਕਿ ਕੁਛ ਦਾਗ ਚੰਗੇ ਹੁੰਦੇ ਨੇ ਜਾਂ ਕੰਨ ਵਾਲੇ ਡਾਕਟਰ ਕੋਲ ਜਾਓ ਕਹਿੰਦਾ ਹੁੰਦਾ ਥੋੜੀ ਜਿਹੀ ਵੈਕਸ ਰੱਖਣੀ ਜ਼ਰੂਰੀ ਹੈ ਤਾਂ ਕਿ ਫਿਰ ਬਾਹਰੋਂ ਕੋਈ ਗੰਦਗੀ ਨਾ ਆਵੇ ਤੁਹਾਡੇ
1: ਸਹੀ ਗੱਲ
2: ਸੋ ਏਦਾਂ ਹੀ ਦੰਦਾਂ ਦੇ ਵਿੱਚ ਵੀ ਥੋੜੇ ਡਿਪੋਜ਼ਿਟਸ ਰਹਿ ਜਾਣ ਅੱਜ ਕੱਲ੍ਹ ਨਾ ਉਹ ਕੀ ਹੋ ਗਿਆ ਕਿ ਆਲਡੀ ਤੇ ਜਾਓ ਤੁਸੀਂ ਭਾਜੀ ਉਹ $35 ਦੀ ਮੈਨੂੰ ਲੱਗਦਾ ਇੱਥੋਂ ਕੋਸਕੋ 'ਚ ਵੀ ਅੱਜ ਕੱਲ੍ਹ ਦੇਣ ਲੱਗ ਗਏ ਨੇ ਉਹ ਫਲੋਸ ਹੀ ਮਿਲਣ ਲੱਗ ਗਏ ਫਲੋਸ ਨਹੀਂ ਉਹ ਕੀ ਪਾਣੀ ਦੇ ਨਾਲ ਉਹ ਸਾਫ਼ ਕਰਦੇ ਹੁੰਦੇ ਆ ਜਿਹੜੇ ਡਾਕਟਰ
1: ਉਹ ਜਿਹੜਾ
2: ਤੁਹਾਨੂੰ ਮਸ਼ੀਨ ਹੀ ਇੱਥੋਂ ਮਿਲਣ ਲੱਗ ਗਈ
1: ਅੱਛਾ
2: ਹਾਂ ਉਹ ਪ੍ਰੈਸ਼ਰ ਮਾਰ ਕੇ ਦਿੰਦੇ ਲੋਕੀ ਉਹ ਘਰੇ ਹੀ ਲੱਗੇ ਹੋਏ ਨੇ ਕਮਲੇ ਹੋਏ ਹੋਏ ਉਹ ਨਾ ਕੰਮ ਕਰਿਆ ਕਰੋ
1: ਸਹੀ ਗੱਲ ਸਹੀ ਗੱਲ
2: ਜਿਹੜੇ ਕੰਮ ਜਿੱਥੇ ਦੇ ਹੈਗੇ ਨੇ ਉੱਥੇ ਠੀਕ ਨੇ ਪਰ ਸਾਲ ਬਾਅਦ ਕਰਵਾ ਲਏ ਕਲੀਨ ਤੇ ਕੋਈ ਐਡੀ ਕੋਈ ਗੱਲ ਨਹੀਂ ਹੈਗੀ ਕਿ ਮੈਨੂੰ ਮੈਂ 1 ਜਨਵਰੀ ਨੂੰ ਕਰਾਏ ਸੀਗੇ ਤੇ ਮੈਂ ਹੁਣ 31 ਦਸੰਬਰ ਨੂੰ ਜਾਣਾ ਕੋਈ ਨੀ
1: ਹਾਂ ਠੀਕ ਹੈ
2: ਜੇ 30 ਫਰਵਰੀ ਨੂੰ ਵੀ ਚੱਲ ਜਾਓਗੇ ਤਾਂ ਕੋਈ ਚੱਕਰ ਨਹੀਂ ਇਤਿਹਾਸ ਦੀ ਗੱਲ ਤੁਰੀ ਹੈ ਭਾਜੀ ਤੇ ਅਗਲੀ ਖਬਰ ਆਪਣੇ ਕੋਲ ਟਾਈਮ ਘੱਟ ਹੈ ਤੇ ਲਾਸਟ ਖਬਰ ਦੇ ਦਈਏ ਕਿ ਨਹੀਂ ਦਈਏ
1: ਲਾ ਦੋ ਫਿਰ ਕੋਈ ਨੀ ਜਿਹੜੀ ਆ ਹੀ ਗਈ ਹੈ ਸਾਹਮਣੇ
2: ਆਖਰੀ ਖਬਰ
1: ਕਰ ਹੀ ਦਿੰਦੇ ਆ
2: ਇਹ ਆਖਰੀ ਖਬਰ ਇਸ ਮਿਊਜ਼ਿਕ ਦੇ ਨਾਲ ਜੁੜੀ ਹੋਈ ਲੱਗਦੀ ਹੈਗੀ ਹੈ ਵੈਸੇ
1: ਠੀਕ ਹੈ
2: ਪੁਰਾਣੇ ਟਾਈਮਾਂ ਦੇ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਚੱਲਦੇ ਆ ਤੁਹਾਨੂੰ ਪਤਾ ਹੈ ਕਿ ਨੰਬਰ ਪਲੇਟ ਜਿਹੜੀ ਆਪਣੇ ਗੱਡੀ ਦੇ ਅੱਗੇ ਲੱਗੀ ਹੁੰਦੀ
1: ਗੱਡੀ ਦੇ ਨੰਬਰ
2: ਤੁਹਾਡਾ ਕੀ ਹੈ ਵੈਸੇ ਇੱਥੇ ਅੰਮ੍ਰਿਤਸਰ ਦਾ ਕੀ ਹੈ
1: PB02 02 01
2: ਪੰਜਾਬ 'ਚ ਟੈਕਸੀਆਂ ਦੇ ਨੇ ਨਾ
1: ਓ ਹਾਂ PB01
2: ਸਾਡਾ PB26 ਹੈ ਫੇਰ ਬਦਲ ਕਰ ਦਿੱਤੇ ਗਏ ਸੀ
1: ਠੀਕ ਹੈ
2: ਦੂਜੇ ਨੰਬਰ ਤੇ ਮੇਰੇ ਖਿਆਲ ਨਾਲ ਸੋਰੀ 03 ਬਠਿੰਡਾ ਹੋਊਗਾ
1: ਅੱਛਾ
2: 04 ABC ਚੰਡੀਗੜ੍ਹ ਨਹੀਂ ਹੈਗਾ ਪੰਜਾਬ ਦਾ ਪਾਰਟ ਨਹੀਂ DEF ਫਰੀਦਕੋਟ ਤੇ ਮੇਰੇ ਖਿਆਲ ਦੇ ਨਾਲ ਉਹ ਫਿਰੋਜ਼ਪੁਰ ਹੋਣਾ ਤੇ ਏਦਾਂ ਦਾ ਸੋ ਅੱਗੇ ਅੱਗੇ ਜੀ ਤੋਂ ਗੁਰਦਾਸਪੁਰ ਹਨਾ ਪਹਿਲਾਂ ਫਿਰੋਜ਼ 00 ਕਿੰਨਾ ਸੀਗਾ 6 ਫਿਰੋਜ਼ਪੁਰ ਸੇ ਲਿਖੀ ਜਾਊਗੀ 05

0: ਐਲ ਲੁਧਿਆਣਾ 10, ਸੋ ਇਹ ਪਟਿਆਲਾ ਐਲ ਪੀ
1: ਪਟਿਆਲਾ
0: 11 ਤੇ ਪੀ ਕਿਊ ਆਰ ਆਰ ਰੋਪੜ 12, ਸੰਗਰੂਰ ਦਾ 13 ਹੋਣਾ, ਪੁੱਛ ਲਿਓ ਭਾਬੀ ਜੀ
1: ਤੋਂ। ਹਾਂ, ਪੀ ਬੀ 013 ਹੀ ਹੈ, ਸਹੀ ਗੱਲ ਹੈ।
0: ਤੇ ਬਾਅਦ ਚ ਫਿਰ ਸੋ ਐਂਡ ਸੋ, ਫਿਰ ਸ਼ਹਿਰਾਂ ਦੇ ਨਾਲ, ਮਤਲਬ ਏ ਫਾਰ ਅਜਨਾਲਾ, ਬੀ ਫਾਰ ਬਾਬਾ ਬਕਾਲਾ, ਏਦਾਂ ਆ ਗਏ ਹੋਣਗੇ
1: ਯਾਰ ਅੱਜ ਤੇ। ਜੀ ਹਾਂ, ਅੱਜ ਤੇ
0: ਪੀ ਬੀ ਏਦਾਂ ਕਰਕੇ ਫਿਰ ਪੀ ਬੀ 26 ਕੇ ਫਾਰ ਖੰਨਾ ਆਉਂਦਾ। ਤੇ ਸਾਡਾ ਜਿਹੜਾ, ਜਿਨ੍ਹਾਂ ਨੂੰ ਟਵਿਨ ਸਿਟੀ ਕਹਿੰਦੇ ਆ, ਏਸ਼ੀਆ ਦੀਆਂ ਦੋ ਸਭ ਤੋਂ ਵੱਡੀਆਂ ਮੰਡੀਆਂ,
1: ਅੱਛਾ,
0: ਜੇ ਫਾਰ ਜਗਰਾਓ, ਕੇ ਫਾਰ ਖੰਨਾ, ਜੇ ਐਂਡ ਕੇ ਕਹਿ ਦਿੰਦੇ
1: ਜੀ, ਅੱਛਾ,
0: ਕਸ਼ਮੀਰ ਨਹੀਂ ਹੈਗਾ, ਸੋ 24-25 ਹੈਗੇ ਨੇ।
1: ਓਕੇ,
0: ਤੇ ਫਿਰ ਉਸ ਤੋਂ ਬਾਅਦ ਪੰਜਾਬ ਦੀ ਪਹਿਲੀ ਤਹਿਸੀਲ ਖਰੜ, 27।
1: ਅੱਛਾ, ਪਹਿਲਾਂ ਸਾਰੇ ਉਹ ਤੇ ਫਿਰ ਤਹਿਸੀਲ, ਅੱਛਾ ਠੀਕ ਹੈ,
0: ਮਤਲਬ ਪਹਿਲਾਂ ਸਾਰੇ ਜ਼ਿਲ੍ਹੇ ਆ ਜਾਂਦੇ, ਪਹਿਲੀ ਤਹਿਸੀਲ ਮਤਲਬ ਇਹਦੇ ਚ ਪਹਿਲੀ ਨੀ, ਖਰੜ ਤਾਂ 27 ਹੈ,
1: ਠੀਕ ਹੈ,
0: ਪਰ ਪਹਿਲੀ ਮਤਲਬ ਉਧਰੋਂ ਸ਼ੁਰੂ ਹੁੰਦੀਆਂ ਸੀ ਨਾ,
1: ਠੀਕ ਹੈ,
0: ਚੰਡੀਗੜ੍ਹ ਤੋਂ ਬਾਅਦ ਤਹਿਸੀਲਾਂ ਸ਼ੁਰੂ ਹੁੰਦੀਆਂ ਸੀਗੀਆਂ ਲੱਗਦੀਆਂ।
1: ਲੈ,
0: ਤੇ ਐਨੀਵੇਜ਼, ਸੋ ਏਦਾਂ ਏਦਾਂ ਕਰਕੇ ਹੈਗੇ ਨੇ ਇਹ ਜੀ। ਤੇ ਅੱਛਾ, ਤੁਹਾਨੂੰ ਇਹ ਪਤਾ ਹੈ ਕਿ ਨੰਬਰ ਪਲੇਟ ਸਭ ਤੋਂ ਪਹਿਲਾਂ ਕਦੋਂ ਇੰਟਰੋਡਿਊਸ ਹੋਈ ਸੀਗੀ? ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਵਰਲਡ ਚ,
1: ਮਤਲਬ
0: ਪੂਰੇ ਦੁਨੀਆ ਦੇ ਵਿੱਚ ਨੰਬਰ ਪਲੇਟਸ ਨੇ।
1: ਪਹਿਲਾਂ ਤੇ ਗੱਡੇ ਗੁੱਡੇ ਹੁੰਦੇ ਸੀ, ਉਹਨਾਂ ਦੀ ਨੰਬਰ ਪਲੇਟ ਨਹੀਂ ਹੁੰਦੀ, ਗੱਡਿਆਂ ਤੋਂ ਬਾਅਦ ਬੈਲ
0: ਝੋਟਿਆਂ ਦੀ ਪੂਛ ਤੇ ਨੰਬਰ ਲੱਗ ਜਾਂਦੇ,
1: ਗੱਡੇ ਟਾਂਗੇ
0: ਚੱਕ ਕੇ।
1: ਨਹੀਂ ਨਹੀਂ, ਉਹਨਾਂ ਦੇ, ਅੱਛਾ, ਘੋੜਿਆਂ ਦੇ ਖੁਰਾਂ ਦੇ ਰੱਖੇ ਹੁੰਦੇ ਸੀ ਨਾ, ਉਹ ਖੁਰ ਜਿਹੜੇ ਉੱਥੇ ਕੁਝ ਨਾ ਕੁਝ ਲਿਖਿਆ ਹੁੰਦਾ, ਖੁਰਾਂ ਦੇ ਨੰਬਰ ਲਿਖਿਆ ਹੁੰਦਾ ਵੀ ਆਹ ਨੰਬਰ, ਇੰਨਾ ਨੰਬਰ ਘੋੜਾ।
0: ਦੁਨੀਆਂ ਦਾ ਪਹਿਲਾ ਦੇਸ਼ ਜਿਹੜਾ ਸੀਗਾ ਜਿਨ੍ਹਾਂ ਨੇ ਨੰਬਰ ਪਲੇਟਾਂ ਸ਼ੁਰੂ ਕੀਤੀਆਂ ਸੀ, ਕਿਉਂਕਿ ਗੱਡੀਆਂ ਗੁੱਡੀਆਂ ਤਾਂ ਨਹੀਂ ਕਹਿ ਸਕਦੇ, ਬਟ ਮੋਟਰ ਕਾਰਟ ਜਿਹਨੂੰ ਕਹਿ ਦਿੰਦੇ, ਗੱਲ ਤੁਹਾਡੀ ਠੀਕ ਹੈ, ਰੇੜੇ ਹੀ ਹੁੰਦੇ ਸੀਗੇ, ਬਟ ਉਹਨਾਂ ਤੇ ਮੋਟਰ ਲੱਗ ਗਈ ਸੀ, ਉਹਨਾਂ ਨੂੰ ਮੋਟਰ ਕਾਰਟ ਕਹਿੰਦੇ ਹੁੰਦੇ ਸੀ।
1: ਅੱਛਾ,
0: ਮੋਟਰ ਕਾਰ ਬਾਅਦ ਚ ਸ਼ੁਰੂ ਹੋਈ ਹੈ, ਕਾਰਟ ਪਹਿਲਾਂ ਸ਼ੁਰੂ ਹੋ ਗਈ ਸੀ, ਕਾਰਟ ਤੋਂ ਹੀ ਕਾਰ ਬਣੀ ਸੀਗੀ,
1: ਠੀਕ ਹੈ, ਅੱਛਾ।
0: ਤੇ ਮੋਟਰ ਕਾਰਟ ਦੇ ਵਿੱਚ ਸਭ ਤੋਂ ਪਹਿਲਾਂ ਫਰਾਂਸ ਦੇ ਵਿੱਚ ਸੀਗੀ, ਇੰਡੀਆ ਜਿੱਦਣ ਆਜ਼ਾਦ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ, ਤੇ ਪਾਕਿਸਤਾਨ ਜਿੱਦਣ ਆਪਣੀ ਆਜ਼ਾਦੀ ਦੱਸਦਾ ਉਸ ਦਿਨ 14 August 1893 ਨੂੰ ਪੈਰਿਸ, ਦੁਨੀਆ ਦਾ ਪਹਿਲਾ ਐਸਾ ਦੇਸ਼ ਸ਼ਹਿਰ ਸੀਗਾ ਜਿਹਨੇ ਰਜਿਸਟ੍ਰੇਸ਼ਨ ਨੰਬਰ ਉੱਤੇ ਲਿਖਣੇ ਸ਼ੁਰੂ ਕਰਤੇ ਸੀਗੇ
1: ਮੋਟਰ ਕਾਰਟਾਂ
0: ਦੇ ਉੱਤੇ। ਹਾਂ, ਕਿਉਂਕਿ ਉਦੋਂ ਪਹਿਲਾਂ ਮਤਲਬ ਸੀਗੀਆਂ ਮੋਟਰ ਕਾਰਟ, ਐਂ ਨਹੀਂ ਕਿ ਨਹੀਂ ਚੱਲਦੀਆਂ ਹੁੰਦੀਆਂ ਸੀ, ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ, ਲੰਡਨ 'ਚ ਚੱਲਦੀਆਂ ਹੁੰਦੀਆਂ ਸੀਗੀਆਂ, ਬਟ ਉਹਨਾਂ ਦੀ, ਕਿਉਂਕਿ ਜਿਵੇਂ ਹੁਣ ਰੇੜਿਆਂ ਦੇ ਨੰਬਰ ਨਹੀਂ ਸੀਗੇ, ਰਿਕਸ਼ਿਆਂ ਦੇ ਨੰਬਰ ਨਹੀਂ ਸੀ, ਸਾਈਕਲਾਂ ਦੇ ਨੰਬਰ ਨਹੀਂ ਸੀ, ਉਦਾਂ ਮੋਟਰ ਕਾਰਟਸ ਦੇ ਵੀ ਨੰਬਰ ਨਹੀਂ ਸੀਗੇ। ਤੋ ਕੀ ਹੋ ਗਿਆ ਕਿ ਫਰਾਂਸ, ਪੈਰਿਸ ਜਿਹੜਾ ਸੀ ਉਹ ਵੱਡਾ ਸ਼ਹਿਰ ਹੋ ਰਿਹਾ ਸੀ,
1: ਹਾਂ ਸਹੀ,
0: ਦੁਨੀਆਂ ਦੇ ਵੱਡੇ ਸ਼ਹਿਰਾਂ ਚੋਂ ਇੱਕ ਸੀਗਾ, ਤੇ ਕਮਰਸ਼ੀਅਲ ਕੈਪੀਟਲ ਵੀ ਸੀਗਾ ਯੂਰਪ ਦੀ ਇੱਕ ਤਰ੍ਹਾਂ ਦੀ, ਤੇ ਉੱਥੇ ਕ੍ਰਿਮੀਨਲ ਵਧਣ ਲੱਗ ਗਏ ਸੀਗੇ, ਜਦੋਂ ਵੀ ਕੋਈ ਸ਼ਹਿਰ ਵੱਡਾ ਹੋਊਗਾ ਤਾਂ ਕ੍ਰਾਈਮ ਤਾਂ ਵਧੇਗਾ ਹੀ ਵਧੇਗਾ, ਉੱਥੇ ਕ੍ਰਿਮੀਨਲ ਇੰਨੇ ਵਧਣ ਲੱਗ ਗਏ ਸੀ ਕਿ ਜਿਵੇਂ ਕਾਰਾਂ ਚੋਰੀ ਹੋ ਗਈਆਂ ਇਹ, ਹਨਾ, ਜਾਂ ਕੋਈ ਕਿਸੇ ਨੂੰ ਦੱਬ ਕੇ ਸੱਟ ਮਾਰ ਕੇ ਚਲਾ ਗਿਆ ਤੇ ਕੋਈ ਜਵਾਬ ਦੇ ਨਹੀਂ ਹੈਗਾ, ਹੁਣ ਇਹ ਮੁਲਕ ਤਾਂ ਸ਼ੁਰੂ ਤੋਂ ਕਾਨੂੰਨ ਪਸੰਦ ਨੇ। ਫਰਾਂਸ ਨੇ ਫਿਰ ਇਹ ਗੱਲ ਸੋਚੀ ਕਿ ਪੈਰਿਸ ਦੇ ਵਿੱਚ ਘੱਟੋ ਘੱਟ ਪਲੇਟਾਂ ਲਗਾਓ, ਆਪਾਂ ਨੰਬਰ ਪਲੇਟਾਂ ਲਗਾਓ ਜਿਹਦੇ ਤੇ ਮਾਲਕ ਦਾ ਜਾਂ ਤਾਂ ਨਾਮ ਲਿਖਿਆ ਹੋਵੇ ਜਾਂ ਉਹਦਾ ਐਡਰੈਸ ਲਿਖਿਆ ਹੋਵੇ, ਪਲੇਟ ਇਨ ਦੀ ਸੈਂਸ,
1: ਮਤਲਬ ਪਲੇਟ ਜੋ ਪਿੱਛੇ ਦਈਏ ਵੀ ਆ ਪਲੇਟ ਇੰਨੇ ਨੰਬਰ ਦੀ ਹੈਗੀ ਆ, ਇਹ
0: ਕਾਰਬੂਜ਼ੀਅਰ, ਹੈਨਰੀ ਅਲੰਗਾ, ਮੁਥਈਆ ਮੁੱਲੀ ਦਾ
1: ਨਾਮ ਲਿਖੇ, ਉਹਨਾਂ ਦੇ ਨਾਮ ਤੇ
0: ਨਾਮ ਲਿਖੇ ਹੁੰਦੇ ਸੀ।
1: ਉਹ ਅੱਛਾ, ਪਹਿਲਾਂ
0: ਕਿਉਂ ਇੰਨੇ ਦਾ ਬੰਦੇ, ਯਾਰ ਭਾਜੀ ਦੇਖੋ ਹੁਣ ਪੈਰਿਸ ਚ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਮੋਟਰ ਕਾਰਟ ਹੋਏਗੀ?
1: ਉਹ ਹਾਂ, ਉਦੋਂ ਤੇ ਘੱਟ
0: ਹੁੰਦੇ ਸੀ, ਤਾਂ ਉਹੀ ਗਿਣਤੀ ਦੇ ਕੁਝ ਬੰਦੇ ਹੁੰਦੇ ਸੀਗੇ,
1: ਠੀਕ ਹੈ,
0: ਜਿਵੇਂ ਸੇਠ ਧਨੀ ਰਾਮ ਦੀ ਮੋਟਰ ਕਾਰਟ ਚੋਰੀ ਹੋ ਗਈ,
1: ਅੱਛਾ, ਸੇਠ ਧਨੀ ਰਾਮ
0: ਪਤਾ ਤਾਂ ਹੋਵੇ ਨਾ,
1: ਉਹ ਇਹ ਤਾਂ ਧਨੀ ਰਾਮ ਕੀ ਮੋਟਰ ਕਾਰ ਹੈ, ਇਹ ਯਹਾਂ ਪੇ ਕਿਆ ਕਰੀ ਹੈ, ਹੈਲੋ ਧਨੀ ਰਾਮ ਤੁਮ ਕਹਾਂ ਪੇ ਹੋ, ਮੈਂ ਤਾਂ ਯਾਰ ਯਹਾਂ ਪੇ ਹੋ, ਤੁਹਾਡੀ ਮੋਟਰ ਕਾਰ ਯਹਾਂ ਪੇ, ਅਰੇ ਉਹ ਤਾਂ ਚੋਰੀ ਹੋ ਗਈ ਸੀ, ਪਕੜੋ, ਹਾਂ,
0: ਥੈਂਕ ਯੂ ਫਾਰ ਦੀ ਬੈਡ ਜੋਕ ਭਾਈ। ਤੇ ਪੈਰਿਸ ਤੋਂ ਬਾਅਦ ਫਿਰ ਇਹੀ ਕਾਨੂੰਨ 1896 ਚ ਜਰਮਨੀ ਨੇ ਲਿਆਂਦਾ ਸੀ,
1: ਠੀਕ ਹੈ,
0: ਤੇ ਫਿਰ ਤੀਜਾ ਦੇਸ਼ ਨੈਦਰਲੈਂਡ ਬਣਿਆ ਸੀ ਜਿਹਨੂੰ ਅੱਜ ਕੱਲ ਹਾਲੈਂਡ ਵੀ ਕਹਿ ਲੈਂਦੇ ਹੈਗੇ, ਜਾਂ ਪਹਿਲਾਂ ਹਾਲੈਂਡ ਕਹਿ ਲੈਂਦੇ ਸੀ, ਅੱਜ ਕੱਲ ਨੈਦਰਲੈਂਡ ਕਹਿ ਲੈਂਦੇ,
1: ਠੀਕ ਹੈ।
0: ਸੋ ਏਦਾਂ ਕਰਕੇ ਇਹ ਕਾਨੂੰਨ ਹੌਲੀ ਹੌਲੀ ਹੌਲੀ ਕਰਕੇ ਤੇ ਫਿਰ ਡੈਨਮਾਰਕ ਦੇ ਵਿੱਚ ਆ ਗਿਆ, ਫਿਰ ਏਦਾਂ ਹੀ ਅਮਰੀਕਾ ਚ ਚਲਾ ਗਿਆ। 1901 ਦੇ ਵਿੱਚ ਅਮਰੀਕਾ ਦੇ ਅੰਦਰ ਲਾਅ ਬਣ ਗਿਆ ਸੀ, ਉਹ ਸਾਲ ਜਦੋਂ ਆਸਟ੍ਰੇਲੀਆ ਚ ਕੰਸਟੀਟਿਊਸ਼ਨ ਲਾਗੂ ਹੋਇਆ ਸੀ,
1: ਠੀਕ ਹੈ ਜੀ,
0: ਕਿ ਇਹ ਕੰਪਲਸਰੀ ਹੈ ਕਿ ਨਿਊਯਾਰਕ ਦੇ ਵਿੱਚ ਕਾਰਾਂ ਦੇ ਉੱਤੇ ਨੰਬਰ ਪਲੇਟ ਹੋਣੀ ਚਾਹੀਦੀ ਹੈ। ਔਰ ਨੰਬਰ ਪਲੇਟ ਲੋਕ ਅੱਗੇ ਤਾਂ ਜਿਵੇਂ ਆ ਯੂਰਪੀ ਮੁਲਕਾਂ 'ਚ ਤਾਂ ਆਪਣੀ ਮਰਜ਼ੀ ਦੇ ਨਾਲ ਰੱਖਦੇ ਸੀ ਨਾ ਨਾਮ,
1: ਠੀਕ
0: ਹੈ, ਅਮਰੀਕਾ 'ਚ ਸਰਕਾਰ ਨੇ ਕਾਨੂੰਨ ਲਿਆਂਦਾ ਕਿ ਅਸੀਂ ਦੱਸਾਂਗੇ ਤੁਹਾਨੂੰ ਕਿ ਨੰਬਰ ਪਲੇਟ ਕੀ ਹੋਊਗੀ,
1: ਠੀਕ ਹੈ।
0: ਉੱਥੋਂ ਬੇਸਿਕਲੀ ਫਿਰ ਇਹ ਲਾਇਸੈਂਸ ਪਲੇਟ ਵਾਲਾ ਕੰਮ ਜਿਹੜਾ ਇਹ ਸ਼ੁਰੂ ਹੋਇਆ, ਅਤੇ ਇਨਫੈਕਟ ਇੱਕ ਇੰਡੀਆ ਦੇ ਵਿੱਚ ਵਾਇਰਲ ਵੀ ਹੋਈ ਸੀਗੀ ਤਸਵੀਰ ਕੁੰਭ ਦੇ ਮੇਲੇ ਦੀ।
1: ਅੱਛਾ, ਠੀਕ ਹੈ।
0: ਕੁੰਭ ਦੇ ਮੇਲੇ 'ਚ ਇੱਕ ਜੀਪ ਆਈ ਸੀਗੀ ਤੇ ਉਹਦੇ ਤੇ ਮੁਹਿੰਮ ਕੁੰਤੀ ਲਾਲ ਨਾਮ ਦੀ ਇੱਕ ਜੀਪ ਉਹ ਚਲਾ ਰਿਹਾ ਸੀਗਾ।
1: ਅੱਛਾ,
0: ਮੁਨੀਮ ਕੁੰਤੀ ਲਾਲ, ਮੁਨੀਮ ਹੋਊਗਾ ਕਿਸੇ ਰਾਜੇ ਰੂਜੇ ਦੇ,
1: ਠੀਕ ਹੈ
0: ਨਾ, ਤਾਂ ਉੱਦਾਂ। ਤੇ ਇੰਡੀਆ ਦੇ ਵਿੱਚ 1914 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕਾਨੂੰਨ ਲਿਆਂਦਾ ਸੀਗਾ, ਇੰਡੀਅਨ ਮੋਟਰ ਐਕਟ।
1: ਅੱਛਾ, ਉਹਦੇ ਵਿੱਚ ਉਦੋਂ ਨੰਬਰ ਦਿੱਤੇ
0: ਇੱਥੇ ਆ ਗਿਆ ਸੀਗਾ। ਤੇ ਹੁਣ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਤੇ ਪੰਜਾਬ ਉਦੋਂ ਅੱਡ ਸਟੇਟ ਸੀਗਾ, ਤੇ ਪੰਜਾਬ 'ਚ 1907

0: ਵਿੱਚ ਜਿਹੜਾ ਰਜਿਸਟਰੇਸ਼ਨ ਕਰਨੀ ਸ਼ੁਰੂ ਕਰਤੀ ਸੀ ਵਹੀਕਲਸ ਦੀ, ਪਰ ਜਿਹੜਾ ਨੰਬਰ ਪਲੇਟ ਵਾਲਾ ਕੰਮ ਸੀ ਉਹ 1900 ਕਿੰਨਾ ਦੱਸਿਆ ਸੀਗਾ 14 ਤੋਂ ਬਾਅਦ ਫੇਰ ਸ਼ੁਰੂ ਹੋਇਆ ਸੀਗਾ ਇਹ।
1: ਤੇ ਹੁਣ ਭਾਜੀ ਚੋਰ ਵੀ ਇੰਨੇ ਚਲਾਕ ਹੋ ਗਏ ਆ, ਪਹਿਲਾਂ ਤੇ ਕੀ ਡਰਦੇ ਹੋਣਗੇ ਹਾਏ ਨੰਬਰ ਪਲੇਟਾਂ ਨਹੀਂ ਲੈ ਕੇ ਜਾਣੀ, ਅੱਜ ਕੱਲ੍ਹ ਤੇ ਨੰਬਰ ਪਲੇਟ ਲਾ ਕੇ ਵੀ ਲੈ ਜਾਂਦੇ ਆ,
0: ਅੱਜ ਕੱਲ੍ਹ ਨੰਬਰ ਪਲੇਟਾਂ ਹੀ ਲਾ ਕੇ ਲੈ ਜਾਂਦੇ ਨੇ
1: ਅੱਜ ਕੱਲ੍ਹ ਤਾਂ। ਉਹ ਮੈਂ ਕੱਲ੍ਹ ਹੀ ਜਦੋਂ ਜਾ ਰਿਹਾ ਨਾ ਉੱਥੇ ਗੱਡੀ ਰਾਹ 'ਚ ਮੈਂ ਦੇਖੀ, ਉਹਦੇ ਟਾਇਰ ਵੀ ਲੱਥੇ ਪਏ, ਉਹਦੀ ਨੰਬਰ ਪਲੇਟ ਵੀ ਲੱਥੀ ਪਈ, ਕਹਿੰਦਾ ਸਾਰਾ ਕੁਝ ਚੋਰ ਕਰਕੇ ਲੈ
0: ਗਏ। ਮਕੈਨਿਕ ਦੇ ਬਾਹਰ ਤਾਂ ਨਹੀਂ ਖੜੀ ਦੇ
1: ਨਹੀਂ, ਰੋਡ ਦੇ ਉੱਤੇ ਕਈ ਵਾਰੀ ਕੀ ਹੁੰਦਾ ਜਿੱਦਾਂ ਕਿਸੇ ਦਾ ਪੈਟਰੋਲ ਖਤਮ ਹੋ ਗਿਆ ਜਾਂ ਗੱਡੀ ਦਾ ਹੋ ਗਿਆ, ਹੁਣ ਐਡੀ ਦੂਰ ਗਿਆ ਵਾ, ਹੁਣ ਕਹਿੰਦਾ ਵੀ ਚੱਲ ਮੈਂ ਕੱਲ ਚੱਲ ਜਾਗਾ ਪਰਸੋਂ ਚੱਲ ਜਾਗਾ ਲੈਣ ਗੱਡੀ ਨਾ, ਤਦ ਤੱਕ ਕੀ ਹੁੰਦਾ ਟਾਇਰ ਵੀ ਲੱਥੇ ਜਾਂਦੇ ਆ, ਨੰਬਰ ਪਲੇਟ ਵੀ ਗਾਇਬ ਹੋ ਜਾਂਦੀ ਆ, ਤੇ ਬਸ ਉਹ ਢਾਂਚਾ ਹੀ ਵੱਜਦਾ ਬਸ।
0: ਆਸਟ੍ਰੇਲੀਆ ਦੇ ਵਿੱਚ 1906 ਤੋਂ ਲੈ ਕੇ 1910 ਤੱਕ ਨੰਬਰ ਪਲੇਟਸ ਵਾਲਾ ਸਿਸਟਮ ਲਾਗੂ ਹੋਇਆ, ਕਿਉਂਕਿ ਆਸਟ੍ਰੇਲੀਆ 'ਚ ਤੁਹਾਨੂੰ ਪਤਾ ਹੀ ਹੋਣਾ ਕਿ ਪਹਿਲਾਂ ਇਹ ਅਲੱਗ ਅਲੱਗ ਇੱਕ ਤਰ੍ਹਾਂ ਦੇ ਦੇਸ਼ ਹੀ ਮੰਨੇ ਜਾਂਦੇ ਸੀ, ਕਲੋਨੀਆਂ ਹੀ ਹੁੰਦੀਆਂ ਸੀ ਬ੍ਰਿਟੇਨ ਦੀਆਂ, ਆਸਟ੍ਰੇਲੀਆ ਇੱਕ ਪੂਰਾ ਦੇਸ਼ ਨਹੀਂ ਸੀ, 1901 ਤੋਂ ਬਾਅਦ ਇੱਕ ਦੇਸ਼ ਬਣਿਆ ਪੂਰਾ, ਪਰ ਫਿਰ ਵੀ 5-10 ਸਾਲ ਲੱਗ ਗਏ ਸੀਗੇ, ਉਹ ਹਲੇ ਵੀ ਅੱਡ ਅੱਡ ਵਾਲੀ ਫੀਲਿੰਗ ਹੈਗੀ ਸੀਗੀ।
1: ਓਕੇ,
0: ਸੋ 1906 'ਚ ਸਭ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਨੇ ਲਾਂਚ ਕੀਤਾ ਨੰਬਰ ਪਲੇਟ ਲਾਜ਼ਮੀ ਵਾਲਾ ਸਿਸਟਮ, 1910 'ਚ ਵਿਕਟੋਰੀਆ ਨੇ ਮੈਲਬਨ ਅਤੇ ਸਿਡਨੀ ਨੇ ਲਾਂਚ ਕੀਤਾ, ਫਿਰ ਹੌਲੀ ਹੌਲੀ ਅਲੱਗ ਅਲੱਗ ਸਟੇਟਾਂ 'ਚ 1920 ਤੱਕ ਜਾਂਦੇ ਆਉਂਦੇ ਆ ਸਾਰੀਆਂ ਸਟੇਟਾਂ 'ਚ ਇਹ ਵਹੀਕਲ ਰਜਿਸਟਰੇਸ਼ਨ ਜਿਹਨੂੰ ਰੈਜੋ ਕਹਿ ਲੈਂਦੇ ਆ ਆਸਟ੍ਰੇਲੀਆ 'ਚ, ਇਹ ਲਾਜ਼ਮੀ ਕਰਤੀ ਸੀਗੀ। ਬਟ ਤੁਹਾਨੂੰ ਪਤਾ ਹੋਣਾ ਕਿ ਇਹ NSW ਜਿਹੜੀ ਸਟੇਟ ਹੈਗੀ ਆ, NSW 'ਚ ਯੈਲੋ ਨੰਬਰ ਦੀ, ਯੈਲੋ ਕਲਰ ਦੀ ਪਲੇਟ ਹੁੰਦੀ ਹੁੰਦੀ ਸੀ
1: ਯਾਰ। ਹਾਂ, ਮੈਂ ਇਹ ਵੀ ਪੁੱਛਣ ਲੱਗਾ ਸੀ ਭਾਈ, ਕਈਆਂ ਦੀ ਯੈਲੋ ਹੁੰਦੀ ਆ, ਕਈਆਂ ਦੀ ਵਾਈਟ ਤੇ ਲਿਖਿਆ ਹੁੰਦਾ ਨੰਬਰ।
0: ਹਾਂ, ਹੁਣ ਉਹਦਾ ਕਾਰਨ ਕੀ ਹੈ ਕਿ ਜੇ ਨਿਊ ਸਾਊਥ ਵੇਲਸ ਦੀਆਂ ਤੁਸੀਂ ਨੰਬਰ ਪਲੇਟਾਂ ਦੇਖੋਗੇ ਤਾਂ ਪਲੇਟ ਦੀ ਬੈਕਗਰਾਉਂਡ ਯੈਲੋ ਹੈ, ਫੌਂਟ ਬਲੈਕ ਕਲਰ ਦੇ ਹੋਣਗੇ,
1: ਠੀਕ ਹੈ।
0: ਜੇ ਤੁਸੀਂ ਕੁਇਨਜ਼ਲੈਂਡ ਦੀ ਦੇਖੋਗੇ ਤਾਂ ਬੈਕਗਰਾਉਂਡ ਵਾਈਟ ਹੈ, ਫੌਂਟ ਮੈਰੂਨ ਕਲਰ ਦੇ ਹੋਣਗੇ,
1: ਉਹ ਮੇਰੀ
0: ਬ੍ਰਿਸਬੇਨ ਵਗੈਰਾ ਦੇ। ਤੇ ਜੇ ਤੁਸੀਂ ਵਿਕਟੋਰੀਆ ਦੇ ਦੇਖੋਗੇ ਤਾਂ ਬਲੂ ਵਾਈਟ ਕਲਰ ਦੇ ਹੋਏ ਤੇ ਬਲੂ ਕਲਰ ਦੇ ਫੌਂਟ ਨੇ।
1: ਅੱਛਾ, ਅਲੱਗ ਅਲੱਗ ਸਟੇਟ ਦੇ ਅਲੱਗ ਅਲੱਗ ਫੌਂਟ,
0: ਸੋ ਅੱਡ ਅੱਡ ਹੈਗੇ ਨੇ। ਪਰ ਅੱਜ ਕੱਲ ਉਹ ਵੀ ਹੋ ਗਿਆ ਨਾ ਕਿ ਤੁਸੀਂ ਜੇ ਪੇਡ ਲੈਣੇ ਹੈਗੇ ਨੇ,
1: ਪੇਡ, ਹਾਂ
0: ਤੁਸੀਂ ਪੇਡ ਲੈ ਸਕਦੇ
1: ਹੋ ਆਪਣੇ ਨਾਮ ਤੇ ਵੀ,
0: ਆਪਣੇ ਯੈਲੋ ਜਿਹੜੀ ਹੈ ਹੁਣ ਟੈਕਸੀ ਵਾਲੇ ਹੀ ਰੱਖਦੇ ਨੇ, ਜ਼ਿਆਦਾਤਰ ਲੋਕ ਜਿਹੜੇ ਨੇ SUV ਦੇ ਅੱਗੇ ਉਹ ਵਾਈਟ ਕਲਰ ਹੀ ਲੈਂਦੇ ਹੈਗੇ ਨੇ, ਬਟ ਸਟਿਲ ਫੌਂਟ ਜਿਹੜੇ ਨੇ ਉਹ ਬਲੈਕ ਹੀ ਹੋਣਗੇ
1: ਸਾਡੇ। ਹਾਂ, ਮੈਂ ਉਹੀ ਕਹਿਣ ਲੱਗਾ ਯਾਰ, ਮੇਰੇ ਤਾਂ ਵਾਈਟ ਹੈਗਾ ਵਾ ਪਿੱਛੇ,
0: ਮੈਰੂਨ ਕਲਰ ਹੈਗਾ ਇਹਨਾਂ ਦਾ ਆਪਣਾ ਕੁਇਨਜ਼ਲੈਂਡ ਦਾ। ਤੁਸੀਂ ਸਟੇਟ ਆਫ ਓਰੀਜਨ ਨਹੀਂ ਦੇਖਦੇ?
1: ਸਹੀ ਗੱਲ, ਉੱਥੇ ਮੈਰੂਨ, ਸਹੀ ਗੱਲ।
0: ਤੇ ਆਪਣਾ ਇਹਨਾਂ ਦਾ ਵਿਕਟੋਰੀਆ ਦਾ ਬਲੂ ਹੈਗਾ।
1: ਓਕੇ, ਅੱਛਾ, ਅੱਜ ਕੱਲ੍ਹ ਤੇ ਨਾਮ ਤੇ ਵੀ ਉਹ ਲਾਪੀ ਹੈ ਨਾ, ਜਿੱਦਾਂ
0: ਪੰਜਾਬੀ ਜਿਹੜੇ ਹੈਗੇ ਨੇ ਆਪਣੇ ਮੁੰਡੇ,
1: ਹਾਂਜੀ,
0: ਉਹਨਾਂ ਨੇ ਆਪਣੀਆਂ ਉਹ ਨੰਬਰ ਪਲੇਟਾਂ ਸਪੈਸ਼ਲ ਲੈ ਲੈਂਦੇ ਨੇ, ਹਨਾ, ਡਾਕੂ, ਫੀਮ, ਚੋਰ, ਏਦਾਂ ਦੇ ਫਲਾਣਾ, ਧਿਮਕਾ, ਅੱਤਵਾਦੀ, ਯੇ ਉਹ ਕਰਕੇ ਬੜੀਆਂ ਨੇ ਇੱਥੇ ਬਲੈਕ ਟਾਊਨ ਦੇ ਵਿੱਚ ਘੁੰਮਦੀਆਂ ਹੈਗੀਆਂ। ਨੰਬਰ ਪਲੇਟਾਂ ਵੀ ਤੁਸੀਂ ਅੱਡ ਲੈ ਲੈਂਦੇ ਹੋ ਤੇ ਫਿਰ ਹਰਕਤਾਂ ਵੀ ਅੱਡ ਹੀ ਕਰਦੇ ਹੋ, ਸਿਵਲੀਅਨ ਨਹੀਂ ਨਾ ਲੱਗਦੀਆਂ ਹੈਗੀਆਂ।
1: ਹੈਰਿਸ ਪਾਰਕ ਚਲ ਜਾਓ, ਉੱਥੇ ਤੁਹਾਨੂੰ ਬਹੁਤ ਕੁਝ ਮਿਲੇਗਾ,
0: ਵੈਰਾਈਟੀ ਹੈ, ਬਲੈਕ ਟਾਊਨ ਤੇ ਹੈਰਿਸ ਪਾਰਕ ਤਾਂ ਵੈਰਾਈਟੀ ਹੈ। ਚਲੋ ਜਿਓ ਫਿਰ ਇਜਾਜ਼ਤ ਆ ਭਾਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹਨਾ,
1: ਜਾਣਾ ਹੀ ਪੈਣਾ,
0: ਜਾਣਾ ਪੈਣਾ,
1: ਚਾਹ ਚੂ ਪਿਓਗੇ ਫਿਰ?
0: ਸੁਣਿਆ ਵੀ ਜਦ
1: ਭਾਜੀ
0: ਤੁਸੀਂ ਵੀ ਸੀਟੀਆਂ ਮਾਰਨ ਲੱਗ ਸੀਟੀ ਮਾਰ ਕੇ ਬੁਲਾਣਾ ਹਟ ਜਾ, ਚਲੀਏ ਫਿਰ ਆਪਾਂ।
1: ਚਲੋ ਜੀ, ਜੜੇ ਬੇੜਾ ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੀਆਂ ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਅਗਲੇ ਬੁੱਧਵਾਰ।
0: ਕਵਿਤਾ
1: ਹੁਣੇ ਚੱਲ ਰਿਹਾ ਕਰਦੇ ਆ,
0: ਮਿਲੀ ਸੀ ਕਵਿਤਾ।

ਹਾਂਜੀ ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ 1674 ਯੇ ਨਹੀਂ ਹੈ 71-72 ਯੇ ਹੈ 1674 ਯੇ ਹੈ 1674 ਸੁਣਦੇ ਰਹੋ ਸੁਣਦੇ ਰਹੋ ਹਾਂਜੀ AM।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 AM समा हो चुका लाफ्टर थैरेपी का। कल दे गुस्से गले परेशानियां जो भी मन दे उत्ते बोझ सारा कुछ एक पासे रख के हसण दा ते हसाउण दा समा हो चुका ते बच्चे साडे नाल आ चुके ने चुटकले सुनाउण दे लई ते तुसीं वी खिच लो तैयारियां हसण लई हसाउण दे लई। कोई वेंदा कोई आस पास कोई इर्द गिर्द कोई फर्क नहीं पैंदा। हसणा आपां अपने आप दे लई अपनी तंदरुस्ती दे लई अपनी मानसिक सेहत दे लई ते आओ फिर हासे अपनी जिंदगी दे विच बरकरार रखिए। तो आप हसते हाँ तो साढ़े नाल सब तो पहला हसाउण दे लई आए ने मन्नत ते फतेह नाल। पहला आप गल करते हैं। सत श्रीकाल मन्नत फतेह तुसी आउंदे रहो की हाल है? सत श्रीकाल मन्नत जी की हाल है?
3: मैं ठीक हाँ तुसी किवें हो?
2: असीं भी ठीक हाँ। ठंड किन्नी क्या अज? गर्म पानी नाल ओदे नाल ते फिर होर वध ठंड लगदी है।
3: हां जी पर सारे कोजी ना होई सी
2: ना। जे ठंड हटाउनी होवे ना ते फिर ठंडे पानी नाल नहाईदा वा। ले सची तू किसे दिन ट्राई करके वेखी जो ठंडे पानी ना नहाएगी ना तो फिर तेन बाद ठंड लगन हट जूगी ते नाले तुहानू पता वाल भी नहीं झड़दे फिर। है वो सुस्ती नहीं पैंदी ते वैसे आई एम हैप्पी तुसी सवेरे सवेरे नहा के स्कूल जांदे हो ना ते इहो ही बड़ी वड्डी गल है।
3: जिन्हां
2: ने तुहानूं ओह लै के देने आ की रिंग रिंग रिंग हां रिंग लै के देनी नाग वाली। अच्छा
3: फिर
2: सानू नी परवाह कोई
4: जेड़ी गल
2: है मूह ते कह दिने हुन्ने है मन की सुनाओगे फिर आज?
3: आज मैं सुनाऊंगे एक चुटकला।
2: ओके।
3: बॉस, तू किथे गया सीगा पप्पू? मैं तो बाल कटवा के आया। डॉक्टर, आई मीन बॉस। ऑफिस दे टाइम में तू कटवा नहीं सकदा। पप्पू
2: जिथे
4: वधे घर आली वधने नहीं दिंदी। गल
2: भले मन्नत। थैंक यू मन्नत।
3: थैंक यू फतेह ना भी गाल कर लो।
2: हाँ जी फतेह दिखांग ठीक है।
5: सासरीकाल अंकल जी नरे मामा जी।
2: सासरीकाल फतेह जी।
4: आज तक खांग ठीक लग रही
2: फतेह खांग ठीक
5: है? अंत गड़ी चिया होनी
2: ਰੋਕ ਕੇ ਗੱਲ ਕਰਦਾ ਵਾ ਉਹ ਠੀਕ ਨਹੀਂ ਆ
4: ਸਟ੍ਰੈਪਸਿਲ ਖਾ ਕੇ
2: ਉਹ ਵੇਖਿਆ
4: ਪ੍ਰਤੱਖ ਨੂੰ ਪ੍ਰਮਾਣ
2: ਸੈਂਪਲ ਦੇ ਦਿੱਤਾ ਉਹਨੇ ਉਹਨੇ
4: ਨਾਲ ਕਿਤੇ ਬੈਲਜੀਅਮ ਵੀ ਆ ਮਤਲਬ ਬਲਕਮ ਵੀ ਆ ਅੰਗਰੇਜ਼ੀ ਤੋਂ ਵਿਗੜਿਆ ਹੋਇਆ ਨਾ ਸ਼ਬਦ
3: ਅੱਜ ਇੱਕ ਚੀਜ਼ ਦੱਸਾਂ
2: ਹਾਂਜੀ
3: ਅੱਜ ਮੰਮਾ ਤੇ ਪਾਪਾ ਨੇ 2:10 to 3:10 ਮੇਰੀ ਕਲਾਸ ਤੋੜਾ ਵਾ ਕਿਉਂਕਿ ਸਾਡੇ ਸਾਰੇ ਬੱਚੇ ਨੇ ਮੰਮੀ ਡੈਡ ਨੇ ਉਹਨਾਂ ਵਾ ਜੇ ਉਹ ਫ੍ਰੀ ਨੇ ਤੇ ਫਿਰ ਉਹਨਾਂ ਨੇ ਪ੍ਰੈਜੈਂਟੇਸ਼ਨ ਸੁਣਨਾ ਵਾ
4: ਮੈਂ ਕਿਤੇ ਸ਼ਿਕਾਇਤਾਂ ਲੱਗਣੀਆਂ ਅੱਜ ਥੋੜੀਆਂ
2: ਇਹ ਸ਼ਿਕਾਇਤਾਂ ਵਾਲੇ ਥੋੜੀ ਦੇਸ਼ ਨੇ
4: ਮਾਪਿਆਂ ਦੀਆਂ ਸ਼ਿਕਾਇਤਾਂ ਲੱਗਦੀਆਂ
2: ਨਾਲੇ ਫਤਿਹ ਦੀ ਸ਼ਿਕਾਇਤ ਕੋਈ ਹੁੰਦੀ ਨਹੀਂ ਆ ਤੇ ਬੀਬਾ ਬੜਾ
4: ਸਹੀ ਆ
2: ਇਹ ਸਾਰੇ ਕੰਮ
4: ਟੀਚਰ ਨੂੰ ਵੀ ਫਾਈਨ ਕਰ ਦੇਣਾ
2: ਹਾਂ ਇਹ ਸਾਰੇ ਕੰਮ ਵਧੀਆ ਵਧੀਆ ਕਰਦਾ ਹੈ ਨਾ ਫਤਿਹ
3: ਹਾਂਜੀ
2: ਹਾਂ ਕੀ ਸੁਣਾਓਗੇ ਫਿਰ ਅੱਜ
3: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ
2: ਯਾਰ ਬੁਝਾਰਤ ਤੋਂ ਨਾ ਫਾਈਨ ਪੈ ਜਾਂਦਾ
4: ਇਹ ਤਾਂ ਕਮਾਲ ਹੀ ਕਰ ਦਿੰਦਾ ਕਈ ਵਾਰ ਮਿਲੀਨ ਗਜ਼ਿਲੀਅਨ ਚ
2: ਚਲੋ ਫਿਰ ਚਲੋ ਇਹ ਠੀਕ ਹੈ ਚਲੋ ਦੱਸੋ ਫਿਰ
3: ਨਿੱਕਾ ਜਿਹਾ ਸਪਾਈ ਰਾਤ ਨੂੰ ਪਹਿਰਾ ਦੇਵੇ
4: ਰਾਤ
2: ਨੂੰ ਪਹਿਰਾ ਦਿੰਦਾ ਵਾ
4: ਦਰਵਾਜੇ ਤੇ
2: ਨਹੀਂ ਹੈਲਪ ਥੋੜੀ ਲੈ ਯਾਰ ਦੱਸ ਹੈ
3: ਤੈਨੂੰ
4: ਨਹੀਂ ਰਣਜੋਤ ਨੇ ਕਿਹਾ ਯਾ
2: ਹੈ ਸਾਡੀ ਕਾਬਲੀਅਤ ਤੇ ਕੋਈ ਸ਼ੱਕ ਹੈ ਤੈਨੂੰ ਹੈ
4: ਮੋਮਬੱਤੀ ਕਹਿਣ ਲੱਗਿਆ ਸੀ ਪਹਿਲਾਂ ਫਿਰ ਦੀਵਾ ਕਹਿਤਾ
2: ਮੋਮਬੱਤੀ ਕਿਉਂਕਿ ਫੀਮੇਲ ਹੋ ਗਈ ਨਾ ਮੈਂ ਤਾਂ ਨਹੀਂ ਕਿਹਾ
4: ਸਪਾਈ ਫੀਮੇਲ ਵੀ ਹੋ ਸਕਦੀ ਸਪਾਟਣ ਕਿਹਾ ਫਿਰ ਹਨਾ
2: ਹਾਂ ਅੱਜ ਤੇ ਬੁੱਝ ਲਿਆ ਆਪਾਂ ਫਾਈਨ ਤੋਂ ਵੀ ਬਚ ਗਏ
3: ਨਹੀਂ ਬਚੇ ਨਹੀਂ ਗਏ ਤੁਸੀਂ ਹੈਲਪ ਲਈ
2: ਉਹ ਨਹੀਂ ਯਾਰ ਕਿਸੇ ਦੀ ਹੈਲਪ ਨਹੀਂ ਲਈ ਤੁਸੀਂ ਕੋਈ ਮੇਰਾ
4: ਯਕੀਨ ਸਾਨੂੰ ਹੈਗੀ
2: ਮੇਰੀ ਯਕੀਨ ਤੇ ਕਰਿਆ ਕਰੋ ਮੇਰਾ ਸੱਚੀ ਨਹੀਂ ਹੈਲਪ ਲਈ ਕਿਸੇ ਦੀ
3: ਜੇ ਤੁਸੀਂ ਹੈਲਪ ਲਈ ਹੁੰਦੀ ਤਾਂ ਉਹਨਾਂ ਨੂੰ ਫਾਈਨ ਬਣਾਈ
4: ਮੰਨਤ
2: ਕਹਿੰਦੀ ਨਾ ਵੀ ਮਾਮਾ ਜੀ ਮੁਕਰ ਗਏ ਪ੍ਰੋਮਿਸ ਕਰਕੇ ਤੇ ਇਹ ਸਾਡੇ ਨਾਲ ਪ੍ਰੋਮਿਸ ਕਰਕੇ ਹੁਣੇ ਮੁਕਰ ਗਿਆ ਵਾ
4: ਏਦਾਂ ਹੀ ਆ ਨਾਲੇ ਆਪਾਂ ਤਾਂ ਚੀਟੀ ਉਂਗਲਣਾ ਵੀ ਨਹੀਂ ਸੀ ਕੁਛ ਕੀਤਾ
2: ਤੁਸੀਂ ਕਿਹਾ ਸੀ ਵੀ ਜੇ ਬੁੱਝ ਲੋਗੇ ਤੇ ਫਾਈਨ ਨਹੀਂ ਹੋਊਗਾ ਅੱਜ ਚੱਲ ਕੋਈ ਨੀ ਇਹਦੇ ਨਾਲ ਪੱਕੀ ਲਿਖਤ ਪੜ੍ਹਤ ਕਰਨੀ ਪੈਣੀ ਆ ਆਨਲਾਈਨ ਇਹਦੇ ਕੋਲ ਉਸੇ ਵੇਲੇ ਦਾ ਅੰਗੂਠਾ ਲਵਾਇਆ ਕਰਨਾ ਪਹਿਲਾਂ ਥੈਂਕ ਯੂ ਫਤਿਹ ਐਂਬਰ ਤਾਜ ਤੇ ਗੁਰਬਾਜ ਸਤਿ ਸ਼੍ਰੀ ਅਕਾਲ ਐਂਬਰ ਕੀ ਹਾਲ ਹੈ
4: ਸਤਿ ਸ਼੍ਰੀ ਅਕਾਲ ਪਹਿਲਾਂ ਕੌਣ ਬੋਲਦਾ
6: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਰਣਜੋਤ ਅੰਕਲ ਜੀ
2: ਸਤਿ ਸ਼੍ਰੀ ਅਕਾਲ ਐਂਬਰ ਕੀ ਹਾਲ ਹੈ
6: ਵਧੀਆ
2: ਓਕੇ ਕਿੰਨੀਆਂ ਬੋਲੀਆਂ ਯਾਦ ਕਰ ਲਈਆਂ ਸਾਡੇ ਕੋਲ ਤੇ ਯਾਦ ਨੀ ਹੁੰਦੀਆਂ
4: ਸਾਡੇ ਕੋਲ ਵੀ ਹੈਗਾ ਮਾੜਾ ਮੋਟਾ
2: ਆਹੋ ਅਸੀਂ ਵੀ ਟਰਾਈ ਕਰਿਆ ਕਰੀਏ ਅਸੀਂ ਵੀ ਟਰਾਈ ਕਰਿਆ ਕਰੀਏ
4: ਯਾਦ ਕਰਨ ਨੂੰ
2: ਓਕੇ ਚਲੋ ਠੀਕ ਹੈ ਫਿਰ ਅਸੀਂ ਫਿਰ ਅਸੀਂ ਵੀ ਯਾਦ ਕਰਿਆ ਕਰਾਂਗੇ ਕਿਹੜੀ ਸੁਣਾਓਗੇ ਅੱਜ ਫਿਰ ਬੋਲੀ
6: ਮੇਰੇ ਹੱਥਾਂ
2: ਹਾਂਜੀ ਸੁਣਾਓ ਫਿਰ
6: ਮੇਰੇ ਹੱਥਾਂ ਉੱਤੇ ਮਹਿੰਦੀ ਲਈ ਬੋਈ ਲੱਗੀ ਹੋਈ ਆ
2: ਮੈਥੋਂ ਨਹੀਂ ਹੁੰਦਾ
6: ਨੀ ਮੇਰੇ ਨੀਨੋ ਮੇਰੇ ਨੀਨੋ ਨਾ ਬਣਨੀ
2: ਮੈਥੋਂ ਨੀ ਓਟਸ ਬਣਨੇ ਓਟਸ ਆਉਂਦੇ ਕਿ ਨੀ ਪਰ ਦਾਲ ਵੀ ਸੌਖੀ ਆ ਦਾਲ ਕਿਉਂ ਨੀ ਕਹਿੰਦੇ ਦਾਲ ਆਉਂਦੀ ਕਹਿਣੀ ਕਹੋ ਹਾਂ ਦਾਲ
6: ਦਾਲ
2: ਦਾਲ ਤੇ ਮੈਥੋਂ ਨੀ ਓ ਦਾਲ ਬਣਨੀ ਇਹ ਕਿਹੜਾ ਔਖਾ ਵਾ
4: ਥੋੜਾ ਇੰਪਰੋਵਾਈਜ਼ ਕਰ ਦਿਆ ਕਰੋ
2: ਮੇਰੇ ਤੋਂ ਨਹੀਂ ਓ
4: ਸਹੀ
2: ਹੈ ਮੰਮਾ ਦੀ
6: ਸੰਗ ਬੋਲਣਾ
2: ਹਾਂਜੀ ਹਾਂਜੀ ਸੁਣਾਓ ਸੁਣਾਓ

0: ਰਹਿੰਦੀ
1: ਇੱਕ ਦੁਣੀ ਦੁਣੀ ਦੁਣੀ ਦੋ ਦੁਣੀ ਚਾਰ
2: ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚਦੀ ਕਿਤੇ ਵਿੱਚ ਨੱਚਦੀ ਮੇਰੇ ਅਮਰਦਾਂ
0: ਕਾਲਜੇ
1: ਪਹਿਨਦੀ
0: ਗੁੱਡ ਬਲ
2: ਬਲ ਬਲ ਬਲ ਬਲ
3: ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਵੈਰੀ ਗੁੱਡ ਟ੍ਰਾਈ ਅੰਬਰ ਤੁਸੀਂ
0: ਦੋਣੀ ਦੇ ਪਹਾੜੇ ਨੂੰ ਟਿਊਨ ਪੂਰੀ ਹੋਣੀ
3: ਹਾਂ
2: ਗੁਰਬਾਸ ਨਾਲ ਗੱਲ ਕਰ ਲੋ
3: ਥੈਂਕ ਯੂ ਪੁੱਤ ਥੈਂਕ ਯੂ ਆਪਾਂ ਬੜੇ ਹੈਪੀ ਹਾਂ ਤੁਸੀਂ ਟ੍ਰਾਈ ਤੇ ਕਰਦੇ ਹੋ ਐਟ ਲੀਸਟ ਥੈਂਕ ਯੂ ਹਾਂਜੀ ਗੁਰਬਾਸ ਜੀ
0: ਪੁਰਾਣੇ
3: ਗਾਣੇ ਚ ਹੁੰਦਾ ਸੀ ਨਾ ਬੱਲੇ ਬੱਲੇ ਸ਼ਵਾ ਸ਼ਵਾ ਸ਼ਵਾ ਸ਼ਵਾ ਸ਼ਵਾ
0: ਢੋਲੀ
3: ਥੈਂਕ ਯੂ ਗੁਰਬਾਜ
2: ਥੈਂਕ ਯੂ
3: ਆਜ ਵੀ ਹੈਗਾ ਟ੍ਰਾਈ ਦੇ ਲਈ ਰੋਜ਼ ਇਸ ਨੇਮ ਦੇ ਲਈ ਤੁਹਾਡਾ ਥੈਂਕ ਯੂ ਤੇ ਤੁਸੀਂ ਜਿਹੜਾ ਇਸ ਪਾਸੇ ਨੂੰ ਤੋਰ ਕੇ ਰੱਖਿਆ ਬੱਚਿਆਂ ਨੂੰ ਇਹੋ ਬੜੀ ਵੱਡੀ ਗੱਲ ਹੈ ਥੈਂਕ ਯੂ ਨੈਕਸਟ ਸਾਡੇ ਨਾਲ ਯੁਵਰਾਜ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਯੁਵਰਾਜ ਸਤਿ ਸ਼੍ਰੀ ਅਕਾਲ ਚਲੋ ਤੇਗ ਤੁਸੀਂ ਆ ਜਾਓ ਫਿਰ ਰੈਡੀ ਰਿਹਾ ਕਰੋ ਭਾਈ ਰੈਡੀ ਰਿਹਾ ਕਰੋ
0: ਮਾਣਯੋਗ ਸਪੀਕਰ ਸਾਹਿਬ ਤੇ
2: ਸਤਿ ਸ਼੍ਰੀ ਅਕਾਲ
0: ਤੇਗ ਜੀ
3: ਅੰਬਰ ਜੀ
2: ਅੰਬਰ ਨੇ ਬਾਅਦ ਚੋਂ ਗੱਲ ਕਰਨੀ
3: ਆ ਅੰਬਰ ਨੇ ਬਾਅਦ ਚੋਂ ਕਰਨੀ ਓਕੇ ਚਲੋ ਤੁਸੀਂ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ
3: ਗਾਣਾ ਸੁਣਾ ਲੈ
2: ਨੱਚ ਘੁੱਗੀ ਐ
3: ਵੈਰੀ ਨਾਈਸ ਦੇਵ
0: ਮਜ਼ਾ ਹੀ ਆ ਗਿਆ ਵੀ ਸਵੇਰੇ ਸਵੇਰੇ
3: ਥੈਂਕ ਯੂ ਦੇਵ
2: ਥੈਂਕ ਯੂ ਅੰਬਰ ਨਾਲ ਵੀ ਗੱਲ ਕਰਦਾ
3: ਹਾਂਜੀ ਹਾਂਜੀ
2: ਸਤਿ ਸ਼੍ਰੀ ਅਕਾਲ
3: ਅੰਬਰ ਤੁਸੀਂ ਤੇ ਬੜੀ ਸੋਹਣੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ
0: ਤੇ ਬਹੁਤ ਪਿਆਰੀ ਕੁੜੀ
2: ਥੈਂਕ ਯੂ
3: ਹੈ ਇੰਨੀ ਪਿਆਰੀ ਕੁੜੀ ਤਿਆਰ ਹੋ ਕੇ ਕਿੱਥੇ ਕਿੱਥੇ ਚੱਲੀ ਆ
2: ਸਕੂਲ
3: ਓਏ ਕਿੰਡਰ ਕੇ ਸਕੂਲ
2: ਸੁਣਾਓਗੇ
3: ਤੁਸੀਂ
2: ਇਟਲੀ ਬਿੱਲੀ ਚੋਰੇ ਗਏ ਪੱਗਾਂ ਵਿੱਚ ਸੁੱਤੀ ਜੀ ਚੰਦ ਪੁੱਛੇ ਕਿਹਦਾ
0: ਵਜੇ ਢੋਲਕੀ
2: ਵਜੇ ਢੋਲਕੀ ਤੇਗ ਦਾ ਵਿਆਹ
0: ਅੱਛਾ ਤੇਗ ਦਾ ਵਿਆਹ
3: ਤੇਗ ਦਾ ਵਿਆਹ ਉਹ ਬੱਲੇ ਬੱਲੇ ਸ਼ਾਵਾ ਸ਼ਾਵਾ ਡੁੰਮ ਡੁੰਮ ਚਿਕਲੱਕ ਡੁੰਮ ਡੁੰਮ ਚਿਕਲੱਕ ਡੁੰਮ ਡੁੰਮ ਚਿਕਲੱਕ ਇਹ ਇੰਨੀ ਲੰਮੀ ਤੁਸੀਂ ਯਾਦ ਕਿੱਦਾਂ ਕੀਤੀ ਪਹਿਲਾਂ ਮੈਨੂੰ ਦੱਸੋ ਅੱਛਾ ਯੁਵਰਾਜ ਪੁੱਤ ਆਪਣਾ ਫੋਨ ਮਿਊਟ ਤੇ ਕਰ ਲਓ ਨਹੀਂ ਤੇ ਮੈਨੂੰ ਕੱਟਣਾ ਪੈਣਾ ਜਾਂ ਫਿਰ ਜਿਹਨਾਂ ਦੀ ਵੀ ਆਵਾਜ਼ ਆ ਰਹੀ ਹੈ ਵਿੱਚ ਪਲੀਜ਼ ਤੁਸੀਂ ਮਿਊਟ ਤੇ ਕਰ ਲਓ ਸਾਨੂੰ ਤੁਹਾਡੀਆਂ ਗੱਲਾਂ ਸੁਣ ਰਹੀਆਂ ਜੇ ਜੋ ਵੀ ਤੁਹਾਡੇ ਸੀਕਰੇਟ ਨੇ ਤੇ ਤੁਸੀਂ ਉਹ ਬੰਦ ਕਰਕੇ ਤੇ ਫੇਰ ਕਰਿਓ ਥੈਂਕ ਯੂ ਹਾਂਜੀ ਅੰਬਰ
0: ਕਿੱਦਾਂ ਯਾਦ ਕੀਤਾ ਪੁੱਤ ਇੰਨਾ ਔਖਾ
3: ਹਾਂਜੀ ਇੱਕ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਨਾ ਆਹ ਬੰਦ ਕਰਵਾ ਲੈਂਦੇ ਮੈਨੂੰ ਅਤੇ ਜਾਂ ਫਿਰ ਮੈਨੂੰ ਕੱਟ ਲੈਂਦੇ ਅਤੇ ਤੀਸਰਾ ਅਤੇ ਆਖਰੀ ਸੱਦਾ ਭਾਈ ਤੁਸੀਂ ਜੇ ਮਿਊਟ ਨਾ ਕੀਤਾ ਤਾਂ ਮੈਨੂੰ ਸੋਰੀ ਕੱਟਣਾ ਪੈਣਾ ਤੁਹਾਡਾ ਫੋਨ ਕਿਉਂਕਿ ਵਿੱਚ ਡਿਸਟਰਬੈਂਸ ਹੁੰਦੀ ਆ ਥੈਂਕ ਯੂ ਅਤੇ ਆਸ ਕਰਦਾ ਕਿ ਤੁਸੀਂ ਹੁਣ ਕਰ ਲਿਆ ਹੋਊਗਾ ਜੇ ਨਹੀਂ ਤਾਂ ਫਿਰ ਮੈਨੂੰ ਤੁਹਾਡਾ ਫੋਨ ਡਿਸਕਨੈਕਟ ਕਰਨਾ ਪੈਣਾ ਵਾ ਤੁਸੀਂ ਫਿਰ ਲੇਟਰ ਔਨ ਲਾ ਲਿਓ ਜਦੋਂ ਲਾਈਨ ਵਿਹਲੀ ਹੋਊਗੀ ਅਤੇ ਜਿਹੜੇ ਜਿਹੜੇ ਵੀ ਹੋਲਡ ਦੇ ਉੱਤੇ ਨੇ ਕਰੀ ਪਲੀਜ਼ ਚੈੱਕ ਕਰ ਲਓ ਕਿਸੇ ਵੇਲੇ ਸਾਨੂੰ ਨਹੀਂ ਚੇਤਾ ਹੁੰਦਾ ਵੀ ਆਪਾਂ ਮਿਊਟ 'ਤੇ ਹਾਂ ਜਾਂ ਕਿੱਦਾਂ ਅਤੇ ਤੁਹਾਡੀਆਂ ਗੱਲਾਂ ਸਾਨੂੰ ਸੁਣ ਰਹੀਆਂ ਨੇ ਹਾਂਜੀ ਪੁੱਤ ਸੋਰੀ ਅਤੇ ਫਿਰ ਇੱਕ ਵਾਰੀ ਸੁਣਾ ਦਿਓ ਤੁਸੀਂ ਹਾਂਜੀ ਕੌਫੀ ਅੱਛਾ ਕਾਪੀ ਕੀਤਾ ਸੀ ਕਿੱਥੋਂ ਮੈਨੂੰ ਪਤਾ
0: ਉੱਥੋਂ ਕਾਪੀ ਕੀਤਾ ਹੋਣਾ ਫਿਰ
3: ਉੱਥੋਂ ਹੀ
0: ਵਜੇ ਢੋਲਕੀ ਤੇਰਾ ਵਿਆਹ
2: ਹੈਂ
0: ਦੀਦੀ ਤੋਂ
3: ਅੱਛਾ ਤੇਗ ਦੀਦੀ ਤੋਂ ਓਕੇ ਓਕੇ ਓਕੇ ਤੇ ਇਹ ਤੇ ਮੈਨੂੰ ਆਉਂਦਾ ਹੀ ਨਹੀਂ ਆ ਹੁਣ ਫਿਰ ਕੀ ਕਰੀਏ ਹਾਰ ਜੀ ਆਪਾਂ
2: ਹਾਂਜੀ
3: ਓਕੇ ਚਲੋ ਹਾਰ ਗਏ ਫਿਰ
0: ਆਪਣੇ ਮਾਲ ਵਿੱਚ ਜ਼ਿਆਦਾ ਹੈ
3: ਓਹੋ
0: ਇਤਲੀ ਮਿਤਲੀ ਚੌੜੇ ਕੰਨ ਬਾਗਾਂ ਵਿੱਚ ਖਲੋਤੀ ਜਨ ਜਨ ਨੇ ਪੁੱਛਿਆ ਕਿਹੜਾ ਰਾ ਵਜੇ ਢੋਲਕੀ ਜਿਹਦੇ ਦਾ ਵਿਆਹ
3: ਅੱਛਾ ਅੱਛਾ ਇਹ ਸੁਣਾਇਆ ਤੁਸੀਂ ਏਡਾ ਔਖਾ ਔਖਾ
0: ਹਾਂਜੀ
3: ਓਈ ਫਿਰ ਤੇ ਵਾਕਈ ਵੱਡੀ ਹੋ ਗਈ
0: ਤੁਸੀਂ ਉਹਦਾ ਮਿਊਟ ਕਰਾਉਣ ਲੱਗੇ ਹੋਏ ਸੀ ਨਾ
3: ਐਂਬਰ ਤੁਸੀਂ ਤੇ ਬੜਾ ਔਖਾ ਯਾਦ ਕਰ ਲਿਆ ਥੈਂਕ ਯੂ ਬੁੱਤੋ
2: ਥੈਂਕ ਯੂ ਹੈਵ ਅ ਨਾਈਸ ਡੇ
3: ਥੈਂਕ ਯੂ ਵੇਖਿਆ ਭੈਣ ਨਾਲ ਦੱਸਦੀ ਵੀ ਆ ਵੀ ਕੀ ਤੂੰ ਕਹਿਣਾ ਕੀ ਹੁਣ ਪੁੱਛਣਾ
0: ਇਹਨੇ ਕਿਹਾ ਵੀ ਤੇਗ ਤੋਂ ਕਾਪੀ ਕੀਤਾ ਉਹਨੇ ਮੈਨੂੰ ਸਿਖਾਇਆ
3: ਵੈਰੀ ਨਾਈਸ ਪੁੱਤੋ ਥੈਂਕ ਯੂ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਆਪਸ ਅਤੇ ਨੈਕਸਟ ਸਾਡੇ ਨਾਲ ਯੁਵਰਾਜ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਹਾਂਜੀ ਯੁਵਰਾਜ ਕੀ ਹਾਲ ਹੈ
4: ਸਤਿ ਸ਼੍ਰੀ ਅਕਾਲ ਅੰਕਲ ਜੀ
3: ਸਤਿ ਸ਼੍ਰੀ ਅਕਾਲ ਕੀ ਹਾਲ ਹੈ
4: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਅੰਕਲ ਜੀ
3: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
3: ਯੁਵਰਾਜ ਜੀ ਕੀ ਲਿਆਇਓ
4: ਇੱਕ ਚੁਟਕਲਾ
3: ਹਾਂਜੀ
4: ਇੱਕ ਵਾਰੀ ਪੱਪੂ ਇੱਕ ਵਾਰੀ ਇੱਕ ਬੰਦਾ ਪੱਪੂ ਨੂੰ ਮਿਲਦਾ ਵਾ ਉਹ ਕੁਛ ਲੱਭ ਰਿਹਾ ਹੁੰਦਾ ਪੱਪੂ ਕਹਿੰਦਾ ਵੀ ਤੂੰ ਕੀ ਲੱਭ ਰਿਹਾ ਉਹ ਕਹਿੰਦਾ ਵੀ ਮੈਂ ਆਪਦਾ ਬਟੂਆ ਲੱਭ ਰਿਹਾ ਤੇ ਫਿਰ ਪੱਪੂ ਕਹਿੰਦਾ ਉਹ ਕਿਉਂ ਲੱਭ ਰਿਹਾ ਤੇ ਫਿਰ ਪੱਪੂ ਕਹਿੰਦਾ ਵੀ ਮੈਂ ਹਜੇ ਉਹ ਨੀ ਲੱਭ ਰਿਹਾ ਹੁਣ ਮੇਰੇ ਭਾਈ ਮੇਰੀ ਦੀਦੀ ਨੂੰ ਮਿਲ ਗਿਆ ਵਾ ਤੇ ਉਹਨੇ ਮੈਨੂੰ ਉਹਨੂੰ ਲੱਭ ਰਿਹਾ ਵਾ ਵੀ ਉਹ ਮੇਰੇ ਸਾਰੇ ਪੈਸੇ ਹੀ ਨਾ ਖਰਚ ਕਰ ਦੇਵੇ ਮੇਰੀ ਦੀਦੀ ਭੱਜ ਕੇ ਚੱਲ ਗਈ
3: ਇਹ ਅਸਲੀ ਚੁਟਕਲਾ ਤੇ ਨੀ ਆ
0: ਮੈਨੂੰ ਲੱਗਦਾ ਰਿਐਲਿਟੀ ਲੱਗਦੀ ਮੈਨੂੰ
3: ਹੈ ਯੁਵਰਾਜ
4: ਮੇਰੀ ਦੀਦੀ ਕੋਲ ਪੈਸੇ ਹੈਗੇ ਉਹ ਆਪਦੇ ਖਰਚ ਕਰਦੀ ਆ ਪਾਪਾ ਨੂੰ ਦਿੰਦੇ ਹੀ ਨੀ
0: ਤੁਸੀਂ ਪਿਗੀ ਬੈਂਕ ਵਿਚ
3: ਸੰਭਾਲ ਕੇ ਰੱਖ ਲੈਂਦੇ ਹੋ
0: ਡੈਡਾ ਨੂੰ ਦੇ ਦਿੰਦੇ ਹੋ ਨਾ
3: ਡੈਡੀ ਕਹਿੰਦਾ ਕੱਢਦੇ ਕੱਢਦੇ
0: ਐਵੇਂ ਨਾ ਮਹਿੰਗਾ ਪੈ ਜੇ ਫੋਨ ਤੇਰਾ ਬੋਡਾ ਫੋਨ ਕਟਾ ਹੀ ਦੇਣਾ ਕਹਿੰਦਾ
3: ਪੈਸੇ
0: ਮੰਗਣਾ ਦੇ ਫੋਨ
3: ਚੰਗਾ
0: ਦੂਜਾ ਨੈਟਵਰਕ ਲੈਂਦੇ ਹਾਂ
3: ਤੇ ਸ਼੍ਰੇਆ ਤੁਸੀਂ ਆਉਂਦੇ ਰਹੋ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਉਹ ਸਤਿ ਸ਼੍ਰੀ ਅਕਾਲ ਇਹ ਤਾਂ ਪਹਿਲਾਂ ਅਸੀਸ ਆ ਗਿਆ
0: ਮਾਣੋ ਬਿੱਲੀ ਪਹਿਲੀ ਹਾਜ਼ਰੀ
3: ਉਹ ਮਾਣੋ ਬਿੱਲੀ ਕੀ ਹਾਲ ਚਾਲ ਹੈ ਤੁਹਾਡਾ ਕੀ ਲੈ ਕੇ ਆਏ ਹੋ ਤੁਸੀਂ
0: ਮਿਉਂ ਮਿਉਂ
3: ਹੈਂ ਮਿਉਂ ਮਿਉਂ ਹਾਂਜੀ ਚਾਹ ਪੀ ਕੇ ਆਏ ਹਾਂਜੀ
4: ਕੀ ਖਾਇਆ ਚਾਹ ਨਾਲ
3: ਚਾਹ ਦੇ ਨਾਲ ਪਿੰਨੀ
0: ਮੱਠੀ ਮੱਠੀ ਜੀ ਮੱਠੀ
3: ਗੁੱਡ ਜਦੋਂ ਚੇਂਜ ਕਰਨਾ ਹੋਊਗਾ ਨਾ ਉਦੋਂ ਦੱਸ ਦਿਓ ਤੁਸੀਂ ਵੀ ਹੁਣ ਆਹ ਚੀਜ਼ ਖਾਣੀ ਆ ਬੱਲੇ ਯਾਰ ਇੰਨੀ ਇੰਨੀ ਨੌਲੇਜ ਕਿੱਥੋਂ ਲੈਂਦੇ ਤੁਸੀਂ
0: ਪਿੰਨੀ ਤੋਂ
4: ਮਾਈਂਡ ਦੇ
3: ਮਾਈਂਡ ਤੋਂ
0: ਨਾਈਸ
3: ਯਾਰ ਇੰਨੇ ਇੰਟੈਲੀਜੈਂਟ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਕਿੰਨੇ ਕਿੰਨੇ ਈਅਰ ਵਾਲੇ ਕਿੰਡਰ ਚ ਜਾਂਦੇ ਹੋ ਕਿੰਨੇ ਦਿਨ ਜਾਂਦੇ ਹੋ ਤੁਸੀਂ ਟੂ ਡੇਜ ਓਕੇ ਤੇ ਤੁਸੀਂ ਟੂ ਡੇਜ ਜ਼ਿਆਦਾ ਇੰਜੋਏ ਕਰਦੇ ਹੋ ਕਿ ਜਿਹੜੇ ਦਿਨ ਘਰ ਰਹਿੰਦੇ ਹੋ ਉਹ ਤੁਸੀਂ ਜ਼ਿਆਦਾ ਇੰਜੋਏ ਕਰਦੇ ਹੋ ਇੱਥੇ ਘਰ ਰਹਿਣਾ ਕੋਈ ਨੀ ਪਸੰਦ ਕਰਦਾ ਨਾ
0: ਘਰੇ ਘਰਦੇ ਰਹਿੰਦੇ ਆ
3: ਨਾ ਵੱਡੇ ਨਾ ਨਿਆਣੇ ਹਰ ਇੱਕ ਨੂੰ ਐਵੇਂ ਬਾਹਰ ਹੀ ਲਵਾਂ ਕੀ ਸੁਣਾਓਗੇ ਅੱਜ ਓਕੇ ਅੱਛਾ ਸਟੋਰੀ ਓਕੇ
4: ਕਿੰਨੇ ਕਿਚੜੀ ਬਾਰ ਕਾਂ ਨੇ ਉਹ ਚਿੜੀ ਨੇ ਕਿਚੜੀ ਬਾਰ
3: ਅੱਛਾ ਫਿਰ ਕੌਣ ਖਾ ਗਿਆ
4: ਕਿੰਨੇ ਕਿਚੜੀ ਬਾਰ ਦੱਸੋ
3: ਅੱਛਾ ਖਿਚੜੀ ਕਿੰਨੇ ਬਣਾਈ ਦੱਸੋ ਬਈ ਇਹ ਵੀ ਤੁਹਾਡੇ ਇਲਾਕੇ ਦੀ ਆ ਦੱਸੋ ਹੁਣ ਕਿੰਨੇ ਬਣਾਈ
0: ਅੱਗੇ ਉਹ ਕਹਿੰਦੇ ਸੀ
3: ਹੈ ਦੱਸੋ ਘੁੱਗੀ ਨੇ ਬਣਾਈ ਕਿ ਕਾਂ ਨੇ
0: ਮੈਨੂੰ ਲੱਗਦਾ ਕਾਂ ਨੇ ਬਣਾਈ ਕੜੀ ਬਣਾਈ ਤਾਂ ਕਹਿੰਦਾ ਕਾਂ ਨੇ ਘੋੜੀ ਘੁੱਗੀ ਨੇ
3: ਨਾ ਚਿੜੀ ਨੇ ਬਣਾਈ ਆ ਮੈਂ ਜਿੱਤ ਗਿਆ
0: ਸਟੀਲ ਕਢਾਉਂਗਾ
3: ਪਤਾ ਕਿੱਦਾਂ ਕਿਉਂਕਿ ਕਾਂ ਨੂੰ ਤਾਂ ਕੁਕਿੰਗ ਹੀ ਨਹੀਂ ਆਉਂਦੀ
0: ਇਹ ਵੀ ਗੱਲ ਕਾਂ ਤਾਂ ਵੈਸੇ ਵੀ ਏਅਰਫੋਰਸ ਚ
4: ਵੇਖਿਆ ਮੇਰੀ ਖਿਚੜੀ ਖਿੱਤੇ ਆ ਦੈਨ ਉਹ ਥੋੜੀ ਜੀ ਡਿੱਗ ਗਈ ਦੇਖਦਾ ਪਿਆ ਸੀ ਇੱਕ ਗੋਰੀ ਚੂਸੀ ਚੂਸ ਬੋਲੋ ਦੇ ਐਂਡ
0: ਤਾਂ ਬੜੀ ਸੋਹਣੀ ਬਾਤ ਆ
3: ਫਿਰ ਉਹਦਾ ਝੂਠ ਫੜਿਆ ਗਿਆ ਹਨਾ
4: ਦੇ ਬਦਰਾਵਾ ਬਾਈ
3: ਹਾਂ ਤੇ ਫਿਰ ਕਾਂ ਨੇ ਕੀ ਕਿਹਾ ਚੀ ਚੀ
4: ਥੈਂਕ ਯੂ
3: ਹੈ
4: ਫਰੈਂਡਸ ਬਣ ਗਏ
3: ਹੈ ਫਰੈਂਡਸ ਬਣ ਗਏ ਫਿਰ
0: ਅੱਛਾ ਫਿਰ ਤਾਂ ਠੀਕ
3: ਅੱਛਾ ਇਹ ਹੈਪੀ ਐਂਡਿੰਗ ਹੋ ਗਈ
0: ਮੈਂ ਤਾਂ ਕਿਹਾ ਕਿਤੇ ਕਾਂ ਕਹਿੰਦਾ ਵੀ ਖਿਚੜੀ ਦੀ ਜਗ੍ਹਾ ਚਿਚੜੀ ਹੁੰਦੀ ਤਾਂ ਜ਼ਿਆਦਾ ਵਧੀਆ ਸੀ ਚਿੜੀ ਚਿੜੀ ਚਿੜੀ
3: ਥੈਂਕ ਯੂ ਵੀਰ ਜੀ ਥੈਂਕ ਯੂ ਜੀ ਨਹੀਂ ਕਰਨੀ ਕਿਉਂ ਕਿਹਦੇ ਨਾਲ
0: ਓਹੋ ਮਾੜੋ ਬੇਲੀ ਨਾ
3: ਕਿੰਨਾ ਰੁਸੀ ਲਿਆਓ ਮੇਰੀ ਸਤਿ ਸ਼੍ਰੀ ਅਕਾਲ ਮੈਂ ਕਰਨੀ ਦੀਦੀ ਨੂੰ ਸਤਿ ਸ਼੍ਰੀ ਅਕਾਲ ਸ਼੍ਰੇਆ ਹੈਲੋ ਤਿਆਰ ਹੋ ਗਏ ਤੁਸੀਂ ਤੁਸੀਂ ਆਪੇ ਤਿਆਰ ਹੋ ਜਾਂਦੇ ਹੋ ਅਸੀਂ ਚਾਹ ਦੇ ਨਾਲ ਮੈਂ ਤੇ ਪਿੰਨੀ ਖਾਦਾ ਕੁੜੀ ਹੋਰ ਵੱਡੀ ਹੋ ਗਈ ਆ ਤੇ ਉਹ ਸਾਰੇ ਕੰਮ ਕਰ ਲੈਂਦੀ ਆ ਅਸੀਸ ਦੀ ਵੀ ਹੈਲਪ ਕਰ ਦਿੰਦੇ ਹੋ ਵੈਰੀ ਗੁੱਡ ਵੈਰੀ ਗੁੱਡ
4: ਵੈਰੀ
3: ਗੁੱਡ ਅੱਜ ਸੁਣਾਉਣਾ ਤੁਸੀਂ ਕੁਝ
2: ਆਪਾਂ ਨੇ ਕੱਲ ਕਾਂ ਜਿਹੜੀ ਪਲੇ ਕੀਤਾ
3: ਕਾਂ ਜਿਹੜੀ ਪਲੇ ਕੀਤਾ ਸੀ
2: ਚਪੇੜਾਂ
0: ਵੀ ਖਾ
3: ਲੂਣ ਮਿਰਚ ਮਸਾਲਾ ਵੀ ਕਰ
2: ਸਕਦੇ
3: ਬੜੀ ਵਧੀਆ ਗੇਮ ਆ ਜਦੋਂ ਤੁਸੀਂ ਮਿਲੋਗੇ ਤੇ ਫਿਰ ਸਾਨੂੰ ਸਿਖਾਓਗੇ
2: ਹਾਂਜੀ
3: ਚਲੋ ਠੀਕ ਹੈ ਫਿਰ ਆਪਾਂ ਮਿਲ ਕੇ ਖੇਡਾਂਗੇ ਥੈਂਕ ਯੂ
2: ਆਪਾਂ ਨੂੰ ਆਲਰੇਡੀ ਪਤਾ
3: ਤੁਹਾਨੂੰ ਆਲਰੇਡੀ ਪਤਾ ਲੱਗ ਗਿਆ ਚਲੋ ਫਿਰ ਤੁਸੀਂ ਸਾਨੂੰ ਸਿਖਾਇਓ ਆ ਕੇ ਠੀਕ ਆ
0: ਹਾਥੀ ਉੱਡ ਕਾਂ ਉੱਡ ਮੈਂ ਵੱਡਿਆਂ ਦਾ ਹੁੰਦਾ ਬਿਜ਼ਨਸ ਉੱਡ ਪੈਸੇ ਉੱਡ ਘਰ ਉੱਡ
3: ਨੀਂਦਾ ਨੀਂਦਾ
0: ਉੱਡ ਬੱਚੇ ਵਿਚਾਰੇ ਬੌਂਦੜੇ ਜੇ ਬੈਠੇ ਹੁੰਦੇ ਆ ਵੀ ਇਹ ਕੀ ਉਡਾਈ ਜਾਂਦੇ
3: ਸਾਡੇ ਨਾਲ ਅਸੀਸ ਕੌਰ ਸਤਿ ਸ੍ਰੀ ਅਕਾਲ ਅਸੀਸ ਕੌਰ ਸਤਿ ਸ੍ਰੀ ਅਕਾਲ ਕੀ ਹਾਲ ਹੈ ਅਸੀਸ ਦਾ
5: ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
3: ਅਸੀਂ ਠੀਕ ਹਾਂ ਉਹ ਸ਼੍ਰੇਆ ਨੇ ਬੜੀ ਵਧੀਆ ਗੇਮ ਦੱਸੀ ਅੱਜ ਸਾਨੂੰ ਚਿੜੀ ਕਾਂ ਵਾਲੀ ਕੋਈ
5: ਚਿੜੀ ਉੱਡ ਕਾਂ ਉੱਡ
3: ਉਹ ਅੱਛਾ ਉਹ ਵਾਲੀ ਹੀ
0: ਉਹੀ ਸੀਗੀ ਉਹੀ ਸੀਗੀ ਉਹ ਤੁਸੀਂ ਮੇਰਾ ਕੱਲ
2: ਪਤਾ ਇੱਕ ਮੈਨੂੰ ਵੀ ਪਤਾ ਗੇਮ
3: ਕਿਹੜੀ
2: ਉਹ ਹੈ ਕਿ ਚਮਚ ਨੂਨ ਵਿੱਚ ਮਸਾਲਾ
3: ਉਹ
0: ਪਟਾਕੇ ਪੈਂਦੇ ਉਦੋਂ ਦੀ
3: ਉੱਚ ਤੇ ਬੜੀ ਜ਼ੋਰ ਦੀ ਮਾਰਦੇ ਹੁੰਦੇ ਆ
2: ਐ ਹੱਥ ਤੁਸੀਂ ਦੋਨੇ ਹੱਥ ਜੋੜ ਕੇ ਆਏ ਕਰਨ ਤੇ ਫਿਰ ਇੱਕ ਬੰਦੇ ਨੇ ਆਇਆ ਆਪਦਾ ਫਿੰਗਰ ਲੈ ਕੇ ਆਇਆ ਤੁਹਾਡੇ ਹੱਥਾਂ ਦੇ ਮਿਡਲ ਚ ਆਇਆ ਕਰਨਾ ਨੂਨ ਵਿੱਚ ਮਸਾਲਾ ਜਦੋਂ ਮਸਾਲਾ ਆ ਗਿਆ ਜਿਹੜਾ ਬੰਦਾ ਕਰੇ ਸੀ ਨੂਨ ਮਿਰਚ ਮਸਾਲਾ ਤੇ ਓਹਨੇ ਸਲੈਪ ਨਹੀਂ ਕੀਤਾ ਹੱਥ ਨੂੰ ਹੱਥ
0: ਟੱਚ ਵੀ ਨਹੀਂ
2: ਹੋਇਆ ਫਿਰ
3: ਛੋਟੇ
0: ਬੱਚਿਆਂ ਦੇ ਥੋੜੇ ਪਿਆਰ ਨਾ ਮਾਰਨੀ ਪੈਂਦੀ ਉਹ ਥੋੜਾ ਜਿਹਾ ਦੇਖਣ
2: ਮੈਂ ਸੁਣ ਰਹੀ ਸੀ ਨਾ ਤੁਸੀਂ ਅਸੀਸ ਦੀ ਬਜ਼ਾਰ ਜਾਂ ਕੀ ਵੀ ਸੀ ਤੁਸੀਂ ਜਿੱਤ ਗਏ ਮੈਂ ਕਿਹਾ ਸੀ ਮੈਂ ਉਦੋਂ ਕਿਹਾ ਸੀ ਵੈਲ ਡਨ ਰਣਜੋਤ ਅੰਕਲ ਜੀ
3: ਓ ਥੈਂਕ ਯੂ ਅਸੀਸ ਕੌਰ ਜੀ
0: ਉਦੋਂ ਨਹੀਂ ਕਹਿ ਹੋਇਆ ਜੀ
3: ਤੇ ਤੁਸੀਂ ਕੀ ਸੁਣਾਓਗੇ ਅੱਜ
2: ਤੁਹਾਨੂੰ ਪਤਾ
3: ਹਾਂਜੀ
2: ਹਾਂਜੀ
3: ਹਾਂਜੀ
2: ਕੀ ਹਾਂਜੀ
3: ਹਾਂਜੀ ਕੀ ਸੁਣਾਓਗੇ
2: ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸਣੀ
3: ਹਾਂਜੀ ਹਾਂਜੀ ਸੁਣਾਓ
2: ਜਦੋਂ ਜਦੋਂ 3 ਇਅਰਸ ਓਲਡ ਜਾਂ 4 ਇਅਰਸ ਓਲਡ ਤੁਸੀਂ ਸਾਨੂੰ ਕਿੰਡਰ ਲਈ ਜਾਣਾ ਪੈਂਦਾ
3: ਅੱਛਾ
0: ਜਦੋਂ
2: ਜਾ ਫਿਰ ਜਦੋਂ ਤੁਸੀਂ 5 ਜਾਂ 6 ਸਾਲ ਦੇ ਹੋ ਗਏ ਉਦੋਂ ਵੀ ਪ੍ਰੈਪ ਚ ਜਾਂਦੇ ਹੋ ਸਕੂਲ ਚ
3: ਹਾਂ ਓਕੇ ਤੇ ਜਦੋਂ 6 7 ਦੇ ਹੋ ਜਾਂਦੇ ਹੋ
2: ਯੂਨੀਫਾਰਮ ਪਹਿਨ ਕੇ ਜੀ ਬਟ ਜਦੋਂ ਕਿੰਡਰ ਚ ਤੁਸੀਂ ਕੁਝ ਵੀ ਪਾ
3: ਤੇ ਜਦੋਂ 6 7 ਦੇ ਹੋ ਜਾਂਦੇ ਉਦੋਂ
2: ਮੇਰੇ ਫਰੈਂਡ ਨੇ ਨਾ ਕਿਹਾ ਐਲੈਕਸ ਨੇ ਉਹਦਾ ਨਾਮ ਐਲੈਕਸ ਆ ਉਹਨੇ ਕਿਹਾ ਬਈ 6 7 ਇਨ ਯੋਰ ਲੈਂਗੁਏਜ ਮੈਂ ਕਿਹਾ 6 7
3: ਚਲੋ ਕੀ ਸੁਣਾਓਗੇ ਫਿਰ
2: ਮੈਂ ਉਹ ਗਾਣਾ ਸੁਣਾਉ ਜਿਹੜਾ ਐਂਬਰ ਸੁਣਾਈ
3: ਹਾਂਜੀ
2: ਮੈਂ ਦੀ ਲੈਂਦੀ ਲੈਂਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਤਾਂ

0: ਮੇਰੀ ਭਾਬੀ ਚਿੜਕਦੀ ਹੈ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ
1: ਮੈਂ ਦੇਖਦਾ ਉਚਾਰਨ ਉਚਾਰਨ ਕਿੱਦਾਂ ਸੁਣ
2: ਉਹ ਚੱਕ ਦੇ ਬਲਬਲੇ ਹਾਂਜੀ
0: ਜਿਹੜਾ ਮੈਂ ਸੁਣਾ ਰਹੀ ਸੀ ਨਾ ਗਾਣਾ
2: ਕਿਉਂਕਿ ਨਾਲੇ ਤੁਸੀਂ ਤਾਂ ਖੁਦ ਟੀਚਰ ਹੋ ਨਾ
1: ਛੋਟੇ ਬੱਚਿਆਂ ਦੇ
2: ਨਹੀਂ ਪਰ ਇੰਗਲਿਸ਼ ਟੀਚਰ ਹੈ ਨਾ ਸੋਰੀ ਸੱਚ ਇਹ ਤਾਂ ਪੰਜਾਬੀ ਦੀ ਬੋਲੀ ਆ
1: ਕਨਫਿਊਜ਼ਨ ਨਾ
0: ਤੁਹਾਨੂੰ ਪਤਾ ਕਿ ਮੈਂ ਬਹੁਤ ਸਾ ਬੇਬੀਆਂ ਦਾ
2: ਅੱਛਾ ਬੇਬੀ ਬੋ ਓ ਓਕੇ ਓਕੇ ਓਕੇ ਥੈਂਕ ਯੂ ਬੌਸ ਬੇਬੀ
3: ਸਾਡਾ
2: ਠੀਕ ਆ ਪੁੱਤੂ ਥੈਂਕ ਯੂ ਤੁਹਾਡਾ ਕੀ ਹਾਲ ਆ
3: ਮੇਰਾ ਵੀ ਵਧੀਆ
2: ਓਕੇ ਕੀ ਸੁਣਾਓਗੇ
3: ਅੱਜ ਸੁਣਾਓਗੇ ਇੱਕ ਬਿਜਾਰਤ
2: ਓਕੇ
3: ਉਹ ਕਿਹੜੀ ਚੀਜ਼ ਆ ਜਿਹੜੀ ਆਪਾਂ ਬਾਈ ਨਹੀਂ ਕਰ ਸਕਦੇ ਪਰ ਲੋਕਾਂ ਚ ਵੰਡ ਸਕਦੇ ਪਰ ਉਹ ਫਿਰ ਬਹੁਤ ਜ਼ਿਆਦਾ ਵੰਡ ਸਕਦੇ
1: ਅਕਲ
2: ਵਾਇਰਸ ਜਿਹਾ ਲੱਗਦਾ ਮੈਨੂੰ ਤੇ ਅਗਲ ਉਗਲ ਤੇ ਕਿਤੇ ਅੱਜ ਕੱਲ
1: ਤਾਂ ਪਾਈਆ ਪੱਕੀ ਨਹੀਂ ਲੱਗਦੀ ਗੱਲੋਂ
2: ਇਹ ਤੇ ਮੈਨੂੰ ਕੋਈ ਨਾ ਇਨਸਫਲੈਂਜ਼ਾ ਜਿਹਾ ਲੱਗਦਾ ਮੈਨੂੰ ਖੰਘ ਵੀ ਹੋ ਸਕਦੀ ਫਿਰ
1: ਉਮਰ ਹੋ ਗਈ ਹੁਣ ਸਿਆਣੇ ਮੁੜ ਕੇ ਫਿਰ ਦਮਾ ਹੋਰ ਅੱਠ ਨੌ ਗਿਣ ਦੇਣੀਆਂ ਗੋਡਿਆਂ ਜੋੜਾਂ ਦਾ ਦਰਦ
2: ਇਹ ਵੀ ਛੂਤ ਛਾਤ ਦੀ ਪੱਕੀ ਗੱਲ ਹੈ ਬਿਮਾਰੀ ਤੇ ਕੋਈ ਛੂਤ ਛਾਤ ਦੀ ਹੈ ਨਹੀਂ ਤੇ ਗੱਲ ਪੱਕੀ
1: ਛੂਤ ਛਾਹ ਹੀ ਰਹਿ ਗਿਆ ਹੁਣ ਤਾਂ
2: ਅਰਨਵ ਹਾਰ ਗਈ ਯਾਰ
1: ਬੇਪਨਾਹ ਮੁਹੱਬਤ ਕਰਤਾ ਥਾ ਅਬ ਉਸੀ ਸੇ ਪਨਾਹ ਚਾਹਤਾ
2: ਵਾਹ ਵਾਹ ਵਾਹ
0: ਮੈਂ ਇੱਕ ਗੱਲ ਦੱਸਣੀ ਸੀ
2: ਹਾਂਜੀ
0: ਮੇਰੇ ਪਾਪਾ ਨੀ ਨਾ ਠੀਕ ਨੀ ਆ
2: ਓਹੋ ਕੀ ਗੱਲ ਹੋ ਗਈ
0: ਹਸਪੀਟਲ ਚ ਉਹਨਾਂ ਲਈ ਅਰਦਾਸ ਕਰਿਆ ਪਲੀਜ਼
2: ਜੀ ਪੁੱਤੋ ਆਪਾਂ ਜ਼ਰੂਰ ਸਾਰੇ ਜਾਣੇ ਅਰਦਾਸ ਕਰਾਂਗੇ ਵੀ ਛੇਤੀ ਛੇਤੀ ਅਰਨਵ ਦੇ ਪਾਪਾ ਠੀਕ ਹੋ ਕੇ ਘਰ ਆਉਣ ਤੇ ਸਾਨੂੰ ਤੁਸੀਂ ਗੁੱਡ ਨਿਊਜ਼ ਛੇਤੀ ਛੇਤੀ ਦਿਓ
1: ਅਸੀਂ ਜ਼ਰੂਰ ਅਰਦਾਸ ਕਰਾਂਗੇ
2: ਟੈਨਸ਼ਨ ਨਹੀਂ ਲੈਣੀ ਤੁਸੀਂ ਤੇ ਉਹਨਾਂ ਨੇ ਛੇਤੀ ਠੀਕ ਹੋ ਕੇ ਆ ਜਾਣਾ ਪੁੱਤ
0: ਧੰਨਵਾਦ
2: ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀ ਦੇਵੇ ਹੱਸਦੇ ਖੇਡਦੇ ਰੱਖੇ ਪਰਿਵਾਰ ਦੇ ਵਿੱਚ ਜੀ ਰਾਜੀ ਖੁਸ਼ੀ ਚੰਗੇ ਲੱਗਦੇ ਧੰਨਵਾਦ ਅਤੇ ਤੁਸੀਂ ਦੁੱਖ ਸੁੱਖ ਸਾਡੇ ਨਾਲ ਸਾਂਝਾ ਕਰਦੇ ਹੋ ਸਾਰਿਆਂ ਦੇ ਨਾਲ ਇਹੋ ਹੀ ਪਰਿਵਾਰ ਹੁੰਦਾ ਆਪਾਂ ਆਪਣਾ ਸਮਝ ਕੇ ਕਿਸੇ ਦੇ ਨਾਲ ਸਾਰੀ ਗੱਲ ਸ਼ੇਅਰ ਕਰਦੇ ਹਾਂ ਅਤੇ ਬਹੁਤ ਮਿਹਰਬਾਨੀ ਬਾਕੀ ਸਾਰਿਆਂ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਅਰਦਾਸ ਕਰਿਓ ਭਾਈ ਇਸ ਬੱਚੇ ਦੇ ਡੈਡੀ ਛੇਤੀ ਛੇਤੀ ਠੀਕ ਹੋ ਕੇ ਘਰ ਆਉਣ ਥੈਂਕ ਯੂ
1: ਹੱਸਣ ਖੇਡਣ
2: ਜੀ ਬਿਲਕੁਲ ਅਤੇ ਸਤਿ ਸ਼੍ਰੀ ਅਕਾਲ ਤਵਨੀਤ ਮੈਂ ਮਾਫ਼ੀ ਚਾਹੁੰਦਾ ਜੀ ਬਾਕੀ ਜੇ ਸਮਾਂ ਬਚਿਆ ਤਾਂ ਫਿਰ ਮੈਂ ਤਾਂ ਹੀ ਤੁਹਾਡੀ ਕਾਲ ਪਿੱਕ ਕਰੂੰਗਾ ਨਹੀਂ ਤਾਂ ਫਿਰ ਕਾਲ ਪਿੱਕ ਕੀਤੀ ਤੁਹਾਨੂੰ ਹੋਲਡ 'ਤੇ ਰੱਖ ਕੇ ਫਿਰ ਕੋਈ ਫਾਇਦਾ ਨਹੀਂ ਆ ਅਤੇ ਜੇ ਸਮਾਂ ਬਚਿਆ ਫਿਰ ਮੈਂ ਤੁਹਾਨੂੰ ਦੱਸੂਗਾ ਇਸ ਕਾਲ ਤੋਂ ਬਾਅਦ ਸਤਿ ਸ਼੍ਰੀ ਅਕਾਲ ਤਵਨੀਤ
0: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਇਹ ਕੌਣ ਐਸ਼ਲੀ ਨਾ
0: ਹਾਂਜੀ
2: ਉਹ ਅੱਜ ਤਾਂ ਫਿਰ ਬੁੱਝਿਆ ਗਿਆ ਤੇ ਮੇਰਾ ਕਾਹਦਾ ਗਿਫਟ ਹੋਇਆ ਤੇ ਤੁਹਾਡਾ ਗਿਫਟ ਹੋ ਗਿਆ
1: ਤੁਸੀਂ ਬੜੇ ਭਾਗੇ ਹੋਵੋਗੇ ਨਾ ਫਿਰ
0: ਅਸੀਂ ਤੁਹਾਨੂੰ ਸਰਪ੍ਰਾਈਜ਼ ਦਊਗੇ ਵੀਕਐਂਡ ਤੇ
2: ਅੱਛਾ ਵੀਕਐਂਡ ਤੇ ਸਰਪ੍ਰਾਈਜ਼ ਦਊਗੇ ਓਕੇ ਓਕੇ ਚਲੋ ਠੀਕ ਆ ਫਿਰ ਕੀ ਸ਼ਕਤੀਮਾਨ ਵਿਖਾਓਗੇ ਵੀਕਐਂਡ
1: ਤੇ ਪਹਿਲਾ ਨੰਬਰ ਬਣਦਾ ਫਿਰ ਤਾਂ ਨਾ
2: ਚਲੋ ਥੈਂਕ ਯੂ, ਫਿਰ ਮੈਂ ਵੇਟ
0: ਕਰ ਲਾ, ਸਾਡੀ ਵਾਰੀ ਪਹਿਲਾਂ ਲੈਣੀ।
2: ਪੁੱਤ ਇਹ ਬੜਾ ਔਖਾ ਕੰਮ ਹੈ, ਤੁਸੀਂ ਨਾ ਆ ਗਰੁੱਪ ਬਣਿਆ ਨਾ ਤੁਹਾਡਾ, ਤੁਸੀਂ ਆਪਸ ਵਿੱਚ ਉੱਥੇ ਪਗਾਟਾ ਕਰੋ। ਮੇਰਾ ਕੀ ਆ, ਮੈਂ ਤੇ ਸਿਰਫ ਨਾ ਹੀ ਲੈਣੇ ਆ ਵੀ ਹੁਣ ਆ ਜਾਓ ਤੇ ਹੁਣ ਆ ਜਾਓ, ਹੈ ਨਾ।
0: ਓਕੇ,
2: ਹੈ ਨਾ। ਮੰਮਾ ਨੂੰ ਕਿਹੋ ਗਰੁੱਪ ਬਣਿਆ ਨਾ, ਉਹਦੇ ਵਿੱਚ ਤੁਸੀਂ ਪਲੀਜ਼ ਆਪ ਤੁਸੀਂ ਡਿਸਕਸ਼ਨਸ ਕਰੋ, ਤੁਸੀਂ ਪੈਨਲ ਬਣਾਓ ਤੇ ਮੇਰੀ ਵੀ ਥੋੜ੍ਹੀ ਜਿਹੀ ਜਾਣ ਸੌਖੀ ਕਰੋ। ਮੈਨੂੰ ਤਾਂ ਇੱਥੇ ਮੈਸੇਜ 'ਤੇ ਮੈਸੇਜ ਵਰਨ ਡਿਆ ਹੁੰਦਾ ਵੀ ਮੇਰੀ ਵਾਰੀ ਪਹਿਲਾਂ ਲੈ ਲਿਓ, ਮੈਨੂੰ ਨਹੀਂ ਲਿਆ ਤੇ ਕੀ ਕਰਿਆ ਹੁਣ ਦੱਸ ਮੈਂ।
1: ਕਦੇ ਕਦੇ ਪ੍ਰੀਤ ਇੰਦਰ ਅੰਕਲ ਵੀ ਪਹਿਲਾਂ ਆ ਜਾਂਦੇ ਇਹ ਆਪਦੀ ਬਾਰੀ ਪਹਾੜ ਦੇ ਵਿੱਚੋਂ।
2: ਕੀ ਕਰੀਂ ਦੱਸ ਐਸ਼ਲਿਨ, ਤੂੰ ਹੈਲਪ ਕਰ ਮੇਰੀ ਕੁੜੀਏ।
0: ਓਕੇ,
2: ਹੈ ਕਰੇਂਗੀ
1: ਲੀਡਿੰਗ ਫਰਮ ਦਾ ਫਰੰਟ?
2: ਹੈ,
1: ਹਾਂਜੀ ਹਾਂਜੀ ਕਰੂਗੀ ਕਰੂਗੀ। ਕੀ ਸੁਣਾਓਗੇ ਅੱਜ ਫਿਰ?
2: ਹਾਂ,
0: ਇੱਕ ਬੁਝਾਲਤ।
2: ਹਾਂਜੀ,
0: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਤਾਂ ਪਿੱਟਣ ਲੱਗੀ ਹਰ ਉਈ ਮੈਂ ਅੰਮਾ ਵਨ ਮੋਈ।
2: ਉਈ ਅੰਮਾ ਮੈਂ ਮੋਈ, ਇਹ ਸੁਣੀ ਤੇ ਹੈਗੀ ਆ ਮੈਂ,
1: ਪਰ ਆਉਂਦੀ ਨਹੀਂ।
0: ਸਬਜ਼ੀ ਚ ਪਾਈ ਦੀ।
2: ਹੈ,
0: ਸਬਜ਼ੀ ਚ ਪਾਈ
2: ਉਹ ਮਿਰਚ,
0: ਇਹ ਲਾਲ ਵਾਂਗੜੀ ਹੈ।
2: ਲਾਲ ਵਾਂਗੜੀ ਹੈ, ਲਾਲ ਮਿਰਚ ਹੋ ਗਈ ਫਿਰ।
1: ਲਾਲ ਮਿਰਚ ਹੋ ਸਕਦੀ ਫਿਰ।
2: ਸਾਰਾ ਆਂਸਰ ਨੀ ਆ, ਚਲੋ ਹਾਰ ਗਏ। ਰੈਡ ਚਿੱਲੀ, ਕਿਆ ਤਾਂ ਹੈ ਰੈਡ ਚਿੱਲੀ।
1: ਬਸੰਤੀ ਤੁਹਾਡਾ ਨਾਮ ਕਿਆ?
2: ਅੱਜ ਤੁਸੀਂ ਨਾ ਬਹੁਤ ਕਲੀਅਰ ਬੋਲਿਆ ਵਾ, ਥੈਂਕ ਯੂ, ਇੱਦਾਂ ਬੋਲਿਆ ਕਰੋ।
0: ਓਕੇ,
2: ਠੀਕ ਆ। ਤੇ ਨੈਕਸਟ ਕਿਹਦੀ ਵਾਰੀ?
0: ਗੱਲ ਕਰ ਲਓ।
2: ਹਾਂਜੀ,
1: ਸਤਿ ਸ਼੍ਰੀ ਅਕਾਲ।
0: ਸਤਿ
2: ਸ਼੍ਰੀ ਅਕਾਲ ਵੀਰ ਜੀ,
0: ਕੀ ਹਾਲ ਹੈ?
2: ਬਹੁਤ ਵਧੀਆ, ਕੀ ਕਰਦੇ ਸੀ?
0: ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣਦੀ।
2: ਅੱਜ ਤੁਸੀਂ ਨਾਰਾਜ਼ ਹੋ, ਜਿਹੜੀ ਸਿੱਧੀ ਗੱਲ ਉਹ ਦੱਸੋ ਵੀ ਕਿਹੜੀ ਗੱਲੋਂ ਨਾਰਾਜ਼ ਹੋਏ ਹੋ?
1: ਆਵਾਜ਼ ਆ ਨਹੀਂ ਰਹੀ।
2: ਇਹ ਵੀਰ ਜੀ ਜਿਹੜੇ ਨਾ ਇਹ ਅੱਜ ਕਰ ਰਹੇ ਖਰਾਬੀਆਂ, ਅੱਜ ਮੈਨੂੰ ਲੱਗਦਾ ਵੀ ਨਾਰਾਜ਼ ਨੇ।
0: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ,
0: ਕੀ ਹਾਲ ਹੈ?
2: ਠੀਕ ਆ। ਲੜੇ ਕਿਹਦੇ ਨਾਲ ਅੱਜ ਪਹਿਲਾਂ ਮੈਨੂੰ ਇਹ ਦੱਸੋ।
0: ਛੋਟੀ ਦੀਦੀ ਸੀਗੇ।
2: ਅੱਛਾ ਅੱਛਾ, ਤੇ ਤੁਸੀਂ ਲੜਾਈ ਕਿਹਦੇ ਨਾਲ ਹੋਈ ਤੁਹਾਡੀ, ਇਹ ਦੱਸੋ ਪਹਿਲਾਂ।
0: ਕੋਈ ਵੀ ਨਹੀਂ,
2: ਕਹੀ ਵੀ ਨਹੀਂ ਲੜਾਈ ਹੋਈ। ਲੈ, ਸਵੇਰੇ ਸਵੇਰੇ ਬ੍ਰੇਕਫਾਸਟ ਕਾਹਦਾ ਕੀਤਾ ਫਿਰ? ਖੰਡ ਵਾਲੇ ਪਰੌਂਠੇ, ਕੀੜੀਆਂ ਜੰਬੜ ਜਾਣੀਆਂ ਤੁਹਾਨੂੰ।
1: ਨਹੀਂ, ਮੀਂਹ ਪਊਗਾ।
2: ਹਾਂਜੀ, ਅਸੀਂ
1: ਪਹਿਲਾਂ ਨਿਆਣਿਆਂ ਨੂੰ ਪਿੰਨੀ ਕਹਿ ਕੇ ਹਟਿਆ ਵੀਰੇ, ਕਿਤੇ ਹੋਰ ਕਿਤੇ ਗਲਤ ਬਿਆਨ ਨਾ ਦੇ,
2: ਸਟੇਟਮੈਂਟ ਨਾ ਚੇਂਜ ਹੋ ਜਾਏ।
0: ਤੁਸੀਂ ਕਦੀ ਖਾਦੇ?
2: ਹਾਂ ਪੁੱਤ, ਵਿਆਹ ਤੋਂ ਪਹਿਲਾਂ ਖਾਂਦੇ ਹੁੰਦੇ ਹਾਂ ਜਦੋਂ ਅਸੀਂ ਨਿੱਕੇ ਹੁੰਦੇ ਹਾਂ। ਹੁਣ ਤੇ ਉਦਾਂ ਜ਼ਿੰਦਗੀ ਚ ਮਿਠਾਸ ਬਹੁਤ ਆ ਗਈ,
1: ਨਹੀਂ ਹੁਣ ਤਾਂ ਬਣਾ ਕੇ ਦਿੰਦੇ ਆ ਨਾ।
2: ਹੁਣ ਤੇ ਜ਼ਿੰਦਗੀ ਚ ਉਦਾਂ
0: ਬੜੀ
2: ਹਾਂ, ਬਹੁਤ ਯੰਮੀ, ਬਹੁਤ ਯੰਮੀ।
1: ਪੁੱਛੋ ਜਦੋਂ ਉਹ ਸ਼ੂਗਰ ਕੈਰਾਮਲਾਈਜ਼ ਕਰਦੀ ਸੀ ਨਾ ਤਵੇ ਤੇ, ਉੱਤੇ ਬਟਰ ਰੱਖਿਆ ਹੁੰਦਾ ਸੀ। ਓ ਹੋ
2: ਹੋ, ਗਰਮ ਬੜੇ ਹੁੰਦੇ ਸੀ ਪਰ,
1: ਹਾਂ ਠੰਡੇ ਹੋਣ ਨਹੀਂ ਸੀ ਨਾ ਦਿੰਦੇ ਆਪਾਂ।
2: ਕੀ ਸੁਣਾਓਗੇ ਵੀਰ ਜੀ?
0: ਇੱਕ ਬੁਝਾਲਤ।
2: ਹਾਂਜੀ,
0: ਹਲੀ ਹਲੀ ਮੱਛੀ, ਹਲੇ ਹਲੇ ਬੱਚੇ।
2: ਹਰੀ ਹਰੀ ਮੱਛੀ ਤੇ ਹਰੇ ਹਰੇ ਬੱਚੇ।
0: ਹਾਂਜੀ,
2: ਲਾਚੀ।
0: ਸਬਜ਼ੀ ਤੇ ਖਾਦੇ
2: ਹੈ?
0: ਸਬਜ਼ੀ ਚ,
2: ਸਬਜ਼ੀ ਚ ਪਾਉਂਦੇ ਆ?
0: ਸਬਜ਼ੀ ਹੋ, ਸਬਜ਼ੀ ਹੋਦੀ,
2: ਸਬਜ਼ੀ ਹੁੰਦੀ ਆ। ਓਕੇ, ਫਿਰ ਹਰੀ ਲਾਚੀ ਤੇ ਨਹੀਂ ਆਏ,
1: ਰੂਲ ਆਊਟ ਕਰ ਦੋ।
2: ਮਟਰ ਮਟਰ ਮਟਰ ਮਟਰ ਮਟਰ, ਅਟਰਲੀ ਮਟਰਲੀ ਡਿਲੀਸ਼ੀਅਸ। ਓ ਥੈਂਕ ਯੂ ਥੈਂਕ ਯੂ ਥੈਂਕ ਯੂ,
1: ਮੁੜ ਕੇ ਰੋਜ਼ ਖਾਓ ਅੰਡੇ ਨਾ ਸ਼ੁਰੂ ਕਰ ਲਿਓ।
2: ਥੈਂਕ ਯੂ ਵੀਰ ਜੀ ਤੇ ਵੱਡੀ ਦੀਦੀ।
0: ਅਸੀਂ ਸਕੂਲ ਤੇ ਗੱਡੀ ਚ ਜਾ ਰਹੇ।
2: ਅੱਛਾ, ਗੱਡੀ ਚ ਜਾ ਰਹੇ ਹੋ? ਓਕੇ,
0: ਮੈਂ ਸਾਡਾ ਪੋਲਾਰਿਸ ਕਿੱਟਾ ਸੀ ਕਿ ਵਾਕ ਕਰਨ ਜਾ ਰਹਾ, ਪਰ ਮਮਾ ਬ੍ਰੇਕ ਕੀਤੀ।
2: ਅੱਛਾ, ਮੰਮਾ ਨੇ ਉਹ,
1: ਮੰਮਾ ਅੱਗੇ ਵੀ ਇੱਦਾਂ ਹੀ ਕਰਦੇ ਆ।
2: ਮੰਮਾ ਦਾ ਤੁਰਨ ਨੂੰ ਜੀ ਨਹੀਂ ਕਰਦਾ ਯਾਰ। ਕਿਉਂਕਿ ਤੁਸੀਂ ਤਾਂ ਉੱਥੇ ਰਹਿ ਪੈਣਾ, ਮੰਮਾ ਨੇ ਫੇਰ ਤੁਰ ਕੇ ਆਉਣਾ ਨਾ,
1: ਇਹਨਾਂ ਨੇ ਫੇਰ ਵਿਚਾਰਿਆਂ ਨੇ ਕਾਰ ਚ ਸੈਰ ਕਰਦਿਆਂ ਨੇ ਆਉਣਾ,
2: ਡਬਲ ਪੈ ਜਾਂਦਾ ਨਾ ਕੰਮ। ਮੰਮਾ ਨੇ ਅਸਲ ਚ ਜਿਹੜਾ ਸੂਟ ਪਾ ਲਿਆ ਸੀ ਨਾ ਉਹਦੇ ਨਾਲ ਵਾਕ ਕਰਨ ਵਾਲੇ ਸ਼ੂਜ਼ ਜੱਚ ਨਹੀਂ ਸੀ ਰਹੇ ਤਾਂ ਕਰਕੇ।
1: ਨਹੀਂ ਥੋੜੀ ਜਿਹੀ ਬਾਰਿਸ਼ ਵੀ ਹੈ ਬਾਹਰ, ਕਿਉਂਕਿ ਸੂਟ ਦੇ ਉੱਤੇ ਦੀ ਫਿਰ ਉਹ ਰੇਨਕੋਟ ਪੈ ਜਾਂਦਾ, ਫਿਰ ਸੂਟ ਨਹੀਂ ਦਿਖਦਾ,
2: ਸੂਟ ਨਹੀਂ ਦਿਖਦਾ। ਓਕੇ ਹਾਂ, ਇਹ ਵੀ ਹੋ ਸਕਦਾ।
0: ਤੇ ਅੱਜ ਆਟਮ ਹੈ।
2: ਆਟਮ ਹੈ
0: ਬਿਕੋਜ਼ ਮੈਂ ਟ੍ਰੀ ਦੇਖਿਆ ਜਿਹਦੇ ਕੋਲੇ ਲੀਵ ਨਹੀਂ ਹੈਗੇ।
1: ਹਾਂ ਪੱਤੇ ਡਿੱਗ ਗਏ
2: ਤੇ ਕੋਈ ਬਹੁਤ ਕਈ ਬੰਦੇ ਵੀ ਗੰਜੇ ਹੁੰਦੇ ਆ, ਕੋਈ ਨਹੀਂ ਉਹਦੇ ਨਾਲ ਮੌਸਮ ਦਾ ਥੋੜੀ ਕੋਈ ਲੈਣਾ।
1: ਬੰਦਿਆਂ ਤੇ ਵੀ ਉਹੀ ਆਟਮ ਹੀ ਆਈ ਹੁੰਦੀ ਆ।
2: ਅਸੀਂ ਪੱਤੇ ਪੱਤ ਝੜਦੇ
1: ਕਲੀ ਬਹਾਰਾਂ ਦੀ।
0: ਬਿਗ ਟ੍ਰੀ ਦਿਖਾ ਜਿਹਦੇ ਕੋਲ ਲੀਵ ਨਹੀਂ ਹੈਗਾ, ਸਾਡੇ ਸਾਹਮਣੇ ਹੈਗੇ।
2: ਅੱਛਾ ਤੁਹਾਡੇ ਸਾਹਮਣੇ ਹੈਗੇ ਆ। ਓਕੇ,
1: ਉਹ ਫਿਰ ਟ੍ਰੀ ਨੇ ਲੀਵ ਲੀਵ ਕਰਤੇ ਨਾ।
2: ਕੋਈ ਨਹੀਂ ਤੁਸੀਂ ਉਹਨੂੰ ਨਾ,
0: ਹਾਂ ਜਦੋਂ ਅਸੀਂ ਪਾਰਕ ਲੱਗਿਆ ਉਹ ਪਿੱਛੇ ਹੋਊਗਾ,
2: ਉਹ ਪਿੱਛੇ ਹੋਊਗਾ। ਹਾਂ ਜਦੋਂ ਤੁਸੀਂ ਗਾਂ ਲੰਘੇ ਤੇ ਟ੍ਰੀ ਪਿੱਛੇ ਰਹਿ ਜਾਣਾ।
1: ਅਸੀਂ ਪਰ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਐ ਪੱਤੇ ਜੇ ਛੜੇ ਹੋਏ ਤੇ ਸਾਨੂੰ ਹੁੰਦਾ ਸੀ ਬਾਹਰਲੇ ਮੁਲਕ ਜਾਵਾਂਗੇ ਤੇ ਡਿੱਗੇ ਦਿਖਣ ਸਾਨੂੰ ਕਿਤੇ।
2: ਆਹੋ ਮੁਹੱਬਤੇ ਵਾਂਗੂ। ਇੱਕ ਵੀ ਨੀ ਹੈਗਾ। ਓਹ ਚਲੋ, ਇਹਦਾ ਨਾਂ ਫਿਰ ਗੰਜਾ ਟ੍ਰੀ ਰੱਖ ਦਿੰਦੇ ਆਪਾਂ। ਹਾਂਜੀ ਹਾਂਜੀ, ਜੇ ਤੁਹਾਡੀ ਮਤਲਬ ਰਜ਼ਾ ਹੋਵੇ ਤੇ। ਫੋਨ ਤੇ ਸਭ ਤੋਂ ਸ਼ੁਰੂ ਚ ਕਰ ਲੈਂਦੇ ਵਿਚਾਰੇ। ਇਹ ਤੇ ਸਭ ਤੋਂ ਪਹਿਲਾਂ ਫੋਨ ਕਰਦੀ ਕੁੜੀ।
0: ਤਵਨੀਤ
2: ਪਰ ਮੈਂ ਤੇ ਇੱਥੇ ਹੀ, ਮੇਰੀ ਤੇ ਆਵਾਜ਼ ਸੁਣਦੀ ਸੀ ਤੁਹਾਨੂੰ।
1: ਫਿਰ ਚੱਕਿਆ ਕਿਉਂ ਨੀ ਫੋਨ ਉਹਨਾਂ ਦਾ?
2: ਹੈ ਫੋਨ ਚੱਕਿਆ ਸੀ ਮੈਂ, ਚੱਕ ਕੇ ਰੱਖਿਆ ਸੀ।
1: ਆਹੀ ਤਾਂ ਗਲਤੀ ਆ ਨਾ ਫਿਰ।
2: ਨਹੀਂ ਚੱਕਿਆ
0: ਤੁਸੀਂ, ਚੱਕ ਕੇ ਸਾਈਟ ਕੀ ਤਾਂ ਤੁਸੀਂ ਕਹਿੰਦੇ ਇਹਨੂੰ ਲਾਸਟ ਵਾਰੀ ਕਰਦੇ, ਪਹਿਲਾਂ ਮੰਨਣ ਨੂੰ ਫਤਿਹ ਨੂੰ ਦਿੰਦੇ।
2: ਉਹ ਪਤਾ ਕੀ ਹੁੰਦਾ,
1: ਇਗਨੋਰ ਕੀਤਾ ਤੁਸੀਂ
2: ਲਾਸਟ ਵਿੱਚ। ਤੁਹਾਨੂੰ ਪਤਾ ਜਦੋਂ ਪ੍ਰੋਗਰਾਮ ਹੁੰਦਾ ਨਾ, ਜਦੋਂ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤੇ ਤੁਹਾਡੇ ਭੰਗੜੇ ਦੀ ਆਈਟਮ ਲਾਸਟ ਵਿੱਚ ਰੱਖਦੇ ਕਿ ਨਹੀਂ?
1: ਮੇਨ ਸਟੇਜ ਪਰਫਾਰਮੈਂਸ
0: ਨਹੀਂ,
2: ਉਹ ਲਾਸਟ ਵਿੱਚ ਤਾਂ ਰੱਖਦੇ ਆ ਕਿਉਂਕਿ ਉਹ ਸਭ ਤੋਂ ਵਧੀਆ ਆਈਟਮ ਹੁੰਦੀ ਆ। ਗਾਲੀ ਪੈਣਾ ਕੱਠੇ ਹੋ ਕੇ ਕਿਸੇ ਦੇ।
0: ਸਾਰੇ ਬੱਚੇ ਦੇ ਨਾਮ ਲਿਖਣੇ, ਫਿਰ ਤੁਸੀਂ ਫੋਲਡ ਕਰਕੇ ਇੱਕ ਬਾਉ ਚ ਪਾਣਾ, ਫਿਰ ਦੋ ਚੂਜ਼ ਕਰਨਾ, ਇੱਕ ਫਰਸਟ ਹੋਣਾ ਪਰਸਨ ਤੇ ਇੱਕ ਲਾਸਟ ਹੋਣਾ ਪਰਸਨ।
2: ਅੱਛਾ ਇਦਾਂ ਕਰਨਾ,
1: ਜਿਵੇਂ ਚੋਰ ਸਪਾਈ ਵਾਲੀਆਂ ਪਰਚੀਆਂ ਪਾਈ ਦੀਆਂ।
2: ਅੱਛਾ ਉਹ ਪਾਉਣੀਆਂ। ਓਕੇ ਓਕੇ ਓਕੇ, ਮੈਂ ਉਹੀ ਕਹਿੰਦਾ ਨਾ ਪੁੱਤ, ਉਹ ਤੁਸੀਂ ਆਪੇ ਪਰਚੀਆਂ ਪਾ ਕੇ ਤੇ ਮੈਨੂੰ ਮੈਸੇਜ ਕਰਦਿਆ ਕਰੋ ਵੀ ਅੱਜ ਆਹ ਵਾਲੀ ਵਾਰੀ ਵਾਰੀ ਵਾਰੀ, ਤੁਸੀਂ ਹੈਲਪ ਕਰਦਿਆ ਕਰੋ, ਤੁਸੀਂ ਤੇ ਵੱਡੇ ਹੋਣ।
0: ਓਕੇ
2: ਹੈ ਨਾ, ਤੁਸੀਂ ਗਰੁੱਪ ਦੇ ਵਿੱਚ ਸਾਰਿਆਂ ਦੀਆਂ ਪਰਚੀਆਂ ਪਾ ਕੇ ਤੇ ਉਹਦੇ ਵਿੱਚ ਵਾਰੀ ਪਾ ਦਿਆ ਕਰੋ।
1: ਕਰੋ ਡਿਸਕਸ ਇਹ ਨੂੰ,
2: ਇਹ ਜ਼ਿੰਮੇਵਾਰੀ ਤੋਂ ਭੱਜਦੇ ਨੇ ਲੈਣੇ।
1: ਆਹੋ ਹੁਣ ਚਾਰ ਚਾਰ ਸਾਲ
2: ਰਿਸਪੋਂਸਿਬਿਲਟੀ ਨਹੀਂ ਲੈਣਾ ਚਾਹ ਰਹੇ,
1: 5 ਸਾਲ ਦੇ ਤੇ ਹੋ ਗਏ ਨੇ।
2: ਹੈ ਤਵਨੀ,
1: ਕਿੰਨੀ ਕੁ ਦੇਰ ਭੱਜੀ ਜਾਣਗੇ ਰਿਸਪੋਂਸਿਬਿਲਟੀਜ਼ ਤੋਂ? ਹੈ
2: ਤਵਨੀ, ਤੂੰ ਇੱਥੇ ਆ ਜਾ ਕਰ, ਤੂੰ ਮੇਰੇ ਨਾਲ ਤੂੰ ਸਗੋਂ ਪ੍ਰੋਗਰਾਮ ਕਰਾ ਦਿਆ ਕਰ। ਛੁੱਟੀ ਤੇ ਆਓਗੇ? ਚਲ
1: ਠੀਕ ਆ, ਛੁੱਟੀ
0: ਤੇ ਆਓਗੇ।
1: ਚਲੋ
0: ਥੈਂਕ ਯੂ।
2: ਕੀ ਸੁਣਾਓਗੇ ਫਿਰ?
0: ਇੱਕ ਬੁਜਾਰਤ।
2: ਹਾਂਜੀ
1: ਪਾਓਗੇ ਫਿਰ ਤਾਂ।
0: ਲੰਬਾ ਉੱਚਾ ਵੀਰ ਆਪੇ ਗੋਲੀ ਚਲਾਉਂਦਾ ਤੇ ਆਪੇ ਤੀਰ ਚਲਾਉਂਦਾ।
2: ਲੰਮਾ ਉੱਚਾ ਵੀਰ ਆਪੇ ਗੋਲੀ ਚਲਾਉਂਦਾ ਤੇ ਆਪੇ ਤੀਰ।
1: ਅੱਖੀਓ ਸੇ ਗੋਲੀ ਮਾਰੇ ਸਈਆਂ ਹਮਾਰ।
2: ਇਹ ਕੋਈ ਮਲਟੀ ਟੈਲੈਂਟਿਡ ਜਿਹਾ ਬੰਦਾ ਵਾ ਕੋਈ? ਹੈ
0: ਟ੍ਰੀ
2: ਦਾ ਨਾਮ ਦੱਸੋ। ਤ੍ਰੇਕ
1: ਹੇਠ ਜੰਡੋਰੇ ਦੇ ਨਾਲ ਕਹਿ ਦਿਓ ਹੁਣ।
2: ਪਿੱਪਲ
0: ਨਹੀਂ।
2: ਓਕੇ ਇਹ ਕੀ ਆ ਫਿਰ?
1: ਚਿਫੈਦਾ
2: ਫਾਇਦਾ
0: ਨਹੀਂ
2: ਇਹ ਕਿਹੜਾ ਕਿਹੜਾ ਕਿਹੜਾ ਰੋਗ ਹੈ ਹੁੰਦੇ
0: ਉਹ ਤਾਂ ਪਹਿਲਾਂ ਹੁੰਦਾ ਸੀ ਕਿਹੜਾ ਕਿਹੜਾ ਹੁੰਦਾ ਸੀ ਤੇ ਹਦੇ ਵੀ ਹੈਗਾ ਥੋੜੇ ਜੇ
2: ਕਿੱਕਰ
0: ਹਾਂਜੀ
2: ਵੇਖਿਆ ਆਉਂਦਾ ਤੇ ਸੀ ਪਰ ਹੁਣ
0: ਹੈਗਾ ਮਮਾ ਨੂੰ ਬਹੁਤ ਵੱਜਦੇ ਹੁੰਦੇ
1: ਕੰਡੇ
2: ਹਾਂ ਪਹਿਲਾਂ ਤੇ ਬਹੁਤ ਵੱਜਦੇ ਸੀ ਪੁੱਤ ਕੱਢਣ ਚ ਹੀ ਰਹੀਦਾ ਹੈ ਥੈਂਕ ਯੂ ਤਵਨੀਤ
1: ਸਾਡੇ ਤਾਂ ਉਹ ਪਖੜਾ ਨੀ ਸੀ ਹੁੰਦਾ ਜੇ ਕਿੱਕਰ ਤੋਂ ਵੱਜ ਜਾਣਾ ਤਾਂ ਫਿਰ ਉਹਦੇ ਉਹਦੇ ਤਾਂ ਅੱਠ ਨੌ ਹਿੱਸੇ ਹੁੰਦੇ ਸੀ ਹੁਣ ਇਹ ਨਾ ਕਹਿ ਦਿਓ ਸਾਡੇ ਕੱਢੀ ਤਾਂ ਫਾਈਵ ਹੁੰਦੀਆਂ ਸੀ ਉਹਦੀਆਂ
2: ਤ੍ਰਿਸ਼ੰਕੂ ਵੇਖੋ ਜਦੋਂ ਉਹਨਾਂ ਚੀਜ਼ਾਂ ਚੋਂ ਬੰਦਾ ਉੱਭਰ ਆਵੇ ਫਿਰ ਕਿੱਥੇ ਚੇਤਾ ਰਹਿੰਦਾ
1: ਹਾਂ ਪਰ ਤੁਸੀਂ ਸਿਆਣੇ ਬਣੋ ਭਮੀਰੀਆਂ 'ਚ ਉਹਨਾਂ ਨੂੰ ਵਰਤੋ
2: ਬਜ਼ਾਰਤਾਂ 'ਚ ਯਾਦ ਰੱਖੋ
1: ਬਰੋਟੇ ਦੇ ਪੱਤੇ ਨੂੰ ਐਂ ਬਣਾਓ
2: ਵੇਖੋ ਡਡਵਾਲ ਸਾਹਿਬ ਤੁਸੀਂ ਆਉਂਦੇ ਰਹੋ
4: ਸਤਿ ਸ਼੍ਰੀ ਅਕਾਲ
2: ਆ ਵੇਖੋ ਸੁਖਨ ਨੇ ਕਦੀ ਕਦੀ ਸ਼ਿਕਾਇਤ ਨਹੀਂ ਕੀਤੀ ਸੁਖਨ ਤੁਹਾਨੂੰ ਵਾਰੀ ਪਹਿਲਾਂ ਚਾਹੀਦੀ ਆ ਤੇ ਤੁਹਾਨੂੰ ਪਹਿਲਾਂ ਹੀ ਦਿੱਤੀ ਆ
1: ਹਾਂ ਕਾਫੀ ਦੇਰ ਬਾਅਦ ਆਈ ਉਹਨਾਂ ਦੀ ਵਾਰੀ
2: ਸਭ ਤੋਂ ਪਹਿਲਾਂ ਵਾਰੀ ਦਿੱਤੀ ਤੁਹਾਨੂੰ ਮੈਂ
1: ਨੋਟੀ ਨੋਟੀ ਅੰਕਲ
2: ਹੋਰ

0: ਹੈ ਹੋਰ ਕੌਣ ਕੌਣ ਹੱਸਦਾ ਤੁਹਾਡੇ ਘਰ ਚੋ ਤੁਹਾਡੇ ਵਾਂਗੂ ਪਾਪਾ
1: ਜਦੋਂ ਘਰੋਂ ਬਾਹਰ ਹੋਣ
0: ਹੈ ਕੌਣ ਕਬਰਾ ਕਮਰਾ ਖਬਰਾਂ ਚ
1: ਖਬਰਾਂ ਚ ਹੱਸਦੇ ਹੁੰਦੇ
2: ਵੱਡੇ
0: ਵੀਰ ਜੀ
3: ਸਕੂਲ
0: ਗਏ ਉਹ ਵੀ ਹੱਸਦੇ ਤੁਹਾਡੇ ਵਾਂਗੂ ਕਿ
3: ਨਹੀਂ ਹਾਂਜੀ
0: ਸੁਖਨ ਸੁਖਨ ਹੱਸਦਾ ਹਾਂ ਤੇ ਸਾਹਿਬ ਹੱਸਦਾ
1: ਸੁਖਨ
0: ਕੋ ਸਿੱਖ ਲੈਣਾ ਨਹੀਂ ਟੂ ਰੁਪੀਸ ਮਿਲਣਗੇ ਟੂ ਡਾਲਰ ਮਿਲਣਗੇ
1: ਉਹ ਵੀ ਜੇ ਸਾਨੂੰ ਲੱਭ ਗਏ ਕਿਥੋਂ
0: ਟਰਾਲੀ ਚੋਂ ਕੱਢ ਲੈਣੇ
1: ਉੱਥੇ ਜਾ ਖੜੇ ਆ ਨਾ
0: ਕੀ ਸੁਣਾਓਗੇ ਫਿਰ ਅੱਜ
3: ਵੱਜਦਾ
0: ਯਾਰਾਂ ਦੇ
1: ਚਬਾਰੇ ਹਾਂਜੀ ਰੇਡੀਓ ਪਾਉਂਦਾ ਫੇਰੇ ਨਿਤ ਖਲਾਰੇ ਹਾਂਜੀ ਰੇਡੀਓ
0: ਥੈਂਕ ਯੂ
1: ਕੀ ਬਾਤ ਹੈ ਇਹਦੀ ਆਵਾਜ਼ ਰਿਕਾਰਡ ਕਰਕੇ ਨਾ ਪਿੱਛੇ ਮਿਊਜ਼ਿਕ ਜੇ ਆਪਾਂ AI ਨਾਲ ਦੇ ਕੇ ਬਣਾਈਏ ਇਹਨੂੰ
0: ਤੁਸੀਂ ਤੇ ਬੜਾ ਸੋਹਣਾ ਸੁਣਾਇਆ ਯਾਰ
1: ਕਮਾਲ ਹੀ ਕਰਤੀ
3: ਮਮਾ ਨੇ ਸਿਖਾਇਆ
0: ਥੈਂਕ ਯੂ ਮਮਾ ਥੈਂਕ ਯੂ ਸੁਖਨ ਤੁਸੀਂ ਤੇ ਬਹੁਤ ਸੋਹਣਾ ਗਾਉਂਦੇ ਹੋ
1: ਅਸੀਂ ਰਿਕਾਰਡ ਕਰਨਾ ਜਿੱਦਣ ਸਟੂਡੀਓ ਆਏ ਤੁਸੀਂ
0: ਆਓਗੇ ਨਾ
3: ਹਾਂਜੀ
0: ਚਲੋ ਆਪਾਂ ਛੁੱਟੀਆਂ 'ਚ ਫਿਰ ਮਿਲ ਕੇ ਤੇ ਫਿਰ ਰਿਕਾਰਡ ਕਰਾਂਗੇ
1: ਜਦ ਤੱਕ ਵੀਰੇ ਤੂੰ ਟਰਾਲੀ ਚੋਂ 2 ਡਾਲਰ ਦਾ ਸਿੱਕਾ ਕੱਢ
0: ਥੈਂਕ ਯੂ ਡਰਵਾਲ ਸਾਹਿਬ
3: ਬਾਏ ਬਾਏ
0: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਹੈਵ ਅ ਨਾਈਸ ਡੇ ਥੈਂਕ ਯੂ ਪ੍ਰੀਤੀ ਸੰਧੂ ਜੀ ਕਹਿੰਦੇ ਨੇ ਕਿ ਗਰੇਵਾਲ ਭਾਜੀ ਐਂਡ ਹਿਜ਼ ਵਨ ਲਾਈਨਰਸ ਆਰ ਔਸਮ ਤੇ ਅਮਨ ਸੋਤਾ ਜੀ ਕਹਿੰਦੇ
1: ਕਿਤੇ ਐਂ ਤਾਂ ਨਹੀਂ ਕਹਿੰਦੇ ਇੱਕੋ ਹੀ ਲਾਈਨ ਬੋਲਿਆ ਕਰੋ ਭਾਈ ਤੁਸੀਂ
0: ਥੈਂਕ ਯੂ ਅਮਨ ਸੋਤਾ ਜੀ ਧੰਨਵਾਦ ਮੈਨੂੰ ਸਮਝ ਨਹੀਂ ਲੱਗੀ ਮੈਸੇਜ ਦੀ ਤੁਹਾਡੀ ਅਤੇ ਸੰਦੀਪ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮਾਮਾ ਜੀ ਅਤੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਗੁੱਡ ਸਟਾਰਟ ਹੋ ਜਾਂਦਾ ਵਾ ਦਿਨ ਦਾ ਥੈਂਕ ਯੂ ਹੈਵ ਬਲੈਸ ਡੇ ਥੈਂਕ ਯੂ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਜਤਿੰਦਰ ਪਾਲ ਜੀ ਸੁਖਵਿੰਦਰ ਭੈਣ ਜੀ ਗੁਰਜੀਤ ਕੌਰ ਜੀ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਹਾਣੀ ਬੜੀ ਸਿੱਖਿਆਦਾਇਕ ਸੀ ਗੀਤ ਵੀ ਵਧੀਆ ਲੱਗਾ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਸੋਹਣੇ ਦਿਨ ਦੀਆਂ ਅਰਦਾਸਾਂ ਕਰਦੇ ਨੇ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਡਾਕਟਰ ਸਾਹਿਬ ਕਿੱਕਰ ਦੀ ਗੱਲ ਕਰਦੇ ਕਿਹੜੀ ਕਿੱਕਰ ਦੀ ਗੱਲ ਕਰਦੇ
1: ਉਹੀ ਜੀ ਕਿੱਕਰਾਂ ਦੇ ਫੁੱਲਾਂ ਦੀ ਰੜਿਆ ਕੌਣ ਕਰਿੰਦਾ
0: ਰਾਖੀ ਸ਼ਾਨੂ ਜੀ ਕਹਿੰਦੇ ਅੱਜ ਕੱਲ੍ਹ ਪੰਜਾਬ ਦੇ ਬੱਚੇ ਬਿਨਾਂ ਇੰਗਲਿਸ਼ ਦੇ ਨਹੀਂ ਰਹਿੰਦੇ ਅਸੀਸ ਦੀ ਪੰਜਾਬੀ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਸਟੀਲ ਅਸੀਸ ਆਸਟ੍ਰੇਲੀਆ 'ਚ ਜੰਮੀ ਪਲੀ ਆ ਵਾਹਿਗੁਰੂ ਹਮੇਸ਼ਾ ਆਪਣਾ ਹੱਥ ਬਣਾਈ ਰੱਖੇ ਧੰਨਵਾਦ ਜੀ ਮਿਹਰਬਾਨੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਅੱਜ 182 ਡਾਲਰ ਰੇਟ ਆ 22 ਕੈਰਟ ਦਾ ਸੋਨੇ ਦੇ ਰੇਟ ਭੇਜ ਰਹੇ ਧੰਨਵਾਦ ਮਿਹਰਬਾਨੀ ਯਾਨੀ ਕਿ ਇੱਕ ਵਾਰੀ ਫੇਰ
1: ਸੋਨੇ ਦੇ ਭਾਅ ਨੂੰ ਹੋਇਆ ਪਿਆ ਭਾਈ
0: ਹਾਂ ਇੱਕ ਵਾਰੀ ਫੇਰ ਠਾਂ ਆਇਆ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਰਹਿਣ ਜਸਵਾਲ ਸਾਹਿਬ ਕਹਿੰਦੇ ਨੇ ਕਿ ਭਾਜੀ ਐਂਬਰ ਦੀ ਟੋਨ ਸਮਝੋ ਯਾਰ ਕਿੱਡਾ ਕਿੱਡੀ ਘੈਂਟ ਆ ਬਸ ਉਸੇ ਨੂੰ ਹੀ ਆਪਾਂ ਤਾਂ ਇੰਜੋਏ ਕਰਦੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਟੋਨ ਵੇਖੋ ਕੁੜੀ ਨੇ ਟੋਨ ਨਹੀਂ ਛੱਡਦੀ ਅਤੇ ਫਿਰ ਵੀ ਕੌਨਫੀਡੈਂਸ ਨਹੀਂ ਤਾਂ ਬਹੁਤੇ ਬੱਚੇ ਕਹਿਣਗੇ ਲੈ ਮੈਨੂੰ ਯਾਦ ਨਹੀਂ ਹੋਇਆ ਮੈਂ ਨਹੀਂ ਸੁਣਾਉਣਾ ਇਹ ਕਿੱਡੀ ਵੱਡੀ ਗੱਲ ਹੈ
1: ਆਹੋ ਕੌਨਫੀਡੈਂਸ ਵੀ ਇੱਕ ਇਹੋ ਜਿਹੀ ਚੀਜ਼ ਆ ਬੰਦਾ ਕਹਿੰਦਾ ਮੈਂ ਤਾਂ ਇਕੱਲਾ ਭੱਜਣ ਤਾਂ ਵੀ ਦੂਜੇ 'ਤੇ ਆਉਣਾ ਵਿਦ ਏਜ ਘੱਟਦਾ ਆਈ ਥਿੰਕ ਇਹ
0: ਇਹ ਗੱਲ ਨਹੀਂ ਕਹਿ ਸਕਦੇ ਜਸਵਾਲ ਸਾਹਿਬ ਭੱਜਦੇ ਸੋਹਣਾ ਵਾ
1: ਨਹੀਂ ਜਸਵਾਲ ਸਾਹਿਬ ਦੀ ਗੱਲ ਨਹੀਂ ਹੋਈ ਜਸਵਾਲ ਗੁੱਸਾ ਨਾ ਕਰਿਓ ਹਨਾ ਮੈਂ ਤੁਹਾਨੂੰ ਨਹੀਂ ਕਿ ਇਕੱਲਾ ਭੱਜਣ ਤਾਂ ਵੀ ਦੂਜੇ 'ਤੇ ਆਉਣਾ ਮੈਂ ਤੁਹਾਡੀ ਗੱਲ ਕੀਤੀ ਹੈ ਇਹ ਜੋਧੇ ਨੇ ਆਪਦੇ ਕੋਲੋਂ ਲਾਈ ਨਾਲ ਆਪਣਾ ਇੱਕ ਏਰੀਆ ਯਾਰ ਸਾਊਥ ਈਸਟ ਇਹਨੂੰ ਐਂ ਆ ਵੀ ਕਿਤੇ ਗੁਰਦੁਆਰੇ ਮਿਲਣ ਅਤੇ ਬੱਚੇ ਜੱਫੀ 'ਚ ਘੁੱਟ ਦੇਣ ਨਾ ਨਾ ਇਹ ਗੱਲ ਝੂਠੀ
0: ਅੰਮ੍ਰਿਤ ਜੀ ਕਹਿੰਦੇ ਨੇ ਕਿ ਜੀ ਸਤਿ ਸ਼੍ਰੀ ਅਕਾਲ ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚਾਹ ਕਾਪੀ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਜੀ ਇੱਕ ਜਨਮਦਿਨ ਹੈ ਸਾਡੇ ਕੋਲ ਪਹਿਲਾਂ ਮੈਂ ਨਾਂ ਵੇਖ ਲੈਣਾ ਤਾਂ ਨਾਂ ਵਿੱਚ ਹੀ ਲਿਖ ਕੇ ਭੇਜਦਾ ਕਰੋ ਜੀ ਕਿਸੇ ਵੇਲੇ ਮੈਸੇਜ ਹੋ ਜਾਂਦਾ ਸੁਖਚੈਨ ਸਿੰਘ ਨੈਨੇਵਾਲ ਜੀ ਕਹਿੰਦੇ ਨੇ

0: ਉਹਨਾਂ ਨੂੰ ਇਹ ਹੋਣਾ ਵੀ ਇਹਨਾਂ ਨੇ ਕਿਹੜਾ ਸਹੀ ਲੈ ਦੇਣਾ,
1: ਹਾਂ ਪਰ ਫਿਰ ਵੀ ਕੋਸ਼ਿਸ਼ ਤਾਂ ਕਰੇ ਬੰਦਾ,
0: ਕੈਪੀਟਲ ਚ ਲਿਖ ਕੇ ਭੇਜ ਦਿਆ ਕਰੋ।
1: ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸਾਰਿਆਂ ਨੂੰ, ਤੇ ਅੱਜ ਮੇਰੀ ਬੇਟੀ ਬਾਣੀ ਝਿੰਜਰ ਦਾ 17ਵਾਂ ਜਨਮ ਦਿਨ ਆ, ਤੇ ਅੱਜ ਦੇ ਪੋਡਕਾਸਟ ਵਿਸ਼ ਕਰਿਓ। ਪੋਡਕਾਸਟ ਨਹੀਂ, ਇਹ ਪ੍ਰੋਗਰਾਮ ਹੈ ਜੀ, ਪੋਡਕਾਸਟ 'ਤੇ ਨਹੀਂ ਆਏ, ਹਲ ਆਫਟਰ ਥੈਰੇਪੀ 'ਚ ਵਿਸ਼ ਕਰ ਰਹੇ ਹਾਂ ਆਪਾਂ ਤੁਹਾਨੂੰ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
0: ਡੀਅਰ ਬਾਣੀ,
1: ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ।
0: ਚੜ੍ਹਦੇ ਨਿਆਣੇ ਇਸ ਉਮਰ ਜਦੋਂ ਹੋ ਜਾਂਦੇ ਆ, ਬੇਟੇ ਤੁਹਾਡਾ ਜਨਮ ਦਿਨ, ਸੋ ਵਾਟ ਦੈਨ ਵਾਟ।
1: ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ, ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰੋ, ਹੱਸੋ ਖੇਡੋ, ਖੁਸ਼ੀਆਂ ਮਾਣੋ, ਅਤੇ ਮੰਮੀ ਪਾਪਾ ਨੂੰ ਵੀ ਬਹੁਤ ਬਹੁਤ ਵਧਾਈਆਂ, ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: हाँ जी, ओए हाँ जी, हाँ जी,
1: हाँ जी रेडियो।
2: अज दा विचार, अज दी कहानी, हर रोज तुसी सुनदे हो शो हाँ जी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
3: रेडियो हाँ जी 1674, आस करदे हां दिन तुहाडा वधिया जा रहा होएगा, चढ़दी कला दे विच होगे, कर रहे होगे शुकराना उस रब दा जिन्हें अज दा दिन दिता, चेहरे दे उत्ते एक मुस्कुराहट आओ लैके आइए, बिल्कुल इसे तरह दे नाल इस समाइल नूं बरकरार रखियो, सारा दिन तुहाडी बड़ी मदद करूगी। समा हो चुका अज दी कहानी दा, अज दे विचार दा। कहिंदे ने इक वारी एक चिड़िया घर दे विच ऊठ दा बच्चा ऊठ नूं सवाल करदा, कहिंदा कि साडे पैर इदां दे क्यों ने, मैं बाकी सारिआं नूं वेखदा, बाकी जानवरां दे तां पैर इदां दे नहीं गे, साडे पैर बड़े चौड़े जे ने, चपटे जे ने, साडे दूजिआं दे नाल क्यों नहीं मैच खांदे, क्यों नहीं उन्हां वर्गे साडे पैर। तां प्यो ने जवाब दित्ता, पुत असीं ऊठ प्रजाति दे आं ते ज़्यादातर रेतले इलाकिआं दे लई साडे पैर बणे ने, रेतले इलाकिआं दे विच इदां दे पैर रेत दे विच खुभदे नहीं गे, इस करके साडी मुहारत रेतले इलाकिआं दी आ, उत्थे जदों आपां रेत ते चलदे आ ते साडी बादशाहत आ। आ बाकी जिन्हां दे पैरां दी तूं गल करदा, इह मैदानी इलाकिआं च ते भज नट कर सकदे, पर रेतले इलाकिआं दे विच इन्हां दा गुजारा नहीं, इन्हां दे पैर रेत दे विच खुभदे आ। बच्चे ने अगला सवाल किया, ये साडा लक तां क्यों उभरिया, बाकी तो किसी जानवर का इदा का नहीं, ये हंप जहा क्यों बनिया। तो ऊठ ने खुश होकर फिर जवाब दिता, वेख मेरा पुत, रेतले इलाकों के रेगिस्तान दे विच कई कई समा पानी नहीं मिलता, रिजक नहीं मिलता, इस करके कुदरत ने सानू इदा का बनाया कि इहदे विच साडा पानी धनी स्टोर रहिंदा, आपां कई कई दिन पानी ना भी पीए, ना भी मिले, खाना दाना ना भी मिले, तां भी आपां गुजारा कर सकते हैं। ये बाकी जिन्हां दे नाल तों मेल खा के आपां नूं पुछ सवाल पुछ रहे हैं, जां जिन्हां दे बारे तैनूं लगदा कि उन्हां दे लक पदरे ने, वो इन्ने दिन गुजारा नहीं कर सकते पानी तो बिना जिन्ने दिन आपां कर सकते हैं। ज़्यादा देर तक भुखे रहना ते ज़्यादा देर तक प्यासे रहना, ये भी साडी खासियत है, इनू तू किसी तरह की कोई हीन भावना दे विच ना ना लवी, ये साडी खासियत है। ऊठ दस रहा ते नाले फखर महसूस कर रहा ते पुत नूं भी वधिया लग रहा। एक सवाल होर, ये साडियां पलकां दे उत्ते इदां दे वाल क्यों ने, बाकी तां किसे दे नहीं मैं वेखे, मैनूं ये बड़े भद्दे लगते ने, कई वारी भज्जण लग्या मैनूं झोले जे पैंदे आ, ते मैनू दूसरे जानवरां दे बच्चे छेड़दे आ कि तेरियां अखां किदां दियां, तेरियां पलकां किदां दियां, तेरियां चिमणियां दूसरियां दे नाल मैच ही नहीं खांदियां। ते ऊठ ने हस के कहा, वेख मेरा पुत, तैनूं मैं कहा ना कि आपां रेगिस्तान दे लई बणे आ, रेतले इलाकिआं दे विच जदों हवा वगदी आ ते रेत बहुत उड्डदी आ, रेत उड्ड के ते अखां दे विच पैंदी आ, कुदरत ने सानूं इस तरीके दे नाल बणाया कि जदों रेत उड्डदी आ ते अखां दे विच ना पवे। ते नाले एक वारी फिर तैनूं दसां, असीं बणे रेतले इलाकिआं दे लई आ, ते उत्थों दे हिसाब दे नाल साडी सारी शरीर दी बनतर आ, जेकर साडे विच होर भी तैनूं कोई अलग चीज़ लग रही है, कद काठ दे पक्खों, लत्तां दे पक्खों, पैरां दे पक्खों, साडे शरीर दी बनतर दे पक्खों, अखां कन्न, हर एक चीज़ जिहड़ी आ साडी उस हिसाब दे नाल बनाई गई है कि असीं रेतले इलाकिआं दे विच बाकियां दे नालों वध ते सोहणे तरीके दे नाल सरवाइव कर सकीए। सो ये सब कुदरत ने सानू उस तरीके दे नाल डिजाइन करके बनाया। ते अगला सवाल हुण जो ऊठ दे बच्चे ने किया उहदा जवाब शायद ऊठ दे कोल भी नहीं सी। सवाल की सी, ਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤੇ ਨਾ ਸਾਡੇ ਇਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਚਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ? ਫਿਰ ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤੇ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਤੇ ਨਾ ਊਠ ਨੇ ਜਵਾਬ ਦੇਣਾ। ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰ ਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ ਦੇ ਹੋਣੇ ਚਾਹੀਦੇ ਹੋ, ਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤੇ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ। ਉੱਥੇ ਤਾਂ ਸਾਰੇ ਇੱਕੋ ਜਿਹੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਆ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤੇ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਕਰ ਰਹੇ ਹੋਵੋਗੇ ਉਸ ਰੱਬ ਦਾ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ ਦੇ ਉੱਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ, ਹੱਸਦੇ ਮੁਸਕਰਾਉਂਦੇ ਆਓ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਸਵੇਰੇ ਸਵੇਰੇ ਦੇ ਸਮੇਂ ਜਿੰਨੇ ਮੁਸਕਰਾ ਕੇ ਨਹੀਂ ਵੇਖਿਆ ਉਹਦਾ ਫਿਰ ਬਾਕੀ ਦਿਨ ਕਿੱਦਾਂ ਦਾ ਹੋਊਗਾ, ਇਹ ਵੀਕਐਂਡ ਕਿੱਦਾਂ ਦਾ ਹੋਊਗਾ, ਉਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਚਿਹਰਿਆਂ 'ਤੇ ਇਸੇ ਤਰ੍ਹਾਂ ਦੇ ਨਾਲ ਇਹ ਮੁਸਕਰਾਹਟ ਬਣੀ ਰਹੇ ਅਤੇ ਆਪੇ ਤੁਹਾਡੇ ਸਾਰੇ ਕੰਮ ਸਿੱਧੇ ਪੈਂਦੇ ਆ। ਦਿਨ ਦੀ ਪਹਿਲੀ ਸ਼ਰਤ ਇਹ ਪੂਰੀ ਕਰ ਲਿਆ ਕਰੀਏ ਅਤੇ ਫਿਰ ਬਾਕੀ ਸਾਨੂੰ ਹੋਰ ਕੁਛ ਮੰਗਣ ਦੀ ਲੋੜ ਨਹੀਂ ਪੈਂਦੀ। ਸਾਡਾ ਕੰਮ ਹੈ ਭਾਂਡੇ ਮਾਂਜ ਕੇ ਰੱਖਣਾ, ਮਾਲਕ ਦਾ ਕੰਮ ਹੈ ਰਿਜ਼ਕ ਦੇਣਾ। ਸੋ ਇਸ ਕਰਕੇ ਸਭ ਤੋਂ ਪਹਿਲਾ ਭਾਂਡਾ ਜਿਹੜਾ ਉਹ ਆਪਾਂ ਆਪਣੇ ਆਪ ਨੂੰ ਮਾਨਣਾ। ਆਓ ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਇੱਕ ਸੋਹਣੀ ਸ਼ੁਰੂਆਤ ਕਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਗੁਰੂ ਬੜੇ ਗੁਸੈਲੇ ਸੁਭਾਅ ਦਾ ਸੀ, ਥੋੜ੍ਹੀ ਕਿਤਿਆਂ ਉਹਦੇ ਤੱਕ ਕੋਈ ਪਹੁੰਚ ਨਾ ਕਰਦਾ, ਸਾਰੇ ਡਰਦੇ। ਉਹਦਾ ਸਮਝਾਉਣ ਦਾ ਵਰਜਨ ਦਾ ਇੱਕ ਨਵੇਕਲਾ ਤਰੀਕਾ ਸੀ। ਉਹ ਇਸ ਗੱਲੋਂ ਨਹੀਂ ਸੀ ਝੱਕਦਾ ਕਿ ਕਿਸੇ ਦੇ ਵੱਖੀ 'ਚ ਵੱਜਦੀ ਆ, ਕਿਸੇ ਦੇ ਸਿਰ 'ਚ, ਕਿਸੇ ਦੀ ਲੱਤ 'ਤੇ। ਜਿਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਤਾਂ ਜਿੱਥੇ ਜੀ ਕੀਤਾ ਧਾਰ ਮਾਰਨੀ, ਕਿਉਂਕਿ ਸ਼ਾਇਦ ਅਸੀਂ ਆਪਣੇ ਆਪ ਤੋਂ ਲੁਕਾ ਸਕਦੇ ਹਾਂ ਜਾਂ ਕੋਸ਼ਿਸ਼ ਕਰ ਸਕਦੇ ਹਾਂ। ਦੂਸਰਿਆਂ ਨੂੰ ਦੱਸਣ ਵੇਲੇ ਆਪਾਂ ਕੁਛ ਬਨਾਵਟੀ ਬਣਾ ਕੇ ਦੱਸ ਸਕਦੇ ਹਾਂ, ਪਰ ਕੋਈ ਤਾਂ ਹੋਊਗਾ ਜਿਹਨੂੰ ਤੁਹਾਡੇ ਅੰਦਰ ਦਾ ਪਤਾ। ਅਤੇ ਮੈਨੂੰ ਲੱਗਦਾ ਜੇ ਆਪਣੇ ਅੰਦਰ ਦਾ ਪਤਾ ਕਿਸੇ ਸਾਹਮਣੇ ਵਾਲੇ ਨੂੰ ਲੱਗ ਜੇ ਤਾਂ ਫਿਰ ਸ਼ਾਇਦ ਸਾਡੇ ਸਾਰਿਆਂ ਦੇ ਗੁੰਮ ਘਾਟੀਆਂ ਪੈਂਦੀਆਂ ਹੋਣ, ਕਿਉਂਕਿ ਜਦੋਂ ਆਪਾਂ ਕਿਸੇ ਦੇ ਸਾਹਮਣੇ ਜਾਂਦੇ ਹਾਂ ਆਪਣੇ ਆਪ ਨੂੰ ਬੜਾ ਵਧੀਆ ਆਪਾਂ ਦਾਨਸ਼ਵੀਰ ਬਣਾ ਕੇ ਅੱਗੋਂ ਪ੍ਰਜੈਂਟ ਕਰਦੇ ਹਾਂ। ਪਰ ਇਹ ਗੁਰੂ ਕੁਛ ਵੱਖਰਾ ਸੀ, ਇਹ ਫਕੀਰ ਕੁਛ ਵੱਖਰਾ ਸੀ। ਕੋਈ ਕਿਸੇ ਕਿਸਮ ਦੀ ਕੋਈ ਦੁੱਖ ਤਕਲੀਫ ਲੈ ਕੇ ਜਾਂਦਾ ਅਤੇ ਆਪਣੇ ਨਵੇਕਲੇ ਢੰਗ ਦੇ ਨਾਲ ਉਹਦਾ ਇਲਾਜ ਕਰਦਾ, ਭਾਵੇਂ ਕੋਈ ਕਿੱਡਾ ਵੀ ਪਹੁੰਚਿਆ ਹੋਵੇ। ਜਦੋਂ ਕੋਈ ਇੱਦਾਂ ਦੇ ਸੁਭਾਅ ਰੱਖਦਾ ਤਾਂ ਫਿਰ ਉਹਦੇ ਕੋਲ ਜਾਣ ਤੋਂ ਲੋਕ ਕੰਨੀ ਕਤਰਾਉਂਦੇ ਨੇ। ਪਰ ਜਦੋਂ ਤੁਹਾਨੂੰ ਤੁਹਾਡੇ ਦੁੱਖ ਦਾ ਕੋਈ ਇਲਾਜ ਨਾ ਲੱਭੇ ਤਾਂ ਫਿਰ ਆਪਾਂ ਔਖੇ ਤੋਂ ਔਖਾ ਰਾਹ ਵੀ ਆਪਾਂ ਅਖਤਿਆਰ ਕਰ ਲੈਂਦੇ। ਆਪਾਂ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ, ਸਾਨੂੰ ਸਿਰਫ ਸਾਡੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੁੰਦਾ। ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਿਹਨੂੰ ਕਾਫੀ ਜਾਣਿਆਂ ਨੇ ਵਰਜਿਆ ਕਿ ਤੇਰਾ ਉੱਥੇ ਜਾ ਕੇ ਹੱਲ ਨਹੀਂ ਹੋਣਾ, ਤੂੰ ਚੱਲਿਆ ਤਾਂ ਹੈਗਾ ਆਪਣੀਆਂ ਦੁੱਖ ਤਕਲੀਫਾਂ ਲੈ ਕੇ। ਪਰ ਉਹ ਫਕੀਰ ਐਦਾਂ ਕਰਦਾ ਏ, ਉਹਨੇ ਪਤਾ ਨਹੀਂ ਅੱਗੋਂ ਤੈਨੂੰ ਕੀ ਸੁਣਾ ਕੇ ਘੱਲ ਦੇਣਾ, ਪਰ ਫਿਰ ਵੀ ਨੌਜਵਾਨ ਪਹੁੰਚ ਗਿਆ, ਜਾ ਕੇ ਆਪਣੇ ਦੁੱਖ ਸਾਂਝੇ ਕੀਤੇ। ਫਕੀਰ ਨੇ ਬੜੇ ਪਿਆਰ ਦੇ ਨਾਲ ਉਹ ਸਾਰੀਆਂ ਨੌਜਵਾਨ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਹਿਣ ਲੱਗਾ, ਮੇਰਾ ਰੋਟੀ ਪਾਣੀ ਖਾਣ ਦਾ ਟਾਈਮ ਹੋ ਗਿਆ, ਹੋ ਸਕਦਾ ਤੈਨੂੰ ਵੀ ਭੁੱਖ ਲੱਗੀ ਹੋਵੇ, ਚਲਾ ਆਓ ਨਦੀ ਵਾਲੇ ਪਾਸੇ ਨੂੰ ਚਲੀਏ, ਉੱਥੇ ਸਾਡੇ ਖਾਣ ਪੀਣ ਦਾ ਕੋਈ ਇੰਤਜ਼ਾਮ ਹੋ ਸਕਦਾ। ਨੌਜਵਾਨ ਵੀ ਨਾਲ ਤੁਰ ਪਿਆ, ਨਾਲ ਜਾਂਦਾ ਜਾਂਦਾ ਆਪਣੇ ਦੁੱਖ ਤਕਲੀਫ ਉਸ ਫਕੀਰ ਨੂੰ ਦੱਸ ਰਿਹਾ। ਪਤਾ ਨਹੀਂ ਅਚਾਨਕ ਫਕੀਰ ਦੇ ਦਿਮਾਗ ਦੇ ਵਿੱਚ ਕੀ ਆਇਆ, ਕੰਢੇ 'ਤੇ ਤੁਰੇ ਜਾਂਦੇ ਨੇ ਉਹਨੂੰ
नदी च धक्का दे दिता। नौजवान गोते खाण लग पिया, बुरे हाल। फकीर कंडे ते खलोता हसी जावे। अपनी जान बचाउण दे लई जिन्ना कि भी कुछ कर सकता ही वह किया। जदों जान निकलनी वाली ही फकीर ने पानी दे विच छाल मारी ते कढ के बाहर ले आंदा। बाहर लिया के उहदे शरीर दे अंदरों पानी कढ़िया, साह वापस चलदे कीते ते हस के पुछण लगा, तैनू तैरना नहीं सी आउंदा? नौजवान बोलिया, नहीं मैनू तैरना नहीं आउंदा, ते तुहानू पुछ लेना चाहीदा सी। मैं मरदा मरदा बचा वां, मैनू तां लग्गा सी मैं मरी चलिया। मन ही मन सोचता कि जो ये बारे मैं सोचा है सच ही सुने, ये पागल आ, इहदा दिमाग खराब है, गलती की मैं इत्थे इहदे कोल आ गया, मैनू इत्थों वापस चले जाना चाहीदा। इस तो पहला कि कुछ होर सोच पाउंदा, फकीर ने फड़ के बाहों उठा लिया ते कहन लगा, चल आपां ते ढिड भरन चले हाँ, पर तेनू मैनू दस देना चाहीदा ही कि तेनू तैरना नहीं आउंदा। इदां दीआं दो चार गल्लां कीतीआं, फिर दुबारा पानी च धक्का दे दित्ता। इस वारी दिता धक्के का थोड़ा फर्क सी। इस वारी नौजवान ने कोशिश वधेरे की, क्योंकि उन्हें पता सी इन्ना क दुख हुंदा। साह जदों बंद होण लगदे ने ते इदां दी औखियाई हुंदी है। फकीर कंडे ते खलोता फिर हसी जावे। जदों मरन लगा तां फिर फड़ के बाहर कढ लिया। कहन लगा, पहला मैं तैनूं इस करके सुट्टिया ही कि मैनूं पता लग जाए तैनूं तैरना आउंदा कि नहीं तैरना आउंदा, ते दूसरी वारी तैनूं मैं इस करके सुट्टिया कि पहली वारी सुट्टन तो तूं हुण दूसरी वारी सिख्या की है, को माड़े मोटे हाथ पैर मारने सिख गया। तैनूं हासे दी गल दसां, मैं भी इदां ही तैरना सिख्या है। एक बारी मैं खेड़दा खेड़दा निक्का हुंदा नदी दे विच डिग पिया। मैनूं बचाउण वाला कोई नहीं सी लागे बन्ने, तेरे लागे तो मैं सी ही ना। उस दिन मैं तैरना सीख गया ही। हाथ पैर मारदे मारदे कितना कितने हाथ पै गया, पर उस दिन तो मेरा झाका खुल गया। फिर मैं कदी किसी पानी दे विच नहीं डुबा। वेखी तू ही नहीं डुबना, जिदन तेरे लागे ना ना कोई होया उस दिन तू ही नहीं डुबना। तो वह फिर सोचता, गलती कर ली होवे ना तो हुण मैनूं कंडे वाले पासे नहीं चलना चाहीदा। यह बेवकूफ बंदा फिर दोबारा पता नहीं कदों मैनूं पानी च धक्का मार दे। हुण वह कंडे तो चार फुट हटवां चलना शुरू हो गया। फकीर मन ही मन हसदा हसदा कि मेरे को डरना शुरू हो गया। खैर, उस नौजवान नूं खवाया पिया। उस दे दरम्यान नौजवान जिहड़ा अपने दुखड़े पहलां तक सुना रहा सी, हुण उहदे मन दे विच जान बचाउण दे लाले पए ने, किसी ना किसी तरह इत्थों मैं बच के निकला।

ਜਾਣ ਦੇ ਲਈ ਇਸ਼ਾਰਾ ਕੀਤਾ। ਰਸਤੇ 'ਚ ਫਕੀਰ ਕਹਿਣ ਲੱਗਾ, ਹਾਂ ਸੱਚ, ਤੂੰ ਆਪਣੀਆਂ ਕੋਈ ਦੁੱਖ ਤਕਲੀਫਾਂ ਦੱਸ ਰਿਹਾ ਸੀ, ਕੀ ਚੱਲ ਰਿਹਾ ਸੀ ਤੇਰੇ ਪਰਿਵਾਰ ਦੇ ਵਿੱਚ? ਨੌਜਵਾਨ ਨੂੰ ਜਿੱਦਾਂ ਉਹ ਭੁੱਲ ਹੀ ਚੁੱਕਾ ਸੀ, ਉਹਨੂੰ ਸਿਰਫ ਜਾਨ ਬਚਾਉਣ ਦੇ ਲਾਲੇ ਪਏ ਸੀ। ਫਿਰ ਦੁਬਾਰਾ ਤੋਂ ਯਾਦ ਆਇਆ, ਹਾਂ ਸੱਚ, ਮੈਂ ਤਾਂ ਇਸ ਕੰਮ ਆਇਆ ਸੀ। ਦੁਬਾਰਾ ਤੋਂ ਆਪਣੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਉਸ ਵੇਲੇ ਜਦੋਂ ਉਹ ਬਿਲਕੁਲ ਕਹਾਣੀ ਦੇ ਵਿੱਚ ਫਿਰ ਦੁਬਾਰਾ ਖੁੱਭ ਗਿਆ, ਫਕੀਰ ਨੇ ਦੁਬਾਰਾ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰੀ ਨੌਜਵਾਨ ਥੋੜ੍ਹਾ ਜਿਹਾ ਸਤਰਕ ਸੀ। ਉਹਨੂੰ ਪਤਾ ਸੀ ਕਿ ਫਿਰ ਕਿਸੇ ਵੇਲੇ ਵੀ ਮੈਨੂੰ ਧੱਕਾ ਦੇ ਸਕਦਾ, ਇਹ ਮੂਰਖ ਬੰਦਾ ਮੈਨੂੰ ਕਿਸੇ ਵੇਲੇ ਵੀ ਡੁਬੋ ਸਕਦਾ। ਇਹ ਦਿਮਾਗੋਂ ਹਿੱਲਿਆ, ਸ਼ਾਇਦ ਇਹਨੂੰ ਆਨੰਦ ਆਉਂਦਾ ਮੈਨੂੰ ਤੜਫਦੇ ਨੂੰ ਵੇਖ ਕੇ, ਡੁੱਬਦੇ ਨੂੰ ਵੇਖ ਕੇ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ, ਪਰ ਉਹਦੇ ਇਸ ਬਚਾਉਣ ਦੇ ਐਨ ਬਾਅਦ ਫਕੀਰ ਨੇ ਆਪ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਪਾਣੀ 'ਚ ਛਾਲ ਮਾਰੀ ਤਾਂ ਪਾਣੀ ਇੰਨਾ ਨਹੀਂ ਸੀ ਕਿ ਉਹ ਡੁੱਬ ਜਾਂਦਾ। ਪਾਣੀ ਦੇ ਵਿੱਚ ਖੜਾ ਸਿਰ ਉਹਦਾ ਫੁੱਟਕ ਤਾਂ ਆ ਪਾਣੀ ਤੋਂ, ਇੰਨਾ ਨਹੀਂ ਕਿ ਉਹਦਾ ਸਾਹ ਗੁੰਮ ਜਾਏ। ਆਰਾਮ ਦੇ ਨਾਲ ਡੁਬਕੀ ਲਗਾਈ ਤੇ ਬਾਹਰ ਆ ਗਿਆ। ਹੁਣ ਦੱਸ, ਤੇਰੇ ਪਾਣੀ 'ਚ ਜਾਣ 'ਚ ਤੇ ਮੇਰੇ ਪਾਣੀ ਦੇ ਜਾਣ 'ਚ ਕੀ ਫਰਕ ਸੀ? ਤੈਨੂੰ ਪਤਾ ਨਹੀਂ ਸੀ ਇੱਥੇ ਪਾਣੀ ਕਿੰਨਾ ਕੱਢੂੰਗਾ। ਮੈਂ ਜਦੋਂ ਤੈਨੂੰ ਧੱਕਾ ਮਾਰਿਆ ਤੇ ਮੈਂ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦਾ, ਮੈਨੂੰ ਪਤਾ ਆ ਕਿ ਇਸ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਡੂੰਘਾ, ਕਿਹੜੇ ਥਾਂ ਦੇ ਉੱਤੇ ਆ। ਇਸ ਪਾਣੀ ਦੇ ਵਿੱਚ ਤੂੰ ਕਦੀ ਵੀ ਨਹੀਂ ਸੀ ਡੁੱਬ ਸਕਦਾ, ਤੇਰਾ ਕੱਦ ਮੇਰੇ ਨਾਲੋਂ ਵੀ ਚੱਪਾ ਉੱਚਾ। ਜੇ ਤੂੰ ਹੌਸਲਾ ਕਰਕੇ ਕਿਤੇ ਥੱਲੇ ਪੈਰ ਲਾਏ ਹੁੰਦੇ ਤੇ ਲੋੜ ਨਹੀਂ ਸੀ ਮੈਂ ਤੈਨੂੰ ਕੱਢਦਾ। ਮੈਂ ਦੋਵੇਂ ਵਾਰੀ ਬੜਾ ਇੰਤਜ਼ਾਰ ਕੀਤਾ, ਤੂੰ ਹਿੰਮਤ ਕਰ, ਤੂੰ ਆਪਣੇ ਪੈਰ 'ਤੇ ਸਿੱਧੇ ਕਰ, ਪਰ ਤੇਰੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਸੀ ਕਿ ਮੈਂ ਡੁੱਬ ਜਾਣਾ, ਮੈਨੂੰ ਤੈਰਨਾ ਨਹੀਂ ਆਉਂਦਾ, ਇਸੇ ਵਜ੍ਹਾ ਕਰਕੇ ਤੂੰ ਗੋਤੇ ਖਾਧੇ। ਇੱਕ ਵਾਰੀ ਨਹੀਂ, ਦੂਸਰੀ ਵਾਰੀ ਨਹੀਂ, ਤੀਸਰੀ ਵਾਰੀ ਵੀ ਖਾਣੇ ਸੀ, ਕਿਉਂਕਿ ਤੈਨੂੰ ਪਤਾ ਹੀ ਨਹੀਂ ਇੱਥੇ ਪਾਣੀ ਕਿੰਨਾ ਕੱਢੂੰਗਾ, ਤੈਨੂੰ ਪਤਾ ਹੀ ਨਹੀਂ ਕਿ ਤੂੰ ਇਹਦੇ ਵਿੱਚ ਕਦੇ ਵੀ ਨਹੀਂ ਡੁੱਬ ਸਕਦਾ, ਤੈਨੂੰ ਪਤਾ ਹੀ ਨਹੀਂ ਕਿ ਤੇਰੇ ਪੈਰ ਥੱਲੇ ਲੱਗ ਜਾਣੇ ਸੀ, ਇਸੇ ਕਰਕੇ ਮੈਂ ਨਹੀਂ ਡੁੱਬਾ। ਪਰ ਖੈਰ, ਤੇਰੀ ਇਕੱਲੇ ਦੀ ਇਹ ਸਮੱਸਿਆ ਨਹੀਂ, ਇੱਥੇ ਗੱਲ ਇਹ ਨਹੀਂ ਕਿ ਤੈਨੂੰ ਤੈਰਨਾ ਆਉਂਦਾ ਜਾਂ ਤੈਨੂੰ ਨਹੀਂ ਆਉਂਦਾ, ਗੱਲ ਇਹ ਆ ਕਿ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੇ ਉਹ ਵੀ ਤੇਰੇ ਇਕੱਲੇ ਦੀ ਸਮੱਸਿਆ ਨਹੀਂ। ਦੁਨੀਆਂ ਦਾ ਹਰ ਇੱਕ ਇਨਸਾਨ ਇੱਦਾਂ ਦੀ ਸਮੱਸਿਆ ਦੇ ਨਾਲ ਕਦੀ ਨਾ ਕਦੀ ਜੂਝਦਾ, ਤੇ ਬਹੁਤੇ ਪੱਕਾ ਉਹਦੇ ਮਨ ਦੇ ਵਿੱਚ ਆਪਣੇ ਘਰ ਕਰਾ ਲੈਂਦੇ ਆ। ਹਰ ਕੋਈ ਆਪਣੇ ਮਨ ਦੇ ਵਿੱਚ ਕਹਾਣੀਆਂ ਬਣਾ ਕੇ ਚੱਲਦਾ, ਕੁਛ ਆਪਣੇ ਮਨ ਦੇ ਵਿੱਚ ਸੱਚ ਘੜ ਕੇ ਚੱਲਦਾ ਜੋ ਕਿ ਸੱਚ ਹੁੰਦੇ ਨਹੀਂ। ਜਿੱਦਾਂ ਕਿ ਤੇਰਾ ਸੱਚ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲਦੀ ਹੈ ਕਿ ਪਾਣੀ ਡੂੰਘਾ, ਤੇਰੇ ਮਨ ਦੇ ਵਿੱਚ ਇਹ ਕਹਾਣੀ ਚੱਲੀ ਕਿ ਮੈਨੂੰ ਤੈਰਨਾ ਨਹੀਂ ਆਉਂਦਾ, ਤੇਰੇ ਮਨ 'ਚ ਇਹ ਕਹਾਣੀ ਚੱਲੀ ਕਿ ਮੈਂ ਮਰ ਜਾਣਾ, ਤੂੰ ਹਿੰਮਤ ਹੀ ਨਹੀਂ ਕੀਤੀ ਆਪਣੀਆਂ ਲੱਤਾਂ ਸਿੱਧੀਆਂ ਕਰਨ ਦੀ। ਸੱਚ ਤਾਂ ਇਹ ਸੀ ਕਿ ਇਸ ਪਾਣੀ ਦੇ ਵਿੱਚ ਤੂੰ ਡੁੱਬ ਹੀ ਨਹੀਂ ਸਕਦਾ, ਜੇ ਮੈਂ ਨਹੀਂ ਡੁੱਬਿਆ ਤਾਂ ਤੂੰ ਕਿੱਦਾਂ ਡੁੱਬ ਜਾਣਾ। ਇਹ ਕੋਈ ਜ਼ਰੂਰੀ ਨਹੀਂ ਸੀ ਕਿ ਤੈਨੂੰ ਤੈਰਨਾ ਆਉਂਦਾ ਹੁੰਦਾ, ਜ਼ਰੂਰੀ ਇਹ ਸੀ ਕਿ ਤੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਨਾ ਚੱਲ ਰਹੀ ਹੁੰਦੀ ਜਿਹੜੀ ਤੈਨੂੰ ਵਾਰ ਵਾਰ ਕਹਿੰਦੀ ਸੀ ਕਿ ਤੂੰ ਡੁੱਬ ਜਾਣਾ। ਅੱਜ ਜਿੰਨੇ ਵੀ ਤੂੰ ਦੁੱਖ ਤਕਲੀਫਾਂ ਆਪਣੀਆਂ ਦੱਸ ਰਿਹਾ ਨਾ, ਜੋ ਵੀ ਤੂੰ ਹੁਣ ਤੱਕ ਬਿੜਬੁੜ ਕੀਤੀ ਹੈ, ਉਹ ਸਾਰਾ ਕੁਛ ਇਸੇ ਕਰਕੇ ਆ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 24 ਤਾਰੀਖ ਬੁੱਧਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਹੋਣ ਲੱਗੀ 26 ਤਰੀਕ ਦੇ ਫੁੱਟਬਾਲ ਮੈਚ ਦੇ ਲਈ ਛੁੱਟੀ, ਤੇ ਆਸਟ੍ਰੇਲੀਆ ਦੇ ਟ੍ਰੈਜਰ ਨੇ ਕਿਹਾ ਕਿ ਹਾਲੇ ਫਿਊਲ ਐਕਸਾਈਜ਼ ਕੱਟ ਤਾਂ ਬਹੁਤ ਮਾਮੂਲੀ ਗੱਲ ਹੈ, ਮਹਿੰਗਾਈ ਨੇ ਤਾਂ ਹਾਲੇ ਕੱਢਣੇ ਨੇ ਤੁਹਾਡੇ ਸਰਦੀਆਂ 'ਚ ਵੱਟ। ਮੈਲਬਨ ਦੇ ਵਿੱਚ ਟੈਕਸੀ ਡਰਾਈਵਰਾਂ ਦੇ ਲਈ ਇੱਕ ਸਖਤੀ, ਛੋਟੀ ਟ੍ਰਿਪ ਦੇ ਉੱਤੇ ਨਹੀਂ ਕਰ ਸਕਦੇ ਇਨਕਾਰ, ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਨੂੰ ਪਦਮ ਸ਼੍ਰੀ ਐਵਾਰਡ, ਤੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਦੀ ਤਰਫ ਤੋਂ ਦੇ ਲਈ ਜਿਹੜਾ ਵੀਡੀਓ ਵਿਵਾਦ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ, ਗੁਰੂਗ੍ਰਾਮ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਨਿਊਜ਼ ਰੂਮ।

ਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਔਰ ਪਹਿਲੀ ਖਬਰ ਜਰਮਨੀ ਤੋਂ, ਜਿੱਥੇ ਜਰਮਨੀ ਦੇ ਵਿੱਚ ਰੇਲ ਸੇਵਾਵਾਂ ਠੱਪ ਹੋ ਗਈਆਂ। ਦੱਸ ਦਈਏ ਕਿ ਸੰਚਾਰ ਸਿਸਟਮ ਯਾਨੀ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਖਰਾਬੀ ਦੇ ਕਾਰਨ ਜਰਮਨੀ ਦੇ ਰੇਲਵੇ ਨੈੱਟਵਰਕ ਨੂੰ ਮੰਗਲਵਾਰ ਦੇਰ ਰਾਤ ਰੇਲ ਗੱਡੀਆਂ ਰੋਕਣੀਆਂ ਪਈਆਂ, ਜਿਸ ਦੇ ਨਾਲ ਦੇਸ਼ ਭਰ ਦੇ ਵਿੱਚ ਯਾਤਰੀ ਜਿਹੜੀ ਥਾਂ ਸੀ ਉੱਥੇ ਹੀ ਫਸੇ ਰਹਿ ਗਏ। ਸਟੇਸ਼ਨਾਂ ਦੇ ਉੱਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ, ਰਾਹਾਂ ਦੇ ਵਿੱਚ ਰੁਕ ਗਈਆਂ, ਔਰ ਯਾਤਰੀ ਪੁੱਛਗਿੱਛ ਕਾਊਂਟਰ ਯਾਨੀ ਇਨਫੋਰਮੇਸ਼ਨ ਕਾਊਂਟਰਸ ਦੇ ਉੱਤੇ ਵੀ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਦੇਸ਼ ਭਰ ਦੇ ਮੁੱਖ ਰੇਲਵੇ ਆਪਰੇਟਰ ਡੌਸ਼ਬਾਨ ਨੇ ਮੰਗਲਵਾਰ ਸਵੇਰ ਵੇਲੇ ਕਰੀਬ 1 ਵਜੇ ਦੇ ਆਸ ਪਾਸ ਆਊਟੇਜ ਦੀ ਰਿਪੋਰਟ ਕੀਤੀ ਅਤੇ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੁਣ ਹੱਲ ਹੋ ਗਿਆ ਹੈ। ਕੰਪਨੀ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਗਲੋਬਲ ਸਿਸਟਮ ਫਾਰ ਮੋਬਾਈਲ ਕਮਿਊਨੀਕੇਸ਼ਨ ਰੇਲਵੇ, ਜਿਹਨੂੰ GSMR ਕਿਹਾ ਜਾਂਦਾ ਹੈ, ਉਸ ਡਿਜੀਟਲ ਸੰਚਾਰ ਪ੍ਰਣਾਲੀ ਦੇ ਵਿੱਚ ਸਮੱਸਿਆ ਆਈ ਸੀ, ਜਿਸ ਦੇ ਚੱਲਦਿਆਂ ਜੋ ਕਿ ਦੇਸ਼ ਦੇ ਰੇਲਵੇ ਨੈੱਟਵਰਕ ਦੇ ਅੰਦਰੂਨੀ ਸੰਚਾਰ ਦੇ ਵਾਸਤੇ ਵਰਤੀ ਜਾਂਦੀ ਹੈ, ਇਹ ਆਊਟੇਜ ਦੇਖਣ ਨੂੰ ਮਿਲਿਆ ਔਰ ਗੱਡੀਆਂ ਜਿੱਥੋਂ ਸੀ ਉੱਥੇ ਹੀ ਰਹਿ ਗਈਆਂ। ਹਾਲਾਂਕਿ ਡੌਸ਼ਬਾਨ ਨੇ ਬਾਅਦ ਵਿੱਚ ਇਸ ਵਿਘਨ ਦੇ ਲਈ ਯਾਤਰੀਆਂ ਨੂੰ ਟੈਕਸੀ ਅਤੇ ਹੋਟਲ ਦੇ ਵਾਊਚਰ ਵੀ ਦਿੱਤੇ। ਕੰਪਨੀ ਨੇ ਹੋਈ ਇਸ ਅਸੁਵਿਧਾ ਦੇ ਲਈ ਮੁਆਫ਼ੀ ਵੀ ਮੰਗੀ ਹੈ, ਨਿਊ ਸਾਊਥ ਵੇਲਜ਼ ਦੀ ਤਰ੍ਹਾਂ ਨਹੀਂ। ਪਰ ਇੱਧਰ ਅਮਰੀਕਾ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਅਤੇ ਉਹਨਾਂ ਦੀ ਪਤਨੀ ਇਵਾਂਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਅਲਬੇਨੀਆ ਦੇ ਵਿੱਚ ਹੁਣ ਵੱਡੇ ਵਿਵਾਦਾਂ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਜਿਹੜੇ ਵਾਤਾਵਰਨ ਪ੍ਰੇਮੀ ਨੇ ਅਤੇ ਸਥਾਨਕ ਨਾਗਰਿਕ ਨੇ ਅਤੇ ਇਸ ਤੋਂ ਇਲਾਵਾ ਕੁਝ ਵਿਰੋਧੀ ਗੁੱਟਾਂ ਦੀ ਤਰਫ ਤੋਂ ਮੋਰਚਾ ਖੋਲ੍ਹ ਦਿੱਤਾ ਗਿਆ। ਵਿਰੋਧੀਆਂ ਦਾ ਦੋਸ਼ ਇਹ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਅਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾਏਗਾ। ਅਲਬੇਨੀਆਈ ਸਟੇਟ ਸਰਕਾਰ ਦੀ ਤਰਫ ਤੋਂ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਦਮ ਕਰਨ ਵਾਲਾ ਇੱਕ ਕਦਮ ਦੱਸਿਆ ਗਿਆ ਸੀ, ਪਰ ਸਰਕਾਰ ਦੇ ਇਸ ਕਦਮ ਦੇ ਖਿਲਾਫ ਜਿਹੜੇ ਲੋਕ ਗਏ ਨੇ ਪਿਛਲੇ ਕੁਝ ਹਫ਼ਤਿਆਂ ਤੋਂ। ਅਲਬੇਨੀਆ ਦੇ ਰਾਜਧਾਨੀ ਸ਼ਹਿਰ ਤਿਰਾਨਾ ਸਣੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਿਖਾਵੇ ਹੋ ਰਹੇ ਨੇ। ਦੱਸ ਦਈਏ ਕਿ ਅਲਬੇਨੀਆ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਐਡੀ ਰਾਮਾ ਨੇ ਵਿਸ਼ਵ ਭਰ ਦੇ ਵਿੱਚ ਇੱਕ ਐਸਾ ਟੂਰਿਸਟ ਸਪੋਟ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਜੈਰਡ ਕੁਸ਼ਨਰ ਨੇ ਇੱਥੇ ਇਨਵੈਸਟ ਕਰਨਾ ਸ਼ੁਰੂ ਕੀਤਾ ਸੀ। ਦੱਸ ਦਈਏ ਕਿ ਅਲਬੇਨੀਆ ਯੂਰਪ ਦੇ ਦੱਖਣ ਪੂਰਬੀ ਖੇਤਰ ਦੇ ਵਿੱਚ ਪੈਂਦਾ ਇੱਕ ਛੋਟਾ ਦੇਸ਼ ਹੈ, ਉਂਝ ਇਟਲੀ ਦੇ ਗੁਆਂਢ ਦੇ ਵਿੱਚ ਪੈਂਦਾ, ਜਾਂ ਫਿਰ ਇੰਝ ਕਹਿ ਲਈਏ ਕਿ ਨੌਰਥ ਮੈਸੇਡੋਨੀਆ, ਬੁਲਗਾਰੀਆ, ਮੌਂਟੀਨੀਗਰੋ, ਸਰਬੀਆ ਆਦਿ ਦੇਸ਼ਾਂ ਦੇ ਦੱਖਣ ਹਿੱਸੇ ਦੇ ਵਿੱਚ ਇਹ ਪੈਂਦਾ ਦੇਸ਼ ਹੈ। ਉੱਥੇ ਅਮਰੀਕੀ ਸੈਨੇਟ ਨੇ ਜੰਗ ਦੇ ਨਾਲ ਜੁੜੇ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਸਤਾਵ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਦੇ ਖਿਲਾਫ ਜੰਗ ਰੋਕਣ ਜਾਂ ਫੌਜੀ ਕਾਰਵਾਈ ਜਾਰੀ ਰੱਖਣ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣ ਦਾ ਹੁਣ ਨਿਰਦੇਸ਼ ਦਿੱਤਾ ਗਿਆ। ਟਰੰਪ ਦੇ ਲਈ ਇਸ ਨੂੰ ਇੱਕ ਵੱਡੇ ਝਟਕੇ ਦੇ ਤੌਰ ਤੇ ਹੀ ਦੇਖਿਆ ਜਾਣਾ ਚਾਹੀਦਾ ਹੈ, ਕਿਉਂਕਿ ਅਮਰੀਕੀ ਸੈਨੇਟ ਦੇ ਵਿੱਚ ਉਹਨਾਂ ਦੀ ਰਿਪਬਲਿਕਨ ਪਾਰਟੀ ਦਾ ਕੰਟਰੋਲ ਵੀ ਹੈ। ਪਰ ਬਾਵਜੂਦ ਇਸ ਦੇ ਇਹ ਫੈਸਲਾ ਸਾਹਮਣੇ ਆਇਆ, ਮੰਗਲਵਾਰ ਦੇ ਦਿਨ ਹੋਈ ਵੋਟਿੰਗ ਦੇ ਵਿੱਚ ਰਿਪਬਲਿਕਨ ਸਾਂਸਦਾਂ ਨੇ ਡੈਮੋਕਰੇਟਸ ਦਾ ਸਾਥ ਦੇ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਈਰਾਨ ਜੰਗ ਦੇ ਵਿੱਚ ਡੈਮੋਕਰੇਟਸ ਦੇ ਨਾਲ ਨਾਲ ਰਿਪਬਲਿਕਨ ਸੰਸਦ ਮੈਂਬਰਾਂ ਦੇ ਵਿੱਚ ਵੀ ਨਾਰਾਜ਼ਗੀ ਸੀ, ਜਿਸ ਦੇ ਚੱਲਦਿਆਂ ਇਹ ਹੋਇਆ। ਇਹ ਪ੍ਰਸਤਾਵ 50-48 ਵੋਟਾਂ ਦੇ ਨਾਲ ਪਾਸ ਹੋਇਆ। ਉੱਥੇ ਹੀ ਇਹ ਪ੍ਰਸਤਾਵ ਜੂਨ ਮਹੀਨੇ ਦੇ ਵਿੱਚ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਸੀ, ਜਿੱਥੇ 4 ਰਿਪਬਲਿਕਨ ਸੰਸਦ ਮੈਂਬਰਾਂ ਨੇ ਡੈਮੋਕਰੇਟਸ ਦਾ ਸਾਥ ਦਿੱਤਾ ਸੀ ਅਤੇ ਇਸ ਨੂੰ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਮਨਜ਼ੂਰੀ ਦੇ ਦਿੱਤੀ ਗਈ ਸੀ। ਹਾਲਾਂਕਿ ਇਹ ਪ੍ਰਸਤਾਵ ਮੁੱਖ ਤੌਰ ਦੇ ਉੱਤੇ ਸੰਕੇਤਕ ਹੀ ਹੈ, ਕਿਉਂਕਿ ਕਾਂਗਰਸ ਯਾਨੀ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਵਜੂਦ ਇਸ ਨੂੰ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਭੇਜਿਆ ਜਾਏਗਾ। ਹਾਲਾਂਕਿ ਭੇਜਿਆ ਜਾਣਾ ਹੈ ਕਿ ਨਹੀਂ ਭੇਜਿਆ ਜਾਣਾ, ਇਹ ਹਾਲੇ ਤੈਅ ਨਹੀਂ ਹੋਇਆ। ਇਸ ਦਾ ਕਾਨੂੰਨੀ ਰੂਪ ਜਿਹੜਾ ਉਹ ਹਾਲੇ ਪੂਰਾ ਨਹੀਂ ਹੋ ਸਕਿਆ, ਮੁਕੰਮਲ ਨਹੀਂ ਹੋ ਸਕਿਆ। ਇਹ ਪ੍ਰਸਤਾਵ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ 1973 ਦਾ ਵਾਰ ਪਾਵਰਸ ਰੈਜ਼ੋਲਿਊਸ਼ਨ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਅਮਰੀਕੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਨੇ ਕਿਸੇ ਰਾਸ਼ਟਰਪਤੀ ਦੀ ਫੌਜੀ ਕਾਰਵਾਈ ਨੂੰ ਖਤਮ ਕਰਨ ਦੇ ਲਈ ਨਿਰਦੇਸ਼ ਦਿੱਤੇ ਹੋਣ ਜਾਂ ਕੋਈ ਪ੍ਰਸਤਾਵ ਪਾਸ ਕੀਤਾ ਹੋਵੇ। ਹਾਲਾਂਕਿ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 7 ਅਪ੍ਰੈਲ ਨੂੰ ਜੰਗਬੰਦੀ ਦੇ ਬਾਅਦ ਐਸੀ ਕੋਈ ਵੀ ਫੌਜੀ ਕਾਰਵਾਈ ਨਾ ਤਾਂ ਕੀਤੀ ਗਈ ਹੈ ਅਤੇ ਨਾ ਹੀ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਕੋਈ ਲੋੜ ਵੀ ਮਹਿਸੂਸ ਹੋਏਗੀ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸਤਾਵ ਦੇ ਨਾਲ 2 ਰਿਪਬਲਿਕਨ ਸੈਨੇਟਰ ਮਿਚ ਮੈਕੋਨਲ ਅਤੇ ਡੇਵ ਮੈਕੋਰਮਿਕ ਵੋਟਿੰਗ ਦੇ ਸਮੇਂ ਗੈਰ ਹਾਜ਼ਰ ਵੀ ਰਹੇ ਸੀ। 4 ਰਿਪਬਲਿਕਨ ਸੈਨੇਟਰ ਰੈਂਡ ਪਾਲ, ਲੀਜ਼ਾ ਮਰਕੋਵਸਕੀ, ਸੁਜ਼ਾਨ ਕੋਲਿਨਸ ਅਤੇ ਬਿਲ ਕੈਸੇਡੀ ਨੇ ਡੈਮੋਕਰੇਟਸ ਦੇ ਨਾਲ ਜਾ ਕੇ ਰਲ ਕੇ ਵੋਟਿੰਗ ਕੀਤੀ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਸਿਰਫ ਆਪਣੇ ਹੀ ਪਾਰਟੀ ਦੇ
MPs ਦੇ ਉੱਤੇ ਨਹੀਂ ਬਲਕਿ ਦੂਸਰਿਆਂ ਦੇ ਉੱਤੇ ਵੀ ਗੁੱਸਾ ਨਿਕਲਿਆ। ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਕਰਕੇ ਅਮਰੀਕੀ ਸੈਨੇਟ ਦੇ ਵਾਰ ਪਾਵਰਸ ਐਕਟ ਦੇ ਪਾਸ ਕਰਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਮੈਂ ਇਰਾਨ ਨੂੰ ਲਗਭਗ ਹਰਾ ਹੀ ਦਿੱਤਾ ਸੀ, ਉਹ ਹਾਰ ਮੰਨਣ ਨੂੰ ਤਿਆਰ ਵੀ ਸੀ ਅਤੇ ਅਸੀਂ ਲਗਭਗ ਸਭ ਕੁਝ ਰਾਜ਼ੀ ਕਰਵਾਉਣ ਦੇ ਲਈ ਵੀ ਉਹਨਾਂ ਨੂੰ ਮਨਾ ਲਿਆ ਸੀ। ਦਹਾਕਿਆਂ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਅਮਰੀਕਾ ਅਤੇ ਉਸਦੇ ਰਾਸ਼ਟਰਪਤੀ ਦਾ ਯਾਨੀ ਮੇਰਾ ਉਹ ਬਹੁਤ ਜ਼ਿਆਦਾ ਸਨਮਾਨ ਵੀ ਕਰ ਰਹੇ ਸੀ, ਇੱਜ਼ਤ ਵੀ ਕਰ ਰਹੇ ਸੀ। ਹਾਲਾਂਕਿ ਟਰੰਪ ਦਾ ਕਹਿਣਾ ਹੈ ਇਰਾਨ ਐਸਾ ਨਹੀਂ ਮੰਨਦਾ, ਪਰ ਟਰੰਪ ਨੇ ਅੱਗੇ ਵੀ ਲਿਖਿਆ ਕਿ ਉਦੋਂ ਹੀ ਅਮਰੀਕੀ ਸੈਨੇਟ ਨੇ ਵਾਰ ਪਾਵਰਸ ਐਕਟ ਵਰਗੇ ਇੱਕ ਬੇਵਕੂਫੀ ਭਰੇ ਕਦਮ ਨੂੰ ਲੈ ਕੇ ਵੋਟਿੰਗ ਕਰਵਾ ਦਿੱਤੀ। ਇਸ ਦੇ ਨਾਲ ਦੁਨੀਆ ਦੇ ਵਿੱਚ ਅੱਤਵਾਦ ਨੂੰ ਸਭ ਤੋਂ ਜ਼ਿਆਦਾ ਉਤਸ਼ਾਹਿਤ ਕਰਨ ਵਾਲੇ ਇਸ ਦੇਸ਼ ਨੂੰ ਇਹ ਸੁਨੇਹਾ ਗਿਆ ਹੈ ਕਿ ਅਮਰੀਕਾ ਨੂੰ ਮੇਰੀ ਕਾਰਵਾਈ ਪਸੰਦ ਨਹੀਂ ਆਈ ਅਤੇ ਮੈਨੂੰ ਇਸ ਨੂੰ ਰੋਕਣਾ ਹੋਏਗਾ। ਇੱਕ ਅਜਿਹਾ ਕਰਕੇ ਉਹਨਾਂ ਨੇ ਮੇਰੇ ਦੁਸ਼ਮਣ ਦੀ ਹੀ ਮਦਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਚਾਰ ਰਿਪਬਲਿਕਨ ਲੂਜ਼ਰਸ ਨੇ ਡੈਮੋਕਰੇਟ ਦਾ ਜਾ ਕੇ ਸਾਥ ਦਿੱਤਾ ਅਤੇ ਇਰਾਨ ਦੇ ਲੋਕਾਂ ਨੇ ਇਰਾਨ ਨੇ ਮੇਰੇ ਲੋਕਾਂ ਤੋਂ ਪੁੱਛਿਆ ਹੈ ਕਿ ਇਸ ਸਭ ਦਾ ਕੀ ਮਤਲਬ ਹੈ, ਇਹ ਸੈਨੇਟਰ ਮੇਰਾ ਕੰਮ ਹੋਰ ਮੁਸ਼ਕਲ ਕਰ ਗਏ ਨੇ, ਇਸ ਲਈ ਮੈਂ ਤਾਂ ਨਾ ਪੂਰੀ ਤਰ੍ਹਾਂ ਦੇ ਨਾਲ ਇਸ ਕੰਮ ਨੂੰ ਅਧੂਰਾ ਛੱਡ ਕੇ ਹਟਾਂਗਾ, ਮੈਂ ਆਪਣਾ ਕੰਮ ਹਮੇਸ਼ਾ ਪੂਰਾ ਕਰਦਾ, ਇਸ ਕੰਮ ਨੂੰ ਪੂਰਾ ਕਰਕੇ ਹੀ ਹਟਾਂਗਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਦੀ ਤਰਫ ਤੋਂ ਹੌਰਮੁਜ਼ ਖੇਤਰ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਕਤਰ ਦਾ ਧੰਨਵਾਦ ਕੀਤਾ ਗਿਆ। ਇੱਧਰ ਇਸ ਦਰਮਿਆਨ ਇਰਾਨ ਦੇ ਰਾਜਧਾਨੀ ਤਹਿਰਾਨ ਦੇ ਵਿੱਚ ਮੌਜੂਦ ਭਾਰਤੀ ਸਫਾਰਤਖਾਨੇ ਨੇ ਇਰਾਨ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਐਡਵਾਈਜ਼ਰੀ 'ਚ ਕਿਹਾ ਗਿਆ ਕਿ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਮੌਜੂਦਾ ਸੁਰੱਖਿਆ ਸਥਿਤੀ ਦੇ ਉੱਤੇ ਉਹ ਲਗਾਤਾਰ ਨਜ਼ਰ ਰੱਖ ਰਹੇ ਨੇ। ਸਫਾਰਤਖਾਨੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਹੁਕਮ ਤੱਕ ਇਰਾਨ ਦੀ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਿਆ ਜਾਵੇ। ਸਫਾਰਤਖਾਨੇ ਨੇ ਭਾਰਤੀ ਨਾਗਰਿਕ ਇਹ ਵੀ ਦੱਸਿਆ ਕਿ ਜਿਹੜੇ ਭਾਰਤੀ ਨਾਗਰਿਕ ਇਰਾਨ 'ਚ ਫਿਲਹਾਲ ਰਹਿ ਰਹੇ ਨੇ ਉਹਨਾਂ ਨੂੰ ਜ਼ਰੂਰੀ ਕੰਮਾਂ ਦੇ ਚੱਲਦਿਆਂ ਉੱਥੇ ਦੀ ਯਾਤਰਾ ਕਰਨੀ ਪੈ ਸਕਦੀ ਹੈ, ਪਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੋਏਗੀ। ਦੱਸ ਦਈਏ ਕਿ ਹਾਲ ਫਿਲਹਾਲ ਸੀਜ਼ ਫਾਇਰ ਦੀ ਇਸ ਕੰਡੀਸ਼ਨ ਦੇ ਵਿੱਚ ਭਾਰਤ ਦੀ ਤਰਫ ਤੋਂ ਇਸ ਕਿਸਮ ਦੀ ਐਡਵਾਈਜ਼ਰੀ ਕਿਉਂ ਜਾਰੀ ਕੀਤੀ ਗਈ ਹੈ, ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕੁਝ ਇੱਕ ਦੇਸ਼ਾਂ ਨੇ ਇਰਾਨ ਦੇ ਬਾਰੇ ਆਪਣੀ ਐਡਵਾਈਜ਼ਰੀ ਦੇ ਵਿੱਚ ਨਰਮੀ ਦਿਖਾਈ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ। ਕਾਂਗਰਸ ਨੇ ਮੰਗਲਵਾਰ ਦੇ ਦਿਨ ਆਪਣੇ ਅਕਾਊਂਟ ਤੋਂ ਪੋਸਟ ਕਰਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ਼ ਉਜੈਨ ਦੇ ਵਿੱਚ ਜ਼ਮੀਨ ਦੇ ਨਾਲ ਜੁੜੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਦੋਸ਼ ਮੜੇ ਸੀ। ਕਾਂਗਰਸ ਨੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਮੋਹਨ ਯਾਦਵ ਦੇ ਕਰੀਬੀ ਰਿਸ਼ਤੇਦਾਰਾਂ ਨੇ ਸਰਕਾਰੀ ਪ੍ਰੋਜੈਕਟ ਦੇ ਆਲੇ ਦੁਆਲੇ ਕਰੋੜਾਂ ਦੀ ਜ਼ਮੀਨ ਖਰੀਦ ਲਈ ਅਤੇ ਖੂਬ ਪੈਸਾ ਕਮਾਇਆ। ਉਧਰ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਮੁੱਖ ਹੇਮੰਤ ਖੰਡੇਲਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੁਆਰਾ ਸਾਡੇ ਮੁੱਖ ਮੰਤਰੀ ਦੇ ਖਿਲਾਫ਼ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ। ਕਾਂਗਰਸ ਅਤੇ ਉਹਨਾਂ ਦੇ ਨੇਤਾ ਭਰਮ ਫੈਲਾ ਰਹੇ ਨੇ। ਮੇਰਾ ਮੰਨਣਾ ਹੈ ਕਿ ਇਹਨਾਂ ਦੋਸ਼ਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੇ 2023 ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਉਸ ਦੇ ਵਿੱਚ ਉਹਨਾਂ ਨੇ 17 ਏਕੜ ਜ਼ਮੀਨ ਦੱਸੀ ਸੀ। ਇਹ 17 ਏਕੜ ਜ਼ਮੀਨ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। ਉਹਨਾਂ ਦੀ ਪਤਨੀ ਸੀਮਾ ਯਾਦਵ ਦੇ ਨਾਮ ਪਹਿਲਾਂ ਵੀ 12 ਏਕੜ ਜ਼ਮੀਨ ਸੀ, ਉਹ 2026 ਦੇ ਵਿੱਚ ਵੀ ਉਨੀ ਹੋਇਆ। ਇੱਕ ਸਿੱਧੀ ਵਿਨਾਇਕ ਕੰਪਨੀ ਦਾ ਜ਼ਿਕਰ ਕੀਤਾ ਗਿਆ ਜੋ ਕਿ 2023 ਦੇ ਵਿੱਚ 68 ਏਕੜ ਜ਼ਮੀਨ ਵਾਲੀ ਸੀ, ਉਹ ਜੂਨ ਦੇ ਵਿੱਚ ਘੱਟ ਕੇ 65 ਏਕੜ ਰਹਿ ਗਈ ਹੈ। ਪਰ ਮੁੱਖ ਮੰਤਰੀ ਨੇ 2017 ਦੇ ਵਿੱਚ ਹੀ ਉਸ ਦੇ ਡਾਇਰੈਕਟਰ ਦੇ ਤੌਰ ਤੋਂ ਅਸਤੀਫਾ ਦੇ ਦਿੱਤਾ ਸੀ। ਅਜਿਹੇ ਦੇ ਵਿੱਚ ਕਾਂਗਰਸ ਸਿਰਫ ਆਮ ਲੋਕਾਂ ਦੇ ਵਿੱਚ ਭੁਲੇਖੇ ਪੈਦਾ ਕਰ ਰਹੀ ਹੈ। ਮੈਂ ਕਾਂਗਰਸ ਪਾਰਟੀ ਦੇ ਉੱਤੇ ਦੋਸ਼ ਮੜਨਾ ਚਾਹੁੰਦਾ ਹਾਂ ਕਿ ਜਦੋਂ ਜਦੋਂ ਸੂਬੇ ਦੇ ਵਿੱਚ ਪਛੜੇ ਵਰਗ ਦਾ ਕੋਈ ਮੁੱਖ ਮੰਤਰੀ ਚੁਣਿਆ ਗਿਆ, ਚਾਹੇ ਉਮਾ ਭਾਰਤੀ ਹੋਵੇ, ਸ਼ਿਵਰਾਜ ਸਿੰਘ ਚੌਹਾਨ ਹੋਣ ਜਾਂ ਹੁਣ ਮੋਹਨ ਯਾਦਵ, ਉਦੋਂ ਉਦੋਂ ਹੀ ਉਹਨਾਂ ਦੇ ਖਿਲਾਫ਼ ਕਾਂਗਰਸ ਸਾਜ਼ਿਸ਼ ਕਿਉਂ ਰਚਦੀ ਹੈ। ਇੱਧਰ ਪੰਜਾਬ ਵਾਲੇ ਪਾਸੇ ਦੀਆਂ ਖਬਰਾਂ ਵੱਲ ਵੀ ਆਈਏ, ਪਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੇ ਪ੍ਰਬੰਧ ਸੰਬੰਧੀ ਜਿਹੜਾ 1956 ਦਾ ਕਾਨੂੰਨ ਹੈ ਉਸ ਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਏ ਜਾਣ ਦੇ ਇਸ ਫੈਸਲੇ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ 5 ਤਖ਼ਤਾਂ ਦੇ ਵਿੱਚੋਂ ਇੱਕ ਮਹਾਨ ਪਾਵਨ ਅਸਥਾਨ ਹੈ, ਜਿਸ ਦੀ ਮਰਿਆਦਾ ਪ੍ਰਬੰਧ ਅਤੇ ਧਾਰਮਿਕ ਖੁਦਮੁਖਤਾਰੀ ਦੇ ਨਾਲ ਜੁੜੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਿੱਖ ਸੰਸਥਾਵਾਂ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਜਾਂ ਫਿਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਜਿਵੇਂ SGPC, ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਸਮਝਿਆ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਰਕਾਰਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਈ ਅਜਿਹੇ ਕੁਝ ਯਤਨ ਕਰ ਰਹੀਆਂ ਨੇ ਜਿਸ ਦੇ ਨਾਲ ਜਿਸ ਨੂੰ ਸਿੱਖ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ ਕਾਨੂੰਨ ਪੁਰਾਣਾ ਹੋਣ ਦਾ ਹਵਾਲਾ ਦੇ ਕੇ ਮਨਮਰਜ਼ੀ ਦੇ ਨਾਲ ਸੋਧ ਕਰਨ ਦਾ ਯਤਨ ਕੀਤਾ ਜਾ ਰਿਹਾ ਜੋ ਕਿ ਗੁਰਦੁਆਰਾ ਪ੍ਰਬੰਧ ਦੇ ਵਿੱਚ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਵੀ ਮੰਨਿਆ ਜਾਣਾ ਚਾਹੀਦਾ ਉਹਨਾਂ ਕਿਹਾ ਕਿ 2024 ਦੇ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਬੋਰਡ ਦੇ ਵਿੱਚ ਸਰਕਾਰੀ ਨਾਮਜ਼ਦ ਮੈਂਬਰਾਂ ਦੀ ਗਿਣਤੀ ਵਧਾਉਣ ਤੇ ਸਿੱਖ ਸੰਸਥਾਵਾਂ ਦੇ ਮੈਂਬਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ ਸੀ ਤੇ ਉਦੋਂ ਵੀ ਸਰਕਾਰ ਪਿੱਛੇ ਹਟੀ ਸੀ ਐਡਵੋਕੇਟ ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਗੁਰਧਾਮਾਂ ਦੇ ਪ੍ਰਬੰਧਾਂ 'ਚ ਸਰਕਾਰੀ ਪ੍ਰਭਾਵ ਵਧਾਉਣ ਵਾਲੀਆਂ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਤੇ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਦੇ ਨਾਲ ਜੁੜਿਆ ਹੋਇਆ ਐਕਟ 1956 ਉਸ ਨੂੰ ਤੋੜਨ ਦੀ ਕਾਰਵਾਈ ਨੂੰ ਤੁਰੰਤ ਰੋਕ ਦੇਣ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਇੱਕ ਵਿਵਾਦਤ ਵੀਡੀਓ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਹਰਿਆਣਾ ਦੇ ਵਿੱਚ ਗੁਰੂਗ੍ਰਾਮ ਦੇ ਅੰਦਰ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਡਿਜੀਟਲ ਸਬੂਤਾਂ ਦੇ ਨਾਲ ਛੇੜਛਾਣੀ ਕਰਨ ਦਾ ਦੋਸ਼ ਵੀ ਮੜਿਆ ਗਿਆ ਜਿਸ ਦੇ ਵਿੱਚ ਇੱਕ ਫਰਜ਼ੀ ਫੋਰੈਂਸਿਕ ਤੇ ਸਾਈਬਰ ਐਨਾਲਿਸਿਸ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਗੁਰੂਗ੍ਰਾਮ ਦੇ ਸੈਕਟਰ 29 ਦੇ ਥਾਣੇ ਦੀ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਹੋਇਆਂ ਇਸ ਮਾਮਲੇ ਦੇ ਵਿੱਚ ਕਥਿਤ ਵੀਡੀਓ ਨੂੰ ਫਰਜ਼ੀ ਦੱਸ ਕੇ ਇੱਕ ਰਿਪੋਰਟ ਤਿਆਰ ਕਰਨ ਵਾਲੇ ਲੋਕਾਂ ਦੇ ਖਿਲਾਫ਼ FIR ਦਰਜ ਕਰ ਲਈ ਹੈ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜਿਆ ਇੱਕ ਵੀਡੀਓ ਕਥਿਤ ਤੌਰ 'ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਪੰਥ ਵਿਰੋਧੀ ਕੰਮ ਹੋਣ ਦੀ ਗੱਲ ਸਾਹਮਣੇ ਆਈ ਹੈ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹੜਕੰਪ ਮੱਚ ਗਿਆ ਸੀਐਮ ਮਾਨ ਨੇ ਇਸ ਵੀਡੀਓ ਨੂੰ ਫਰਜ਼ੀ ਦੱਸਿਆ ਤੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਉਸ ਆਦਮੀ ਨੂੰ ਜਿਹਨੂੰ ਹਮਸ਼ਕਲ ਦੱਸਿਆ ਜਾ ਰਿਹਾ ਉਸ ਨੂੰ ਆਪਣੇ ਤੋਂ ਬਿਲਕੁਲ ਲਹਿਦਾ ਦੱਸਿਆ ਪਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਸੀ ਜਦੋਂ ਹਰਿਆਣਾ ਗੁਰੂਗ੍ਰਾਮ ਪੁਲਿਸ ਨੇ 23 ਜੂਨ ਨੂੰ ਅੰਕਿਤ ਤੇ ਅਰੁਣ ਨਾਮ ਦੇ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਜੋ ਹਰਿਆਣਾ ਦੇ ਹੀ ਰਹਿਣ ਵਾਲੇ ਦੱਸੇ ਗਏ ਨੇ ਇਹਨਾਂ ਦੇ ਉੱਤੇ ਦੋਸ਼ ਹੈ ਕਿ ਇਹਨਾਂ ਨੇ ਵੀਡੀਓ ਨੂੰ ਕਲੀਨ ਚਿੱਟ ਦੇਣ ਦੇ ਲਈ ਇੱਕ ਡਿਜੀਟਲ ਫੋਰੈਂਸਿਕ ਐਕਸਪਰਟ ਨੂੰ 10 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਜਿਸ ਦੇ ਵਿੱਚ ਵੀਡੀਓ ਨੂੰ ਫੇਕ ਦੱਸਣ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਕੇ ਕਰਨ ਦੀ ਸਾਜਿਸ਼ ਕਰਨ ਤੇ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਚਰਚਾ ਦੇ ਵਿੱਚ ਆ ਗਿਆ ਸੀ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਸਰਕਾਰ ਵੱਲੋਂ ਸਾਲ 2026 ਦੇ ਵਕਾਰੀ ਪਦਮ ਸ਼੍ਰੀ ਪੁਰਸਕਾਰਾਂ ਦੀ ਵੰਡ ਕੀਤੀ ਗਈ ਹੈ ਇਸ ਦਰਮਿਆਨ ਦੇਸ਼ ਦੀ ਪ੍ਰਧਾਨ ਮੰਤਰੀ ਦ੍ਰੌਪਦੀ ਮੁਰਮੂ ਵੱਲੋਂ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਸਾਲ ਪੰਜਾਬ ਦੀਆਂ 5 ਪ੍ਰਮੁੱਖ ਹਸਤੀਆਂ ਨੂੰ ਇਸ ਸਨਮਾਨ ਦੇ ਲਈ ਚੁਣਿਆ ਗਿਆ ਜਿਨ੍ਹਾਂ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਦਾ ਨਾਮ ਵਿਸ਼ੇਸ਼ ਤੌਰ 'ਤੇ ਸ਼ਾਮਲ ਹੈ ਇਸ ਤੋਂ ਇਲਾਵਾ ਧਰਮਿੰਦਰ ਦਿਓਲ ਨੂੰ ਹਿੰਦੀ ਸਿਨੇਮਾ ਦੇ ਵਿੱਚ ਯੋਗਦਾਨ ਦੇ ਲਈ ਮਰਨ ਉਪਰੰਤ ਸਨਮਾਨ ਦਿੱਤਾ ਗਿਆ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਹੋਣ ਦੇ ਨਾਤੇ ਤੇ ਖੇਡਾਂ ਦੇ ਵਿੱਚ ਉਹਨਾਂ ਦੀ ਪ੍ਰਾਪਤੀਆਂ ਦੇ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਉੱਘੇ ਹਾਕੀ ਕੋਚ ਬਲਦੇਵ ਸਿੰਘ ਨੂੰ ਉਹਨਾਂ ਦੀ ਸੇਵਾਵਾਂ ਦੇ ਲਈ ਤੇ ਸੇਵਾ ਮੁਕਤ DIG ਨੂੰ ਲੋਕ ਸੇਵਾ ਤੇ ਪ੍ਰਸ਼ਾਸਨਿਕ ਕੰਮਾਂ ਦੇ ਲਈ ਇੰਦਰਜੀਤ ਸਿੰਘ ਸਿੱਧੂ ਦਾ ਨਾਮ ਚੁਣਿਆ ਗਿਆ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤੇ ਗਏ ਨੇ ਦੱਸ ਦਈਏ ਕਿ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਦੇ ਦਿਨ ਰਾਸ਼ਟਰਪਤੀ ਭਵਨ ਦੇ ਵਿੱਚ ਗਣਤੰਤਰ ਮੰਡਪ ਦੇ ਅੰਦਰ ਇਸ ਪ੍ਰੋਗਰਾਮ ਸਮਾਰੋਹ ਦੇ ਅੰਦਰ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅੰਮ੍ਰਿਤ ਰਾਜ ਕ੍ਰਿਕਟਰ ਰੋਹਿਤ ਸ਼ਰਮਾ ਅਦਾਕਾਰ ਮਮੂਤੀ ਤੇ ਪਲੇਬੈਕ ਗਾਇਕਾ ਅਲਕਾ ਯਾਗਨਿਕ ਸਣੇ 65 ਸ਼ਖਸੀਅਤਾਂ ਨੂੰ ਵਕਾਰੀ ਪਦਮ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਇਸ ਸਮਾਰੋਹ ਦੇ ਵਿੱਚ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਸਪੀਕਰ ਓਮ ਬਿਰਲਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਪਤਵੰਤੇ ਵੀ ਹਾਜ਼ਰ ਰਹੇ ਸਨ ਅਲਕਾ ਯਾਗਨਿਕ ਨੂੰ ਹਿੰਦੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਸਫਲ ਪਲੇਬੈਕ ਸਿੰਗਰਸ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਤੇਜ਼ਾਬ ਵਰਗੀ ਫਿਲਮਾਂ ਦੇ ਵਿੱਚ ਗਾਣਿਆਂ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਈ ਸੀ ਤੇ 4 ਦਹਾਕਿਆਂ ਤੋਂ ਵੀ ਲੰਮੇ ਆਪਣੇ ਕਰੀਅਰ ਦੇ ਦਰਮਿਆਨ ਅਲਕਾ ਯਾਗਨਿਕ ਨੇ ਕਈ ਐਸੇ ਗੀਤਾਂ ਦੇ ਨਾਲ ਬਾਲੀਵੁੱਡ ਨੂੰ ਸੁਰੀਲੇ ਤਰਾਨੇ ਦਿੱਤੇ ਸੀ ਵੈਸੇ ਇਸ ਤੋਂ ਇਲਾਵਾ ਧਰਮਿੰਦਰ ਦਿਓਲ ਨੂੰ ਮਰਨ ਉਪਰੰਤ ਵੀ ਪਦਮ ਪੁਰਸਕਾਰ ਦਿੱਤਾ ਗਿਆ ਹੈ ਆਸਟ੍ਰੇਲੀਆ ਦੀ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਐਸਟਰੋਇਡ ਆ ਕੇ ਟਕਰਾਇਆ ਐਸਟਰੋਇਡ ਜਿਸ ਦਾ ਪੰਜਾਬੀ ਤਰਜਮਾ ਤਾਂ ਕੋਈ ਸਪਸ਼ਟ ਤਰੀਕੇ ਦੇ ਨਾਲ ਨਹੀਂ ਹੁੰਦਾ ਪੁਲਾੜ ਦੇ ਨਾਲ ਜੁੜਿਆ ਇੱਕ ਪੁਲਾੜੀ ਤਾਲਾ ਜਾਂ ਗ੍ਰਹਿ ਵਰਗਾ ਇੱਕ ਪੱਥਰ ਕਿਹਾ ਜਾ ਸਕਦਾ ਜਾਂ ਆਮ ਤੌਰ ਦੇ ਉੱਤੇ ਉਲਕਾ ਵੀ ਕਹਿ ਲਿਆ ਜਾਂਦਾ ਵੈਸਟਰਨ ਆਸਟ੍ਰੇਲੀਆ ਦੇ ਪਿਲਬਰਾ ਰੀਜਨ ਦੇ ਵਿੱਚ ਆ ਕੇ ਇਹ ਬੜੀ ਜ਼ੋਰ ਦੀ ਡਿੱਗ ਆਏ ਦੱਸ ਦਈਏ ਕਿ ਇਸ ਦੇ ਨਾਲ ਹਾਲਾਂਕਿ ਕੋਈ ਬਹੁਤ ਵੱਡਾ ਨੁਕਸਾਨ ਹੋਇਆ ਨਹੀਂ ਦੱਸਿਆ ਗਿਆ ਕਿਉਂਕਿ ਇਹ ਗੈਰ ਆਬਾਦੀ ਵਾਲੇ ਖੇਤਰ ਦੇ ਵਿੱਚ ਡਿੱਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਰੌਕ ਜਾਂ ਇਸ ਪੱਥਰ ਦੀ ਕੀਮਤ ਸਾਢੇ 3 ਬਿਲੀਅਨ ਸਾਲ ਪੁਰਾਣੀ ਹੋ ਸਕਦੀ ਹੈ ਵੈਸੇ ਇੱਕ ਪੱਥਰ ਜਾਂ ਇੱਕ ਉਲਕਾ ਦੇਸ਼ ਦੇ ਟ੍ਰੈਜ਼ਰ ਨੇ ਵੀ ਆਮ ਲੋਕਾਂ ਦੇ ਉੱਤੇ ਸਿੱਟ ਦਿੱਤਾ
ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਫਿਊਲ ਐਕਸਾਈਜ਼ ਕੱਟ ਲਗਾ ਕੇ ਅਸੀਂ ਤੇਲ ਦੀਆਂ ਕੀਮਤਾਂ ਦੇ ਵਿੱਚ 16 ਸੈਂਟ ਪ੍ਰਤੀ ਲੀਟਰ ਦੀ ਕਮੀ ਤਾਂ ਕਰ ਦੇਵਾਂਗੇ 1 ਜੁਲਾਈ ਤੋਂ, ਪਰ ਇਸ ਮਹੀਨੇ ਦੇ ਦਰਮਿਆਨ ਵਧੀ ਹੋਈ ਮਹਿੰਗਾਈ ਦੀ ਦਰ ਆਸਟ੍ਰੇਲੀਆ ਦੇ ਲੋਕਾਂ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਉੱਧਰ RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲਾਂ 3.4% ਵਿਆਜ ਦਰਾਂ ਕਰ ਦਿੱਤੀਆਂ ਸੀ, ਫਿਰ ਨਕਦੀ ਦਰ 3.6% ਕੀਤੀ ਸੀ। ਹੁਣ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਜਦੋਂ ਅੱਜ ਬੁੱਧਵਾਰ ਦੇ ਦਿਨ ਅੰਕੜੇ ਜਾਰੀ ਕੀਤੇ ਗਏ ਨੇ ਕਿ ਮਹਿੰਗਾਈ ਦਰ ਦੇ ਵਿੱਚ ਇਜ਼ਾਫਾ ਹੋਇਆ। ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ RBI ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦੇ ਬਾਰੇ ਸੋਚ ਸਕਦੀ ਹੈ, ਬਲਕਿ ਇਸ ਦੇ ਨਾਲ ਹੀ ਦੇਸ਼ ਦੇ ਟ੍ਰੈਜਰ ਦੀ ਇਹ ਚੇਤਾਵਨੀ ਕਿ ਹਾਲੇ ਤਾਂ ਮਹਿੰਗਾਈ ਵਧਣੀ ਹੈ, ਇਹ ਜਿਹੜਾ ਟੈਕਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਮਾਮੂਲੀ, ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਉੱਥੇ ਅੱਜ ਦੇ ਦਿਨ ਵੀ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ QT ਯਾਨੀ ਕਿ ਕੁਐਸਚਨ ਟਾਈਮ ਦਾ ਸਮਾਂ ਰਿਹਾ, ਸਵਾਲ ਜਵਾਬ ਹੁੰਦੇ ਰਹੇ। ਸ਼ੈਡੋ ਟ੍ਰੈਜਰਰ ਟਿਮ ਵਿਲਸਨ ਨੇ ਉਸ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਕਿ ਦੇਸ਼ ਦੇ ਅੰਦਰ ਇਨਫਲੇਸ਼ਨ ਜਿਹੜੀ ਆ ਉਹ 3.6% ਵਧੀ ਸੀ ਮਈ ਮਹੀਨੇ ਦੇ ਵਿੱਚ, ਉਸ ਤੋਂ ਪਹਿਲਾਂ 3.4% ਸੀ। ਹਾਲਾਂਕਿ ਸਰਕਾਰ ਦਾ ਟੀਚਾ ਹੈ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ 4% ਦੇ ਆਲੇ ਦੁਆਲੇ ਹੀ ਬਣਾ ਕੇ ਬਰਕਰਾਰ ਰੱਖਿਆ ਜਾ ਸਕੇ, ਪਰ ਇਸ ਤੋਂ ਪਾਰ ਵੀ ਜਾ ਸਕਦੀ ਹੈ। ਉੱਧਰ ਐਂਗਸ ਟੇਲਰ ਨੇ ਕੁਐਸਚਨ ਟਾਈਮ ਦੇ ਦਰਮਿਆਨ ਪੁੱਛਿਆ ਕਿ ਕੋਸਟ ਆਫ ਲਿਵਿੰਗ ਆਖਿਰਕਾਰ ਕਿੰਨੀ ਕੋਸਟ ਹੈ, ਸਰਕਾਰ ਇਹ ਦੱਸੇ ਕਿ ਔਸਤਨ ਇੱਕ ਆਸਟ੍ਰੇਲੀਅਨ ਵਿਅਕਤੀ ਨੂੰ ਕਿੰਨਾ ਖਰਚਾ ਆਪਣੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਸਰਕਾਰ ਦੀ ਤਰਫ ਤੋਂ ਕੁਝ ਇੱਕ ਬਦਲਾਵਾਂ ਦਾ ਐਲਾਨ ਕੀਤਾ ਗਿਆ ਸੀ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਬਦਲਾਵਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਨੈਸ਼ਨਲ ਪਾਰਟੀ ਦੇ MP ਐਲੀਸਨ ਪੈਨਫੋਲਡ ਦੀ ਤਰਫ ਤੋਂ ਵੀ ਹੁਣ ਸਰਕਾਰ ਦੇ ਉੱਤੇ ਨੈਗੇਟਿਵ ਗੇਰਿੰਗ ਤੇ CGT ਡਿਸਕਾਊਂਟ ਨੂੰ ਘੱਟ ਕਰਨ ਜਾਂ ਕਟੌਤੀ ਕਰਨ ਦੇ ਬਾਰੇ ਸਵਾਲ ਕੀਤਾ। ਆਸਟ੍ਰੇਲੀਆਈ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਮੈਲਬਰਨ ਤੋਂ ਖਬਰ, ਵਿਕਟੋਰੀਆ ਦੇ ਨਾਲ ਜੁੜੇ ਹੋਏ ਟੈਕਸੀ ਡਰਾਈਵਰਸ ਨੂੰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣਨਾ ਹੋਏਗਾ। ਵਿਕਟੋਰੀਆ ਦੇ ਵਿੱਚ ਹੁਣ ਨਵੇਂ ਇੰਡਸਟਰੀ ਲਾਜ਼ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਵਿਕਟੋਰੀਅਨ ਸਰਕਾਰ ਦੀ ਤਰਫ ਤੋਂ, ਲਿਆਂਦੇ ਜਾ ਰਹੇ ਨੇ ਕਹਿ ਸਕਦੇ ਹਾਂ, ਮਾਫ ਕਰਨਾ। ਇਹਨਾਂ ਬਦਲਾਵਾਂ ਦੇ ਤਹਿਤ ਜਿਹੜੇ ਟੈਕਸੀ ਡਰਾਈਵਰ ਨੇ ਉਹ ਹੁਣ ਇੱਕ ਛੋਟੀ ਜਰਨੀ ਦੇ ਲਈ ਗ੍ਰਾਹਕ ਨੂੰ ਮਨ੍ਹਾ ਨਹੀਂ ਕਰ ਸਕਣਗੇ, ਇਸ ਨਾ ਹੀ ਇਸ ਦੇ ਖਾਤਰ ਉਹ 2-sided ਫੇਅਰ ਜਿਹੜਾ ਉਹ ਉਹਨਾਂ ਤੋਂ ਲੈਣਗੇ। ਡਰਾਈਵਰਸ ਭਾਈਚਾਰੇ ਦੇ ਵਿੱਚ ਇਸ ਖਬਰ ਦੇ ਨਾਲ ਜਿਹੜੇ ਥੋੜ੍ਹੀ ਨਾਰਾਜ਼ਗੀ ਹੋ ਸਕਦੀ ਹੈ, ਪਰ ਫਿਲਹਾਲ ਡਰਾਈਵਰਸ ਨੂੰ ਕਿਹਾ ਗਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਕੋਈ ਵੀ ਰਾਈਡ ਕੈਂਸਲ ਕਰ ਦਿੰਦੇ ਸੀ ਲੰਬੀ ਰਾਈਡ ਦੇ ਲਈ, ਅਤੇ ਇਸ ਦੇ ਨਾਲ ਜਿਹੜਾ ਟ੍ਰੈਫਿਕ ਦਾ ਬੋਝ ਵੀ ਇੱਕ ਵੱਧ ਰਿਹਾ ਸੀ, ਪਰ ਇਹ ਨਵੇਂ ਨਿਯਮ ਜਿਹੜੇ ਨੇ 1 ਅਗਸਤ ਤੋਂ ਵਿਕਟੋਰੀਆ ਭਰ ਦੇ ਵਿੱਚ ਲਾਗੂ ਕਰ ਦਿੱਤੇ ਜਾਣਗੇ। ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਐਲੀਟ ਸਕੂਲਾਂ ਦਾ ਇੱਕ ਚਲਨ ਹੈ, ਆਸਟ੍ਰੇਲੀਆ ਦੇ ਵਿੱਚ ਐਲੀਟ ਸਕੂਲਾਂ ਦਾ, ਪ੍ਰਾਈਵੇਟ ਸਕੂਲਾਂ ਦਾ ਇੱਕ ਕਰੇਜ਼ ਵੀ ਦੇਖਣ ਨੂੰ ਮਿਲਦਾ। ਅਕਸਰ ਮਾਪੇ ਦਿਨ ਰਾਤ ਦੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣਾ ਚਾਹੁੰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਸਿੰਗਲ ਸੈਕਸ ਜਿਹੜੇ ਸਕੂਲ ਨੇ ਉਹ ਹੁਣ ਖਤਰੇ ਦੇ ਵਿੱਚ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ 2010 ਤੋਂ ਬਾਅਦ ਆਲ ਬੋਆਇਜ਼ ਸਕੂਲ ਦੀ ਗਿਣਤੀ ਲਗਾਤਾਰ ਘਟੀ ਹੈ, ਔਰ ਇਸ ਦਰਮਿਆਨ ਇੱਕ ਹੋਰ ਅੰਕੜਾ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਸਿੰਗਲ ਸੈਕਸ ਸਕੂਲ ਜਾਂ ਲੜਕਿਆਂ ਦੇ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੀਆ ਨੈਪਲੈਨ ਦਾ ਰਿਜ਼ਲਟ ਕਿੱਥੇ ਰਿਹਾ, ਅਤੇ ਜੇਕਰ ਲੜਕੀਆਂ ਦੇ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਟੌਪ 10 ਸਕੂਲ ਰਹੇ ਨੇ। ਪਹਿਲਾਂ ਲੜਕਿਆਂ ਦੇ ਸਿੰਗਲ ਸੈਕਸ ਸਕੂਲਸ ਦੀ ਗੱਲ ਕਰ ਲਈਏ, ਯਾਨੀ ਕਿ ਇਕਹਿਰੇ ਲਿੰਗ ਵਾਲੇ ਜਿਹੜੇ ਸੈਕਸ ਨੇ, ਮਾਫ ਕਰਨਾ, ਜਿਹੜੇ ਸਕੂਲ ਨੇ, ਯਾਨੀ ਕਿ ਸਿਰਫ ਲੜਕਿਆਂ ਦੇ ਸਕੂਲ, ਜਿਹਦੇ ਵਿੱਚ ਮੈਲਬਰਨ ਹਾਈ ਸਕੂਲ ਦੀ ਰੈਂਕਿੰਗ ਟੌਪ ਦੇ ਉੱਤੇ ਦੱਸੀ ਗਈ ਹੈ। ਇਹ ਐਵਰੇਜ ਨੈਪਲੈਨ ਸਕੋਰ ਦੇ ਕਰਕੇ ਇਹ ਨੈਪ ਜਿਹੜੀ ਰੈਂਕਿੰਗ ਇਸ ਕਿਸਮ ਦੇ ਨਾਲ ਬਣਦੀ ਹੈ। ਸਾਊਥ ਯਾਰਾ ਦਾ ਇਹ ਵਿਕਟੋਰੀਆ 'ਚ ਪੈਂਦਾ ਸਕੂਲ ਹੈ, ਉਸ ਤੋਂ ਬਾਅਦ ਬਾਕੀ ਦੇ ਸਾਰੇ 5 ਨੰਬਰਾਂ ਦੇ ਉੱਤੇ NSW ਦੇ ਸਕੂਲ ਨੇ। ਕ੍ਰਮਵਾਰ ਤਰੀਕੇ ਦੇ ਨਾਲ ਦੂਜੇ ਨੰਬਰ ਦੇ ਉੱਤੇ ਸਿਡਨੀ ਗ੍ਰਾਮਰ, ਤੀਜੇ 'ਤੇ ਸਿਡਨੀ ਬੋਆਇਜ਼ ਹਾਈ ਸਕੂਲ ਜਿਹੜਾ ਮੁਰੇ ਪਾਰਕ 'ਚ ਪੈਂਦਾ, ਫਿਰ ਨੌਰਥ ਸਿਡਨੀ ਬੋਆਇਜ਼ ਹਾਈ ਸਕੂਲ ਕਰੋਜ਼ ਨੈਸਟ ਦੇ ਵਿੱਚ ਪੈਂਦਾ, ਅਤੇ ਫਿਰ ਨੋਰਮਨ ਹਸਟ ਬੋਆਇਜ਼ ਹਾਈ ਸਕੂਲ ਪਹਿਲੇ 5 ਨੰਬਰਾਂ ਦੇ ਵਿੱਚ ਟੌਪ 5 ਦੇ ਉੱਤੇ ਆਉਂਦੇ ਨੇ। ਇਸ ਤੋਂ ਇਲਾਵਾ ਸਿਡਨੀ ਟੈਕਨੀਕਲ ਹਾਈ ਸਕੂਲ ਬੈਕਸਲੀ, ਕੈਂਬਰਵੇਲ ਗ੍ਰਾਮਰ ਹਾਈ ਸਕੂਲ ਕੈਂਟਰਬਰੀ,
ਜੋ ਕਿ ਵਿਕਟੋਰੀਆ 'ਚ ਪੈਂਦਾ ਅਤੇ ਫਿਰ ਇੱਕ ਵਾਰ ਫਿਰ ਤੋਂ ਨਿਊ ਸਾਊਥ ਵੇਲਜ਼ ਦਾ ਸੈਂਟ ਐਲੋਇਨਜ਼ ਕਾਲਜ ਜਿਹੜਾ ਉਸ ਨੂੰ ਟੋਪ ਰੈਂਕਿੰਗ ਦੇ ਵਿੱਚ ਰੱਖਿਆ ਗਿਆ ਨੈਪਲੈਂਡ ਦੇ ਰਿਜ਼ਲਟ ਦੇ ਹਿਸਾਬ ਦੇ ਨਾਲ। ਠੀਕ ਇਸੇ ਤਰੀਕੇ ਦੇ ਨਾਲ ਜੇਕਰ ਲੜਕੀਆਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਇਸ ਦੇ ਵਿੱਚ ਟੋਪ 5 ਦੇ ਅੰਦਰ ਵਿਕਟੋਰੀਆ ਦਾ ਇੱਕੋ ਹੀ ਸਕੂਲ ਹੈ ਔਰ ਉਹ ਵੀ ਚੌਥੇ ਨੰਬਰ 'ਤੇ ਮੈਕ ਰੋਬਰਟਸਨ ਗਰਲਸ ਹਾਈ ਸਕੂਲ, ਪੰਜਵੇਂ ਨੰਬਰ ਦੇ ਉੱਤੇ ਸੈਂਟ ਜਾਰਜ ਹਾਈ ਸਕੂਲ ਕੋਗਰਾ ਦੱਸਿਆ ਗਿਆ, ਜਦਕਿ ਪਹਿਲੇ 3 ਨੰਬਰਾਂ ਦੇ ਉੱਤੇ ਕ੍ਰਮਵਾਰ ਪਹਿਲੇ ਨੰਬਰ ਤੋਂ ਸ਼ੁਰੂ ਹੁੰਦੇ ਆਏ ਆ ਹੌਨਸਬੀ ਗਰਲਜ਼ ਹਾਈ ਸਕੂਲ, ਦੂਜੇ 'ਤੇ ਨੌਰਥ ਸਿਡਨੀ ਗਰਲਜ਼ ਹਾਈ ਸਕੂਲ ਅਤੇ ਤੀਸਰੇ 'ਤੇ ਸਿਡਨੀ ਗਰਲਜ਼ ਹਾਈ ਸਕੂਲ ਨੂੰ ਰੈਂਕਿੰਗ ਜਿਹੜੀ ਉਹ ਦਿੱਤੀ ਗਈ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਐਨ ਐਸ ਡਬਲਿਊ ਦੇ ਵਿੱਚ ਸੋਕਰ ਵਰਲਡ ਕੱਪ ਦੇ ਵਿੱਚ 26 ਤਰੀਕ ਨੂੰ ਗਰੁੱਪ ਡੀ ਦੇ ਹੋਣ ਵਾਲੇ ਬੜੇ ਅਹਿਮ ਮੈਚ ਯਾਨੀ ਆਸਟ੍ਰੇਲੀਆ ਬਨਾਮ ਸੋਕੇਰੂਜ਼ ਦੇ ਉਸ ਮੈਚ ਦੇ ਵਿੱਚ ਜੇਕਰ ਆਸਟ੍ਰੇਲੀਆ ਪੈਰਾਗੁਏ ਨੂੰ ਹਰਾ ਦਿੰਦਾ ਤਾਂ ਫਿਰ ਰਾਊਂਡ ਆਫ 32 ਜਾਂ ਨੌਕਆਊਟ ਸਟੇਜ ਦੇ ਵਿੱਚ ਦਾਖਲ ਹੋ ਜਾਏਗਾ। ਪਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਕ੍ਰਿਸਮਿਸ ਦਾ ਕਹਿਣਾ ਹੈ ਕਿ ਇਸ ਅਹਿਮ ਮੈਚ ਨੂੰ ਦੇਖਣ ਦੇ ਲਈ ਉਹ ਸੂਬੇ ਦੇ ਵਿੱਚ ਕੋਈ ਛੁੱਟੀ ਨਹੀਂ ਕਰਨ ਲੱਗੇ। ਉਹਨਾਂ ਕਿਹਾ ਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਸਾਰੇ ਕਰਮਚਾਰੀ ਆਪਣੇ ਫੋਨ ਤੋਂ ਜਾਂ ਲੈਪਟਾਪ ਤੋਂ ਜਾਂ ਕਿਸੇ ਨਾ ਕਿਸੇ ਉਪਕਰਨ ਤੋਂ ਇਸ ਮੈਚ ਨੂੰ ਸੁਣਨਗੇ ਦੇਖਣਗੇ, ਪਰ ਉਹ ਆਪਣੀ ਮਰਜ਼ੀ ਦੇ ਨਾਲ ਛੁੱਟੀ ਲੈਣਾ ਚਾਹੁਣ ਲੈ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕੋਈ ਵੀ ਪਬਲਿਕ ਹੋਲੀਡੇ ਇਸ ਦਿਨ ਦੇ ਲਈ ਐਲਾਨ ਹਾਲ ਫਿਲਹਾਲ ਨਹੀਂ ਕੀਤਾ ਜਾਏਗਾ। ਉੱਥੇ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ। ਸ਼ੁਕਰੀਆ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM 24

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ। ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਰੇਡੀਓ ਹਾਂਜੀ 1674 ਏ ਐਮ ਜਨਮ ਧਾਰਿਆ ਢਿੱਡ ਦੀ ਲੋੜ ਚੋਂ ਮਰ ਜਾਣਗੇ ਢਿੱਡ ਦੀ ਲੋੜ ਥੱਲੇ ਘੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣਗੇ ਬੇਗਾਨੇ ਬੋੜ ਥੱਲੇ ਸ਼ਾਇਦ ਜਿਹੜੇ 80s ਦੇ 70s ਦੇ ਜਾਂ ਈਵਨ ਅਰਲੀ 90s ਦੇ ਬੱਚੇ ਨੇ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਇਹ ਨਾਟਕ ਕਦੇ ਨਾ ਕਦੇ ਜਲੰਧਰ ਦੂਰਦਰਸ਼ਨ ਦੇ ਉੱਤੇ ਦੇਖਿਆ ਹੋਣਾ ਅਜਮੇਰ ਸਿੰਘ ਔਲਖ ਹੋਰਾਂ ਦੇ ਬੇਗਾਨੇ ਬੋੜ ਦੀ ਛਾਂ ਵਾਲਾ ਜਿਹੜਾ ਇੱਕ ਮਕਬੂਲ ਨਾਟਕ ਸੀ ਉਹਦੇ 'ਚ ਸ਼ੁਰੂਆਤ ਦੇ ਵਿੱਚ ਇਹ ਇੱਕ ਡਾਇਲੋਗ ਆਉਂਦਾ ਅੱਜ ਕਿਉਂ ਅਜਮੇਰ ਸਿੰਘ ਔਲਖ ਹੋਰਾਂ ਦੀ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਹੋਣਗੇ ਹਾਜ਼ਰ ਅਤੇ ਉਹੀ ਦੱਸਣਗੇ ਅੱਜ ਦੇ ਇਸ ਪ੍ਰੋਗਰਾਮ ਦਾ ਸੰਦਰਭ ਅਤੇ ਲੇਖਕ ਅਜਮੇਰ ਸਿੰਘ ਔਲਖ ਲੇਖਕ ਦੇ ਨਾਲੋਂ ਵੀ ਮੈਂ ਕਹਿੰਦਾ ਕਿ ਵੈਸੇ ਤਾਂ ਲੇਖਕ ਇੱਕ ਬਹੁਤ ਵੱਡੀ ਟਰਮ ਹੁੰਦੀ ਹੈ ਨਾਟਕਕਾਰ ਜੇ ਉਹਨਾਂ ਦੇ ਨਾਂ ਦੇ ਨਾਲ ਅੱਗੇ ਲਗਾ ਦਿੱਤਾ ਜਾਵੇ ਤਾਂ ਸ਼ਾਇਦ ਇੰਨਾ ਵਧੀਆ ਨਾਟਕ ਕਿਸੇ ਨੇ ਸਿਰਜਿਆ ਨਹੀਂ ਕਿਉਂ ਅੱਜ ਗੱਲ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਅ ਜੀ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਭਾਅ ਜੀ ਅੱਜ ਵੈਸੇ ਹੁਣ ਬੜੇ ਚਿਰ ਦੇ ਬਾਅਦ ਅਸੀਂ ਇਹ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਹੈਗਾ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਔਰ ਜਿਵੇਂ ਤੁਸੀਂ ਸ਼ੁਰੂਆਤੀ ਪ੍ਰੋਗਰਾਮਾਂ 'ਚ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਜਦੋਂ ਕਰਨੀ ਹੈ ਤਾਂ ਇੰਨਾ ਕੁਛ ਭਰਿਆ ਹੋਇਆ ਇੰਨਾ ਕੁਛ ਹੈਗਾ ਇੱਥੇ ਵਰਤਾਂਤ ਜਿਹਦੇ ਬਾਰੇ ਗੱਲ ਕਰਦਿਆਂ ਕਈ ਸਾਲ ਲੱਗ ਜਾਣਗੇ ਔਰ ਉਹ ਬਿਰਤਾਂਤ ਨੂੰ ਮੇਰੇ ਖਿਆਲ ਦੇ ਨਾਲ ਇੱਕ ਲੇਖਕ ਬੜੀ ਸੁਖਮਤਾ ਦੇ ਨਾਲ ਸਮਝ ਲੈਂਦੇ ਹੁੰਦੇ ਨੇ ਜਿਹੜੇ ਲਿਟਰੇਚਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਲੋਕ ਭੱਜੀਆਂ ਬਾਹਾਂ ਸੱਤ ਬਗਾਨੇ ਕੇਹਰ ਸਿੰਘ ਦੀ ਮੌਤ ਇੱਕ ਸੀ ਦਰਿਆ ਝਨਾ ਦੇ ਪਾਣੀ ਐਸੇ ਕਿੰਨੀਆਂ ਹੀ ਨਾਟਕਾਂ ਅਤੇ ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ
1: ਅਸਲ ਵਿੱਚ ਗੌਤਮ ਜੀ ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਹੁਣੇ 15 ਜੂਨ ਨੂੰ ਉਹਨਾਂ ਦੀ ਬਰਸੀ 9ਵੀਂ ਬਰਸੀ ਲੰਘ ਕੇ ਗਈ ਹੈ ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 ਸਾਲ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ ਇੱਕ ਨਾਟਕ ਕਿਵੇਂ ਪੈਦਾ ਹੁੰਦਾ ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ ਖਾਸ ਕਰਕੇ ਸਾਡਾ ਜਿਹੜਾ ਡੈਸਪੋਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ ਤੇ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣਮੱਤਾ ਮਹਿਸੂਸ ਕਰਦਾ ਪਹਿਲੀ ਗੱਲ ਤਾਂ ਇਹ ਹੈ ਕਿ ਔਲ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ ਪਿੰਡਾਂ ਦੀ ਗੱਲ ਕੀਤੀ ਤਾਂ ਦੋ ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਦਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਹਨੂੰ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ ਪਹੁੰਚੇ ਉਹਨਾਂ ਦਾ ਜਿਹੜਾ ਸਟੱਡੀ ਦਾ ਜਿਹੜਾ ਲੈਵਲ ਸੀ ਉਹਨਾਂ ਨੇ ਦੁਨੀਆਂ ਦਾ ਡਰਾਮਾ ਉਸ ਵੇਲੇ ਸਾਰਾ ਪੜ੍ਹ ਲਿਆ ਸੀ ਤੇ ਉਹਨਾਂ ਨੇ ਗਾਰਗੀ ਜੀ ਨੇ ਨਾਟਕ ਦੀਆਂ ਉਹਨਾਂ ਪਰਤਾਂ ਨੂੰ ਖੜਿਆ ਜਾਂ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਜਿੱਥੇ ਨਾਟਕੀਅਤ ਆ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋਂ ਸੱਖਣੇ ਜਿਹੜੇ ਲੋਕ ਨੇ ਉਹਨਾਂ ਜਿਨ੍ਹਾਂ ਨੂੰ ਸੋ ਕਾਲਡ ਦਲਿਤ ਕਹਿ ਲਓ ਜਾਂ ਕੋਈ ਵੀ ਸ਼ਬਦ ਜਿਹੜਾ ਹੈ ਉਹਨਾਂ ਨੇ ਵਰਤ ਲਓ, ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੋਵੇ, ਤੇ ਉਹਨਾਂ ਨੇ ਭਾਵੇਂ ਉਹਨਾਂ ਔਲਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ, ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ, ਜਿਹਦਾ ਸ਼ਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਹੈ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਹੈ ਜਿਹਨਾਂ ਕੋਲ ਉਹ ਆਰਥਿਕ ਸਾਧਨ ਹੈ ਨੀ, ਤੇ ਜਿਹੜੇ ਹੋਰ ਪ੍ਰਿਵਲੇਜਡ ਜਿਹੜੀ ਕਲਾਸ ਆ ਜਿਹਨਾਂ ਕੋਲ ਉਹ ਹੈਗੇ, ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ, ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ, ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਔਲਖ ਨੂੰ ਜਾਣਦੇ ਵੀ ਬਗਨ ਬੋੜੀ ਸ਼ਾਹ ਵਾਲਾ ਔਲਖ ਕਰਕੇ ਜਾਣਦੇ ਰਹੇ ਆ, ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ, ਕਬੀਲਦਾਰੀ ਵੱਡੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ, ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ। ਉਹਨਾਂ ਨੇ ਤਾਂ ਜਿਹੜਾ ਜਿਸ ਤਰ੍ਹਾਂ ਠੂਠੇ ਨਾਲ ਕਨਾਲਾ ਵਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ, ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿਲ੍ਹਣ ਦੇ ਵਿੱਚ ਜਿਹੜੇ ਨਿਕਲਣ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹ ਇਸ ਤਾਂਗ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ। ਤੇ ਫਿਰ ਜਿਹੜਾ ਵਿਆਹ ਨਾ ਹੋਣਾ, ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ, ਛੋਟੀ ਆਰਥਿਕਤਾ ਹੋਣ ਕਰਕੇ, ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ, ਉਹਦੀ ਪੂਰਤੀ ਨਾ ਹੋਣੀ, ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ। ਮੈਨੂੰ ਇਹ ਲੱਗਦਾ ਕਿ ਜਿਹਨਾਂ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ, ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ, ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ, ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ, ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਹਨਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਜਾਂ ਕਈ ਨਾਟਕਾਂ ਦਾ ਜਿਹਨਾਂ ਦਾ ਜ਼ਿਕਰ ਘੱਟ ਆਉਂਦਾ, ਜਿਵੇਂ ਸਲਵਾਨ ਹੈ, ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ, ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ, ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ। ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ, ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ। ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ, ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ, ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ, ਲੋਕਾਂ ਦੇ ਰੰਗ ਕਰਮੀ ਵਜੋਂ, ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ। ਇਹ ਔਖ ਦੇ ਹਿੱਸੇ ਹੀ ਆਇਆ। ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ, ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਹੋਇਆ, ਤੇ ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ ਉਹਨਾਂ ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ, ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ। ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ, ਤੇ ਇਸ ਚ ਕੋਈ ਸ਼ੱਕ ਨਹੀਂ ਕਿ ਔਖ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ। ਲਾਸਟ ਤੱਕ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਖੱਬੇ ਪੱਖੀ ਧਾਰਾ ਦੇ ਨਾਲ ਖੜੇ ਰਹੇ, ਤੇ ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਮਿਣਤੀਆਂ ਦੇ ਸੱਭਿਆਚਾਰਕ ਜਿਹੜੀ ਬੁਣਤੀ ਆ ਪੰਜਾਬ ਦੀ, ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ, ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਖ ਨੂੰ, ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦੇ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ, ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕਬਾਜ ਨਮਾਜ਼ ਦਾ ਹੱਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕਬਾਜ ਨਮਾਜ਼ ਦਾ ਹੱਜ ਨਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਗੀ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ, ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ, ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ, ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਵਾਲੇ ਦੇ ਦੇ ਕੇ ਦੱਸਦੀ ਕਿ ਜਾਤ ਪਾਤ ਕੁਛ ਨਹੀਂ ਇਹ ਤੁਹਾਡੀ ਗਲਤ ਹੈ। ਹਾਲਾਂਕਿ ਇੱਕ ਉਹਦਾ ਮਾਮਾ ਜਿਹੜਾ ਉਹਨੂੰ ਮਨਾਉਂਦਾ ਜਾਂ ਜ਼ੋਰ ਲਾਉਂਦਾ ਕਿ ਇਹ ਗਲਤ ਕਰ ਰਹੀ ਹੈ, ਇਹ ਸਮਾਜ ਦੀ ਉਲੰਘਣਾ ਕਰ ਰਹੀ ਹੈ ਸਮਾਜਿਕ ਕਦਰਾਂ ਕੀਮਤਾਂ ਦੀ, ਉਹ ਇੱਕ ਬੰਦਾ ਧਾਰਮਿਕ ਹੈ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਾਣੀ ਪੜ੍ਹਨ ਵਾਲਾ ਜਾਂ ਇੱਦਾਂ ਦਾ ਕਹਿੰਦਾ, ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਖ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ, ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇਣ ਤਾਂ ਕੌਣ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ, ਇਹ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ, ਵੱਡੇ ਵੱਡੇ ਨਸੱਕਰ ਹੋਏ ਆ, ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ, ਭਾਵੇਂ ਕਿਤੇ ਵੀ ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ, ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ, ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ, ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ, ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹੈ ਹਿੰਦੁਸਤਾਨ ਪਾਕਿਸਤਾਨ ਬਣਦੇ ਆ, ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ, ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ। ਮੇਰਾ ਔਖ ਨੇ ਕੋਈ ਸਬਜੈਕਟ ਛੱਡਿਆ ਨਹੀਂ, ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ, ਤੇ ਉੱਥੇ ਉਹਦੇ ਫਾਦਰ ਆ ਗਏ ਸੀ, ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮੀ ਹੁੰਦੀ ਹੈ, ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪਟਿਆਲਾ ਰਿਆਸਤ ਦੇ ਵਿੱਚ ਸੀ ਇਹ ਇਲਾਕਾ, ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲੇ ਸੀ ਤੇ ਉੱਥੇ ਜਿਹੜੇ ਸੀ ਉਹ ਮੁਜ਼ਾਹਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨਹੀਂ ਸੀ ਲਿਆ ਸਕਦੇ, ਤੇ ਇੱਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀਂ ਦੇਖਿਆ। ਤੇ ਇਸ ਕਰਕੇ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਨੇ ਚੀਕ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਵੱਢਿਆ ਉਹਨਾਂ ਨੇ ਹੁੰਦਾ ਸੀ, ਕਿ ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਚੂਪ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ, ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰਡ ਦੀ ਛਾਂ ਜਦੋਂ ਬੋਰ ਹੁੰਦੇ ਨੇ ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ। ਤੇ ਇੱਕ ਪੱਖ ਗੌਤਮ ਜੀ ਔਰਖ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਏਦਾਂ ਦੀਆਂ ਡਿਵਾਈਸਿਸ ਉਹਦੇ ਚ ਆਪਣੇ ਯੂਜ਼ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਰੱਖਦੀਆਂ, ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ। ਜਿਵੇਂ ਕੇਰ ਸਿੰਘ ਦੀ ਮੌਤ ਹੈ, ਕੇਰ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ, ਉਹ ਕਿਸੇ ਦੇ ਲੇਖਕ ਦਾ ਨਾਮ ਬਦੋਵਾਲ ਬਦੋਵਾਲ ਜਾਂ ਪੇਤਨ ਦਾ ਸੀਗਾ ਲੇਖਕ ਪੰਡਿਤ ਸੀ ਉਹ, ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ, ਜਿਹਦੇ ਚ ਕੇਰ ਸਿੰਘ ਦੀ ਸੱਸ ਤੇ ਸਾਲੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ, ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ, ਤੇ ਏਦਾਂ ਦੀ ਉਹ ਕਿਸੇ ਦਾ ਨਾਂ ਵੀ ਕੇਰ ਸਿੰਘ ਦੀ ਮੌਤ ਸੀ, ਤੇ ਔਰਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ, ਤੇ ਕਹਾਣੀ ਲੱਗਦਾ ਉਹ ਨੇੜੇ ਰੱਖੀ, ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ, ਤੇ ਉਹ ਇਸ ਤਰ੍ਹਾਂ ਦਾ। ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ, ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲਿਜੈਂਡ ਆ ਉਹ ਵੀ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ, ਇੱਕ ਬੰਦਾ ਜਿਹੜਾ ਖੇਤੀ ਕਰਦਾ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ, ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਵਾਲਾ ਸਾਧ ਕਹਿਣ ਲੱਗ ਗਏ ਲੋਕ, ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ, ਉਹ ਮਿਹਨਤੀ ਆ ਬੰਦਾ ਕਿਰਤੀ ਹੈ, ਤੇ ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ, ਲੋਕ ਉਹਦੇ ਪੈਸੇ ਡਿੱਗਦੇ ਆ, ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ ਉਹਨੂੰ ਬੁਲਾ ਕੇ ਲਿਆ, ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਕਿਵੇਂ ਲੰਘ ਸਕਦੀ, ਉਹ ਕਹਿੰਦੇ ਉਹ ਆਪਣੇ ਇਹਦੇ ਚ ਜੱਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੀ ਤੇ ਦਰਿਆ ਤੈਨੂੰ ਰਾਹ ਦੇ ਦੂਗਾ, ਇਹ ਕਿਤੇ ਪਈ ਆ ਲੀਜੈਂਡ। ਤੇ ਹਾਲਾਂਕਿ ਲੀਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ, ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹਰ ਆ ਜੋਤਾ ਲਾ ਰਿਹਾ, ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੇਗੇ ਆਪਣੇ ਵੱਡੇ ਭਰਾ ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ, ਇਹ ਬਾਹਰ ਨੇ ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ, ਤੇ ਤੂੰ ਹਲ ਛੱਡ ਕੇ ਆ ਜਾ, ਉਹ ਕਹਿੰਦਾ ਵੀ ਮੈਂ ਤੁਹਾਨੂੰ ਜੋਤਾ ਪੂਰਾ ਕਰਕੇ ਆਊਂਗਾ, ਮੈਂ ਨੀ ਹਲ ਛੱਡ ਕੇ ਆ ਸਕਦਾ, ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ ਤਾਂ ਇੱਥੇ ਆ ਜਾ ਮੈਨੂੰ ਮਿਲਣ, ਉਹ ਕਹਿੰਦੀ ਚੱਲ ਠੀਕ ਹੈ, ਪਰ ਕਹਿੰਦੇ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇਤੀ ਸੀ ਤੇ ਮੈਂ ਰਾਹ ਦੇਤਾ ਸੀ ਦਰਿਆ ਨੇ, ਹੁਣ ਮੈਂ ਕਿਵੇਂ ਜਾਊਂ। ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਰਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ, ਤੇ ਉਹ ਕਹਿੰਦਾ ਵੀ ਕੋਈ ਗੱਲ ਨੀ, ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਬਾਹ ਰਿਹਾ ਜ਼ਮੀਨ ਦੇ ਕੋਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ, ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦਿੰਦਾ ਵੀ ਲੈ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ, ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ। ਹੁਣ ਇਹ ਗੱਲ ਪਈ ਮਿੱਥ ਚ ਹੈ, ਮਿੱਥ ਦੀ ਲੈਜੈਂਡ ਹੈ, ਪਰ ਔਰਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ, ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ ਸਾਧ ਬਣ ਗਿਆ, ਤੇ ਸੋ ਇੱਕ ਉਹਨਾਂ ਦਾ ਪਲੇ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ, ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ ਉਹ ਪਲੇ ਵੀ ਬੜਾ, ਹਾਲਾਂਕਿ ਉਹ ਘੱਟ ਖੇਡਿਆ ਗਿਆ ਉਹਦੀ ਚਰਚਾ ਵੀ ਘੱਟ ਹੋਈ ਹੈ, ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ, ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ, ਤੇ ਉਹ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ, ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਹੈ ਜਿਹਦਾ ਉਹ ਕਲਾਸ ਫੈਲੋ ਰਿਹਾ ਕਿਸੇ ਵੇਲੇ। ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ, ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ, ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ। ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ, ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ, ਖੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੇ ਬੋਰਡ ਥੱਲੇ। ਤੇ ਹੁਣ ਕਮਾਲ ਦੀ ਗੱਲ ਇਹ, ਬਹੁਤ ਲੋਕਾਂ ਨੂੰ ਪਤਾ ਕਿ ਔਰੰਗ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ, ਉਹ ਠੀਕ ਹੈ ਉਹਨਾਂ ਨੂੰ ਲੱਗਾ ਕਿ ਗੀਤ ਲਿਖੇ ਨੀ, ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਨਾਂ ਦਾ ਐਂਡ ਹੁੰਦਾ, ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ, ਤੇ ਇਹ ਬੜੀ ਕਮਾਲ ਦੀ ਕਲਾ ਸੀ, ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ, ਮੈਂ ਕਾਲਜ ਦਾ ਸਟੂਡੈਂਟ ਸੀ, ਕਾਲਜ ਦੀ ਟੀਮ ਚ ਹੀ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ। ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ, ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ ਸੀ, ਉਹਦੇ ਤੋਂ ਉਹਨਾਂ ਨੇ ਨਾਟਕ ਬਣਾਇਆ। ਤੇ ਨਾਟਕ ਉਹ ਵੀ ਛੋਟੀ ਆਰਥਿਕਤਾ ਦੇ ਦੁਆਲੇ ਘੁੰਮਦਾ ਸੀ, ਤੇ ਪਰ ਇੱਕ ਜਿਹੜੀ ਇੱਕ ਮਨੁੱਖ ਦੀ ਇੱਕ ਜਿਹੜੀ ਸੈਕਸ ਪ੍ਰਤੀ ਜਿਹੜੀ ਜ਼ੀਲ ਆ ਉਹ ਉਸਨੂੰ ਲੈ ਕੇ ਵੀ ਸੀ ਕਿ ਬੰਦੇ ਦੀ ਇੱਕ ਤਾਂਗ ਤਾਂ ਹੁੰਦੀ ਹੈ, ਇਹ ਮਨੁੱਖੀ ਲੋੜ ਹੈ। ਤੇ ਉਹ ਜਦੋਂ ਮੰਜੇ ਦੀ ਬਾਹੀ ਦਾ ਜਿਹੜਾ ਆਈਡੀਆ ਇਹ ਸੀ ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ, ਉਹ ਤੇ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅੱਗ ਹੈ, ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ, ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ, ਮੈਂ ਤਾਂ ਵਿਆਹ ਕਰਾਉਣਾ, ਤੀਵੀਂ ਲਿਆਉਣੀ ਹੈ ਮੁੱਲ ਦੀ, ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ, ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ, ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ। ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੀ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ, ਰਮਾਇਣ ਚ ਵੱਡੀ ਗੱਲ ਪਈ ਹੈ, ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ, ਰਾਮ ਪਰਸ਼ੋਤਮ ਸੀਤਾ ਪਤੀ ਵਰਤਾ ਤੇ ਲਛਮਣ ਜੱਤ ਦਾ ਪੂਰਾ, ਪੂਰਿਆਂ ਦੀ ਕਥਾ ਪੂਰੇ ਕਵੀ ਕਰ ਗਏ ਕੁੱਝ ਨਾ ਰਿਹਾ ਅਧੂਰਾ, ਤੇ ਇੱਕ ਰਾਮ ਲਛਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ, ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜੇ ਦੀ ਬਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ, ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ। ਉਸ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ, ਪਾਤਰਾਂ ਦੇ ਨਾਮ ਬਦਲ ਕੇ, ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ, ਜਿਹੜਾ ਗੱਜੂ ਸੀ ਉਹ ਲਛਮਣ ਬਣਾਤਾ ਉਹਨੂੰ, ਤੇ ਹੁਣ ਉੱਥੇ ਲਛਮਣ ਜਾਤੀ ਸਾਥੀ ਆ ਉਸ ਐਪਿਕ ਦੇ ਵਿੱਚ, ਪਰ ਇੱਥੇ ਉਹ ਉੱਚ ਜਾਤ ਸਾਥ ਵਾਲੀ ਜਿਹੜੀ ਗੱਲ ਹੈ ਨੀ, ਇਹ ਇਸ ਤਰ੍ਹਾਂ ਦਾ ਜਿਹੜਾ। ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ, ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ, ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ, ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ, ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ, ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਤਿੱਲੇ, ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਹੈ, ਛੰਦ ਦੇ ਵਿੱਚ ਹੈ। ਤੇ ਉਸ ਉਹਨਾਂ ਦਾ ਜਿਹੜੀ ਹੈ ਇਹਦੇ ਤੇ ਪਕੜ ਬਹੁਤ ਸੀ, ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ, ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ ਸ਼ੁਰੂਆਤ ਹੀ ਉਹ ਇੱਕ ਅਡੈਪਟੇਸ਼ਨ ਤੋਂ ਕਰਦੇ ਆ, ਵੇਟਿੰਗ ਫਾਰ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ, ਈਦਰਾ ਕਦੀਬਰਾ ਜਿਹੜਾ ਹੈ ਉਹਨਾਂ ਨੇ ਲਿਖਿਆ, ਤੇ ਉਹ ਖੇਡਿਆ ਉਹ, ਹਾਲਾਂਕਿ ਜਿਹੜਾ ਸੈਮੂਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ, ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਉਹ ਕੀਤੀ, ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ, ਤੇ ਉਹ ਨਾਟਕ ਬੜਾ ਪਾਪੂਲਰ ਹੋਇਆ, ਬੜਾ ਸਹਾਇ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟਿਟਵਿਟਸ ਟਾਈਪ ਇੱਦਾਂ ਦਾ ਸਟੈਰ ਸੀ, ਬਹੁਤ ਵੱਡਾ ਪੋਲੀਟੀਕਲ ਸਟੈਰ ਸੀ। ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਰਬਨ ਨਾਲ ਦੁਤੰਦੂਕਾਰੇ ਨਾਂ ਤੇ ਜਿਹੜਾ ਬਾਅਦ ਚ ਪਾਪੂਲਰ ਹੋਇਆ ਤੇ ਉਹ ਉਧਰੋਂ ਜਿਹੜੀ ਇਹ ਗੱਲ ਤੁਰੀ ਇਹ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਧ ਚੱਲਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ ਉਹ ਤਿਆਰ ਕੀਤਾ ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ ਹੋਰ ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ ਇਸੇ ਤਰ੍ਹਾਂ ਭੱਜੀਆਂ ਬਾਹੀਂ ਬ੍ਰਹਮ ਸਿੰਘ ਸੰਧੂ ਦੀ ਕਹਾਣੀ ਹੈ ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇ ਦਾ ਨਾਵਲ ਹੈ ਅੰਨਦਾਤਾ ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ ਪੰਜਾਬੀ ਆਡੀਅੰਸ ਦੀ ਪਿੰਡਾਂ ਦੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਉਹਨਾਂ ਨੂੰ ਕਿਵੇਂ ਪੇਸ਼ ਕਰਨਾ ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋ ਗਿਆ ਸੀਗਾ ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ ਸਾਰਾ ਕੁਛ ਕਰਦੇ ਰਹੇ ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਇੱਕ ਤਿੱਤਰ ਸਿੱਟਣ ਨੂੰ ਥਾਂ ਸੀ ਲੱਭਦਾ ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ ਔਰ ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖ ਦੇ ਹਿੱਸੇ ਜਿਹੜੀ ਹੈ ਇਹ ਚੀਜ਼ ਆਉਂਦੀ ਹੈ ਹਾਂਜੀ
0: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ ਧੰਨਵਾਦ ਬਹੁਤ ਸ਼ੁਕਰੀਆ ਤੁਹਾਡਾ
1: ਹਾਂਜੀ ਧੰਨਵਾਦ
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ ਜਿਵੇਂ ਭਾਜੀ ਹੋਰਾਂ ਨੇ ਦੱਸਿਆ ਹੈ ਕਿ 19 August 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ 9ਵੀਂ ਬਰਸੀ ਮਨਾਈ ਗਈ ਹੈ ਉਹਨਾਂ ਦੀ 15 June ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ ਜਿਵੇਂ ਕਿਹਾ ਭਾਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ ਮੇਰੀ ਅਰਬਦ ਨਰਬਦ ਧੁੰਦੂਕਾਰਾ ਜਾਂ ਅੰਨੇ ਨਿਸ਼ਾਨ ਚੀ ਜਾਂ ਇਹ ਬੇਗਾਨੇ ਬੋਰਡ ਦੀ ਛਾਂ ਅਤੇ ਜਿੰਨੇ ਵੀ ਨਾਟਕ ਸੀ ਭੱਜੀਆਂ ਬਾਹਾਂ ਸੱਤ ਬੇਗਾਨੇ ਕੇਹੜ ਸਿੰਘ ਦੀ ਮੌਤ ਸਲਵਾਨ ਇੱਕ ਸੀ ਦਰਿਆ ਚਨਾਹ ਦੇ ਪਾਣੀ ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ ਮੰਜੇ ਦੀ ਬਾਹੀ ਜਿਹਦੇ 'ਤੇ ਪ੍ਰੀਤਮ ਭਾਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ ਜੇ ਸਮਾਂ ਲੱਗਦਾ ਤਾਂ ਇੱਕ ਹੋਰ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਕੇਹੜ ਸਿੰਘ ਜਿਹੜਾ ਕਿਰਦਾਰ ਹੈ ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ ਫਿਰ ਵਾਪਸ ਆਉਂਦੇ ਹਾਂ ਅੱਜ ਦੀ

ਐਸੇ ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ ਚੱਲੋ

ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ। ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ 4 ਭਈਆਂ ਕੋਲੋਂ ਕੁੱਲ 8 ਕਿੱਲੇ ਭੋਏ ਹੈ, ਇਹ 4 ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਰਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮ੍ਹਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਵੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ, ਮਾਂ ਦਾ ਉਤਰਨਾ ਕੁਦਰਤੀ ਸੀ। ਬੁੱਸੇ ਜਿਹੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੀ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਖੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ। ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ। ਜ਼ਮੀਨ ਦੀ ਅਸਲੀਅਤ ਪਟਵਾਰੀ ਗਰਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ 4 ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਛੇਲੜ ਨਿਕਲ ਹੀ ਜਾਂਦਾ। ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ ਨੀਰਾ ਹੀਰਾ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਥਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ
ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਹ ਤਾਂ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਜਾਣੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ। ਮੈਨੂੰ ਬੜੀ ਹੈਰਾਨੀ ਹੋਈ, ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ? ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ? ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ। ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਇਹ ਸੋਚ ਕੇ ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ। ਲਓ ਜੀ, ਐਮਏ ਦਾ ਇਮਤਿਹਾਨ ਵੀ ਹੋ ਗਿਆ, ਨਤੀਜਾ ਵੀ ਆ ਗਿਆ, ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ। ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ। ਚੰਗੀ ਨੌਕਰੀ ਸੀ, ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ। ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ, ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ। ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਨਹੀਂ ਕਦੇ ਮਰੇਗਾ। ਮੇਰੀ ਧੀ ਵੀ ਸੁਖੀ ਰਹੂਗੀ ਸੰਯੋਗ ਪਾ ਕੇ। ਕਾਕਾ, ਮੈਨੂੰ ਤੂੰ ਪਸੰਦ ਹੈ, ਮੇਰੀ ਧੀ ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ। ਅਤੇ ਐਂ ਕਹਿ ਕੇ ਉਹ ਚਲੇ ਗਏ। ਉਸ ਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ। ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ, ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ, ਸੋਨੇ ਦੀ, ਸਮਝਦੇ ਹੋ? ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ। ਹੁਣ ਉਹ ਸਾਰੇ ਕੀ ਸੋਚਣਗੇ, ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ, ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ, ਕੀ ਕੀਤਾ ਜਾਵੇ? ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ।
उस आदमी का मेरे उत्ते प्रभाव अजिहा पै चुकिया सी कि मैं उन्हूं देवता पुरुष समझन लग पिया सी। दूजी गल जिहड़ी अज मेरे दिमाग च आ रही सी वह यह है कि हो सकदा मोर नूं वेख के मेरे मन अंदर ही कोई कमजोरी आ गई होवे। भावें मोर कोई बड़मुली वस्तु नहीं सी पर आर्थिक पक्खों टुटे घर दे मेरे वर्गे नौजवान दे पैर उखेड़न दे लई तां इह निक्की जिही सोने की मोर ही या इहदी लिशकार ही काफ़ी हुंदी है। मां मेरे धर्म संकट नूं समझ गई ते समझदिआं उसने मैनूं नसीहत दित्ती, चल चुप कर, हुण इस समय रौला पाउंदा चंगा नहीं लगदा पुत, जो कुछ करना होया व्याह वेले कर ली। लगता माँ का दिल भी अंदर खाते ललचा गया सी। उसका गरीब दिल शायद दुनिया नूं यह कहना चाहता सी, देखो मेरे पुत नूं मोहरां पैंदियां ने, एवें ना समझ लियो कितें सानू। खैर जी, मेरी कमजोरी आखो जां कुछ होर, पर एक गल जमा सची है कि मैं मोर वापस नहीं कर सकिया। पर नाल दी नाल व्याह तो पहला वाली सारी समस्या नाल करड़ाई जही दे नाल निजिठन दियां स्कीमां जरूर सोचन लग पिया हूँ। व्याह वेले मैं इसनूं किवें निजिठिया जां किवें ना निजिठिया ये गल अपने आप दे विच व्याह कथा बयान करन वेले दसांगा, पर हाल दी घड़ी वह सुन लवो जो मैं व्याह तो पहला किया। ज्यों ज्यों इस वर्तारे बारे विचार करता रहा त्यों त्यों मेरी जमीर मैनू लांता पाती रही। दो महीने अंदरों अंदरी क्रिजदा जा रहा। अखीर काफ़ी क्रिजन तो बाद एक लम्मी जही चिट्ठी सौरा साहब नूं लिख के मारी, जिसका सारांश कुछ इस प्रकार से। मान योग बापू जी, मैं बहुत ही अफसोस ते दुखी मन दे नाल आप जी नूं लिख रहा। दुख ते अफसोस वाली गल ए है कि मेरे वार वार कहन दे बावजूद तुसी मेरे नाल किते वादियां ते पूरे नहीं उतरे। शगन दे विच मैनू मोर पा के तुसी मेरा मान नहीं सगो अपमान किता। जे तुसी व्याह वेले भी इस तरह दे नाल कुछ करना है तां मेरे वल्लों व्याह दे लई अज तो ही जवाब समझो। हौसला करके मैं चिट्ठी पोस्ट कर आया, घर दे किसी होर जी दे कोल इहदी गल भी नहीं कीती। कुछ दिन बाद ही मैनू मेरी चिट्ठी का जवाब भी आ गया। चिट्ठी पंजाबी च सी पर लिखी फारसी लिपि दे विच होई सी। मैं अपने एक प्रोफेसर साथी दे कोलों इह पढ़ाई। चिट्ठी च सौरा साहब ने अपनी गलती दे लई माफ़ी मंगी हुई सी ते व्याह वेले इस किस्म की कोई गलती ना दोहराउण दा इकरार भी किया हुआ सी। इस तो पहला कि मेरा सौरा साहब अपना इकरार निभाते चिट्ठी लिखन तो 8-10 दिन बाद ही उन्होंने दिल का दौरा पैन करके वो इस दुनिया तो विदा हो गए। मेरा व्याह, हुण सुनो व्याह की वार्ता। मंगनी की रसम तो बाद ते व्याह तो पहला मेरे सौरे की मौत हो जाण करके मेरे सौरा घर दे अपने परस्पर ते मेरे उस घर दे नाल बने रिश्ते दे कुछ समीकरण हुण विगड़ जे गए। हुण तक जो गलबात होई सी वह मुख तौर पर मेरी मेरे सौरे दे नाल ही हुई हुई सी, पर हुण उस दे घर दे होर मैंबर भी मूहरे आन लग पए। गलबात एक तरह दा नाल बिल्कुल नवें सिरों शुरू करनी पई। मेरी मंगेतर जिसका नाम मनजीत सी उस दियां दो भैणां सी, एक उस तो बड़ी सी ते एक छोटी, दोवें ही व्याहियां हुई सी। भाई कोई नहीं सी ते मां सधारण किस्म दी औरत सी। सो व्याह दा जो ढम ढमा करना सी वह मेरे साढ़ूआं ते मनजीत दियां भैणां नूं ही मूहरे लग के करना पिया। उन्हां विच्चों भी विशेष तौर पर बड्डू बड़े जड़े साढ़ू साहब। मेरे सहुरे की मौत तो बाद उस घर आम आन जान लग पे सी ते मेरी सारिया दे नाल चंगी जान पछाण भी हो गई सी। इसलिए मैं बेझिझक कह दिता कि विआह उन्हां शर्तां ते ही होएगा जो बापू जी दे नाल तय होईआं सी, इसलिए उन्हां नूं मनना पिया। भावें उन्हां दे लई इह जरा मुश्किल सी क्योंकि एक तो वह अपने विआहां दे वेले लैन देन कर चुके सी, दूजे शायद वह भी समझते सी कि मते दुनिया च की आखणगे कि साढ़ूआं ने मोहरी बन के किता भी कुछ नहीं। खैर एक बार तो वह मेरा कहा सब मन गए। मैं विआह तो कुछ चिर ठहर के करवाना चाहता सी, एक तो सौरा साहब की हुणे मौत हुई होण करके, दूजी अपनी खिंडड़ी पुंडरी आर्थिक हालत करके भी। पर उस घर आम आन जाण दे करके ते मनजीत नूं मिलन जुलन करके सौरा परिवार अंदर कोई डर जिहा पैदा हो गया, जिहड़ा कि बिल्कुल ऐन कुदरती भी हुंदा। इसलिए मैं ब्याह लेट पाउण दे उत्ते जोर भी नहीं पा सकिया। सो ब्याह दी मिति तय होगी 6 फरवरी 1967। भावें सब कुछ साध मुरादा ही करना सी, पर यह साध मुरादा करन दे लई भी मेरे विच समर्था नहीं सी।
ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਹਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਇਹ ਕੁਰਬਾਨੀ ਕਰ ਗਏ। ਉਹ ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੁ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਅਤੇ ਮੇਰੀ ਪੜ੍ਹਾਈ ਦੇ ਲਈ ਖਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ, ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਉਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਉਹ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕਰ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ। ਮੇਰੇ ਸਹੁਰੇ ਪਰਿਵਾਰ ਨਾ ਜੱਦੀ ਸੰਬੰਧ ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਡੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵੱਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈਂ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਘਸਿਆ ਗਿਆ ਸੀ,
ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸੱਭਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਝ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ ਪਿੱਛੇ ਬੈਠੇ। ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀਏ ਜੇ ਹਾਸੇ ਹੱਸਣ ਲੱਗ ਪਏ, ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦਰੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਡੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਡੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ,

0: ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼। ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ। ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ। ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ। ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ। ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕੱਢਣਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਖ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ।

0: ਸਸਗਾਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।
1: ਹਾਂਜੀ।

ਸਤਿਕਾਲ, ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਉੱਠ ਕੇ ਵੇਖਿਆ ਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ ਬੜੇ ਲਾਈਕ ਆਏ, ਬੜੇ ਕਮੈਂਟ ਆਏ, ਤੇ ਜਦੋਂ ਇਦਾਂ ਹੁੰਦਾ ਤੇ ਫਿਰ ਮਨ ਬੜਾ ਖੁਸ਼ ਹੋ ਜਾਂਦਾ। ਇਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ। ਬਸ ਇੱਦਾਂ ਦੀ ਇੱਕ ਉੱਠਦੇ ਹੀ ਫੀਲਿੰਗ ਮਿਲ ਗਈ। ਇੱਕ ਦੋ ਵੜੇ ਹੋਏ ਕੰਮ, ਦੋ ਚਾਰ ਮੈਸੇਜ ਫਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ। ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ, ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ। ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ। ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨਣ ਦੇ ਲਈ ਖਲੋਤਾ। ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਹੈ। ਇੱਦਾਂ ਲੱਗ ਰਿਹਾ ਹੈ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ, ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ। ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ, ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂ ਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ, ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ। ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ ਕਿੰਨੀ ਕੁ ਪੀੜ ਦੇ ਸਕਦਾ। ਉਹ ਤਾਂ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ, ਸੱਟ ਹਲੇ ਗਰਮ ਸੀ। ਉਦੋਂ ਤਾਂ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਤੇ ਸਿਰ 'ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ। ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ, ਉੱਧਰ ਧਿਆਨ ਨਹੀਂ ਗਿਆ। ਸਿਰਫ ਅਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਪੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨੌ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ, ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਉਹ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ। ਫਿਰ ਅੰਦਰੋਂ ਆਪਣੀ ਅੰਦਰੋਂ ਆਵਾਜ਼ ਜੀ ਆਈ, ਦੋਸਤਾ ਇਹ ਤੇਰਾ ਨੌ ਨਹੀਂ ਸਗੋਂ ਤੇਰਾ ਹੰਕਾਰ ਟੁੱਟਾਈ। ਉਹ ਹੰਕਾਰ ਜਿਹੜਾ ਅਕਸਰ ਹੀ ਇਹਨਾਂ ਹਾਲਾਤਾਂ ਦੇ ਵਿੱਚ ਚੰਗੇ ਭਲਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਚੰਗੇ ਭਲਿਆਂ ਦੇ ਦਿਮਾਗ 'ਤੇ ਭਾਰੂ ਹੋ ਜਾਂਦਾ। ਪਰ ਫਿਰ ਵੀ ਸ਼ੁਕਰ ਮਨਾ, ਉਹ ਸ਼ੁਕਰ ਮਨਾ, ਸਸਤੇ ਦੇ ਵਿੱਚ ਤੇਰੀ ਖਲਾਸੀ ਹੋ ਗਈ, ਨਹੀਂ ਤਾਂ ਇਸ ਮਿੱਠੇ ਜ਼ਹਿਰ ਦੇ ਵਿੱਚ ਜਿਹੜਾ ਵੀ ਕਿਤੇ ਉਂਗਲ ਲਾ ਪੈਂਦਾ, ਕਈ ਵਾਰ ਉਹਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ, ਜਿਉਂਦੇ ਵਾਸਤੇ ਰਹੋ। ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਵੀ ਬੜੀ ਵਾਰੀ ਇਹ ਚੀਜ਼ ਵੇਖੀ ਹੋਵੇ, ਸਾਡੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਜਿਹੇ ਬਰਤਾਂਤ ਵਾਪਰਦੇ ਨੇ ਘਰ ਤੋਂ ਲੈ ਕੇ ਬਾਹਰ ਤੱਕ, ਆਪਣਿਆਂ ਤੋਂ ਲੈ ਕੇ ਬਗਾਨਿਆਂ ਤੱਕ, ਜਿਨ੍ਹਾਂ ਨੂੰ ਆਪਾਂ ਬੜੀ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ। ਪਰ ਕਈ ਵਾਰੀ ਜੇ ਤੁਸੀਂ ਇਹਨਾਂ ਦਾ ਲਾਕਾ ਦੇਕਾ ਆਪਣੀ ਜ਼ਿੰਦਗੀ 'ਚ ਵਾਪਰੇ ਕਿਸੇ ਵੱਡੇ ਘਟਨਾਕ੍ਰਮ ਦੇ ਨਾਲ ਜੋੜੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਪੂਰੀ ਫਿਲਮ ਸੀ ਅਤੇ ਉਹ ਜਿਹੜਾ ਉਹ ਨਿਕਾਹ ਜਿਹਾ ਇੱਦਾਂ ਦਾ ਕੁਛ ਵਾਪਰਿਆ ਸੀ ਜਿਹਨੂੰ ਮੈਂ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਉਹ ਇਸੇ ਦਾ ਹੀ ਰਲਦਾ ਮਿਲਦਾ ਇੱਕ ਹਿੱਸਾ ਸੀ, ਇਸੇ ਦਾ ਹੀ ਇੱਕ ਟ੍ਰੇਲਰ ਸੀ। ਬੜੀਆਂ ਚੀਜ਼ਾਂ ਜ਼ਿੰਦਗੀ 'ਚ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਸਮਝਣ ਨੂੰ ਮਿਲਣਗੀਆਂ। ਇੱਕ ਨਿੱਕੇ ਜਿਹੇ ਠੇਡੇ ਨੂੰ ਤੁਸੀਂ ਕਿਸੇ ਬੜੇ ਵੱਡੇ ਐਕਸੀਡੈਂਟ ਦੇ ਨਾਲ ਵੀ ਕਈ ਵਾਰੀ ਮੇਚ ਕੇ ਵੇਖ ਸਕਦੇ ਹੋ। ਕਈ ਵਾਰੀ ਉਹ ਤੁਹਾਨੂੰ ਇੱਦਾਂ ਵੀ ਪ੍ਰਤੀਤ ਕਰਾਉਂਦਾ ਕਿ ਇਸ ਵਾਰੀ ਮੇਰੇ ਨਾਲ ਉਨਾ ਵੱਡਾ ਕੁਛ ਨਹੀਂ ਵਾਪਰਿਆ, ਇਸ ਵਾਰੀ ਉਹਦਾ ਅਨਿਕਾ ਜਿਹਾ ਟ੍ਰੇਲਰ ਮੇਰੇ ਨਾਲ ਵਾਪਰ ਗਿਆ। ਸਮਝਣ ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਸਿੱਖਣਾ ਤਾਂ ਫਿਰ ਨਿੱਕੇ ਜਿਹੇ ਤੋਂ ਸਿੱਖ ਲਓ। ਅਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਬਹੁਤ ਵੱਡਾ ਵਾਪਰਨ ਦੇ ਉੱਤੇ ਵੀ ਫਿਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ, ਹੱਲ ਕਦੀ ਵੀ ਨਹੀਂ ਲੱਭਦਾ। ਪਰ ਇਹ ਛੋਟਾ ਜਿਹਾ ਫਾਰਮੂਲਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਸਕਦੇ ਹੋ, ਜਾਂਬਰ ਪਿੱਛੇ ਹੋਏ ਬੀਤੇ 'ਤੇ ਝਾਤੀ ਮਾਰ ਕੇ ਵੇਖ ਸਕਦੇ ਹੋ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਜਾਂ ਫਿਰ ਇਹ ਜੋ ਤੁਹਾਨੂੰ ਲੱਗਦਾ ਬਹੁਤ ਵੱਡਾ। ਇਸ ਸਾਰੇ ਕੁਛ ਦੇ ਨਾਲ ਨਜਿੱਠਿਆ ਜਾ ਸਕਦਾ। ਉਹ ਕੁਦਰਤ, ਉਹ ਰੱਬ, ਉਹ ਸ਼ਕਤੀ ਜਿਹਨੂੰ ਤੁਸੀਂ ਮੰਨਦੇ ਹੋ, ਜਿਹਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ, ਉਹ ਹਮੇਸ਼ਾ ਤੁਹਾਨੂੰ ਨਿੱਕੇ ਨਿੱਕੇ ਸੰਕੇਤ ਦਿੰਦੀ ਰਹਿੰਦੀ ਹੈ, ਤੁਹਾਡੇ ਸੋਹਣੇ ਹੋਣ ਦੇ ਵੀ, ਤੁਹਾਡੇ ਹੰਕਾਰ ਦੇ ਵੀ, ਤੁਹਾਡੇ ਪਿਆਰ ਦੇ ਵੀ, ਤੁਹਾਡੀ ਚੰਗਿਆਈ ਦੇ ਵੀ, ਤੁਹਾਡੀ ਬੁਰਾਈ ਦੇ ਵੀ, ਤੁਹਾਡੇ ਲਾਲਚ ਦੇ ਵੀ, ਤੁਹਾਡੀ ਸ਼ਖਸੀਅਤ ਦੇ, ਹਰ ਇੱਕ ਪੱਖ ਦੇ, ਜੋ ਸਾਡੇ ਸਾਰਿਆਂ ਦੇ ਅੰਦਰ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ ਜ਼ਰੂਰ ਮੌਜੂਦ ਨੇ। ਹਾਲੇ ਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਦੇ ਅੰਦਰੋਂ ਵੇਖਣਾ, ਪੜ੍ਹਨਾ ਸ਼ੁਰੂ ਕਰ ਦਿੱਤਾ, ਫਿਰ ਇਹ ਆਪਣੇ ਆਪ ਹੀ ਦੂਰ ਹੋ ਜਾਣਗੇ, ਜਾਂ ਫਿਰ ਇੱਦਾਂ ਕਹਿ ਲਓ ਕਿ ਆਪਣੇ ਆਪ ਮੈਨੇਜ ਹੋਣੇ ਸ਼ੁਰੂ ਹੋ ਜਾਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਜਾਂ ਅੱਜ ਦੀ ਕਹਾਣੀ, ਪਿਛਲੇ ਦਿਨੀ ਫੇਸਬੁੱਕ ਤੇ ਕਿਸੇ ਸੱਜਣ ਦੀ ਇੱਕ ਫੇਸਬੁੱਕ ਪੋਸਟ ਪੜ੍ਹਦਾ ਸੀਗਾ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕਹਿੰਦੇ ਮੈਂ ਇੱਕ ਦਿਨ ਆਪਣੇ ਆਫਿਸ ਬੈਠਾ ਹੋਇਆ ਸੀਗਾ ਤੇ ਇੱਕ ਦੋਸਤ ਮਿਲਣ ਆ ਗਿਆ। ਦੋਸਤ ਜਿਹਨੇ ਆਪਣੇ ਹੱਥੋਂ ਹੀ ਧੋਖਾ ਖਾਧਾ ਸੀਗਾ, ਥੋੜ੍ਹਾ ਨਿਰਾਸ਼ ਸੀਗਾ, ਦੁਖੀ ਸੀਗਾ। ਕਹਿੰਦੇ ਮੇਰੇ ਕੋਲ ਕਾਫੀ ਚਿਰ ਬੈਠਾ ਰਿਹਾ, ਆਪਣੇ ਦੁੱਖ ਸੁਣਾਉਂਦਾ ਰਿਹਾ, ਪਰ ਅੰਦਰੋਂ ਜਿਵੇਂ ਇਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਸ਼ਾਇਦ ਕੋਈ ਗਲਤ ਕਦਮ ਚੁੱਕ ਸਕਦਾ। ਕਹਿੰਦੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਥੋੜ੍ਹਾ ਰੋਕਿਆ ਤੇ ਕਿਹਾ, ਭਾਈ ਆਪਣੀ ਤੇ ਸੁਣਾ ਚੱਲਿਆ, ਮੇਰੀ ਵੀ ਸੁਣਦਾ ਜਾ। ਕਹਿੰਦੇ ਜਦੋਂ ਮੈਂ ਉਹਨੂੰ ਆਪਣੇ ਦੋ ਚਾਰ ਦੁੱਖ ਸੁਣਾਏ ਤੇ ਜਾਣ ਤੋਂ ਪਹਿਲਾਂ ਜਿਹੜਾ ਬੰਦਾ ਥੋੜੀ ਚਿਰ ਪਹਿਲਾਂ ਦੁਖੀ ਹੋ ਕੇ ਚੱਲਿਆ ਸੀ, ਉਹ ਹੁਣ ਥੋੜ੍ਹਾ ਹੱਸਦਾ ਹੱਸਦਾ ਚੱਲਿਆ ਸੀ। ਇਹਦੇ ਵਿੱਚ ਦੋ ਜਣਿਆਂ ਗੱਲਾਂ ਕੀਤੀਆਂ। ਇੱਕ ਨੂੰ ਲੱਗਾ ਕਿ ਮੇਰੇ ਤੇ ਸ਼ਾਇਦ ਕੋਈ ਸਾੜ ਸਤੀ ਚੱਲਦੀ, ਕੋਈ ਵੱਡਾ ਦੁੱਖ ਚੱਲਦਾ, ਪਰ ਜਦੋਂ ਦੂਜੇ ਨੇ ਆਪਣੀਆਂ ਬਹਿ ਕੇ ਸੁਣਾਈਆਂ ਤੇ ਦੋਵਾਂ ਨੂੰ ਲੱਗਿਆ ਕਿ ਨਹੀਂ, ਇਹ ਕੋਈ ਵੱਡੀ ਗੱਲ ਵੀ ਨਹੀਂ, ਜੇ ਸਾਡੇ ਦੋਵਾਂ ਨਾਲ ਹੋ ਰਹੀ ਆ ਤੇ ਕਿਸੇ ਹੋਰ ਨਾਲ ਵੀ ਹੁੰਦੀ ਹੋਊਗੀ। ਪਰ ਮਸਲਾ ਇਹ ਆ ਕਿ ਗੱਲ ਕਰਦੀ ਨਹੀਂ। ਕਈ ਵਾਰੀ ਡਿਪਰੈਸ਼ਨ ਤੇ ਕਈ ਵਾਰੀ ਸੁਸਾਈਡ ਵਰਗੀਆਂ ਨਾਮਰਾਦ ਚੀਜ਼ਾਂ। ਇਹਦੇ ਨਾਲ ਹੀ ਇੱਕ ਸੱਚੀ ਘਟਨਾ ਜੁੜਦੀ ਹੈ। ਲੰਡਨ ਤੋਂ ਯਾਰਕਸ਼ਾਇਰ ਸਟੇਸ਼ਨ ਤੋਂ ਇੱਕ ਲੜਕੀ ਜਿਹੜੀ ਥੋੜ੍ਹੀ ਮਾਨਸਿਕ ਪਰੇਸ਼ਾਨ ਸੀਗੀ, ਡਿਪਰੈਸ ਸੀਗੀ, ਉਹ ਲੰਡਨ ਦੇ ਵਿੱਚ ਰਹਿੰਦੀ ਸੀਗੀ। ਉਹਦਾ ਨਾਂ ਸੀਗਾ ਸ਼ਾਰਲੇਟ। ਸ਼ਾਰਲੇਟ ਇੱਕ ਦਿਨ ਸੋਚਦੀ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ। ਉਹ ਸਟੇਸ਼ਨ ਦੇ ਉੱਪਰ ਜਾਂਦੀ ਆ ਤੇ ਟ੍ਰੇਨ ਦਾ ਇੰਤਜ਼ਾਰ ਕਰਦੀ ਆ ਕਿ ਜਦੋਂ ਟ੍ਰੇਨ ਆਏਗੀ ਤੇ ਮੈਂ ਟ੍ਰੇਨ ਦੇ ਅੱਗੇ ਛਾਲ ਮਾਰ ਦੂੰਗੀ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦਿਨ ਜਿਹੜਾ ਉਸ ਟ੍ਰੇਨ ਦਾ ਡਰਾਈਵਰ ਸੀਗਾ, ਜਿਹੜਾ ਉਸ ਸਟੇਸ਼ਨ ਤੇ ਪਹੁੰਚਣ ਵਾਲਾ ਸੀਗਾ, ਡੇਵ ਉਸਦਾ ਨਾਮ ਸੀਗਾ। ਡੇਵ ਜਦੋਂ ਉਸ ਦਿਨ ਟ੍ਰੇਨ ਚਲਾ ਰਿਹਾ ਸੀਗਾ ਤੇ ਇਹਨੇ ਕੋਨੇ ਤੇ ਪਲੈਟਫਾਰਮ ਤੇ ਇੱਕ ਲੜਕੀ ਨੂੰ ਖੜੀ ਦੇਖਿਆ ਜਿਹੜੀ ਸੇਫਟੀ ਪੱਟੀ ਤੋਂ ਥੋੜ੍ਹੀ ਅੱਗੇ ਸੀ, ਤੇ ਡੇਵ ਨੇ ਸਮਝਦਾਰੀ ਨਾਲ ਟ੍ਰੇਨ ਦੀ ਪਹਿਲੋਂ ਹੀ ਰਫ਼ਤਾਰ ਘਟਾਤੀ ਤੇ ਬ੍ਰੇਕ ਮਾਰਤੀ। ਡੇਵ ਟ੍ਰੇਨ ਦੇ ਉਸ ਡੱਬੇ ਚੋਂ, ਉਸ ਇੰਜਨ ਦੇ ਡੱਬੇ ਚੋਂ ਉਤਰਿਆ ਤੇ ਸਿੱਧਾ ਉਸ ਲੜਕੀ ਵੱਲ ਗਿਆ। ਕੁੜੀ ਨੂੰ ਲੱਗਿਆ ਕਿ ਹੁਣ ਮੈਨੂੰ ਇਹ ਡਾਂਟੂਗਾ ਜਾਂ ਪੁਲਿਸ ਕੰਪਲੇਂਟ ਕਰੂਗਾ, ਪਰ ਉਹਨੇ ਬੜਾ ਨਿਮਰਜ ਹੋ ਕੇ ਆਖਿਆ ਕਿ ਮੇਰਾ ਨਾਮ ਡੇਵ ਹੈ, ਤੁਹਾਨੂੰ ਕੋਈ ਪਰੇਸ਼ਾਨੀ ਹੈ? ਕੁੜੀ ਨੇ ਕਿਹਾ ਕਿ ਹਾਂਜੀ, ਮੇਰਾ ਨਾਮ ਸ਼ੈਰਲੈਟ ਹੈ, ਮੈਂ ਥੋੜ੍ਹੀ ਸਟ੍ਰੈਸਡ ਹਾਂ ਤੇ ਅੱਜ ਸੋਚ ਰਹੀ ਸੀਗੀ ਕਿ ਆਪਣੇ ਆਪ ਨੂੰ ਖਤਮ ਕਰਦਾ। ਦੱਸਦੇ ਨੇ ਕਿ ਡੇਵ ਤੇ ਸ਼ੈਰਲੈਟ ਫਿਰ ਉਸ ਤੋਂ ਬਾਅਦ ਉਸ ਸਟੇਸ਼ਨ ਤੇ ਕੁਝ ਮਿੰਟ ਬੈਠੇ ਤੇ ਫਿਰ ਉਹ ਦੋਵੇਂ ਆਪੋ ਆਪਣੀ ਮੰਜ਼ਿਲ ਦੇ ਵੱਲ ਵਧ ਗਏ। ਸ਼ਾਰਲੇਟ ਨੇ ਅਗਲੇ ਦਿਨ ਉਸ ਬੰਦੇ ਦਾ ਧੰਨਵਾਦ ਕਰਨ ਲਈ ਫੇਸਬੁੱਕ ਦੇ ਉੱਪਰ ਪੋਸਟ ਪਾਈ, ਕਿਉਂਕਿ ਸ਼ਾਰਲੇਟ ਨਹੀਂ ਜਾਣਦੀ ਸੀਗੀ ਕਿ ਉਹ ਬੰਦਾ ਕੌਣ ਹੈ, ਉਹਨੂੰ ਲੱਭਣਾ ਚਾਹੁੰਦੀ ਸੀਗੀ। ਜਦੋਂ ਉਹਨੇ ਫੇਸਬੁੱਕ ਦੇ ਉੱਪਰ ਪੋਸਟ ਪਾਈ, ਉਸ ਬੰਦੇ ਦਾ ਧੰਨਵਾਦ ਕੀਤਾ ਤੇ ਨਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ ਲੱਭਣ ਦੇ ਵਿੱਚ ਮੇਰੀ ਮਦਦ ਕਰੋ। ਕੁਝ ਪਲਾਂ ਦੇ ਵਿੱਚ ਹੀ ਸ਼ਾਰਲੇਟ ਨੂੰ ਉਸਦਾ ਨੰਬਰ ਮਿਲ ਗਿਆ। ਉਹਨਾਂ ਦੋਵਾਂ ਦੀ ਗੱਲਬਾਤ ਹੁਣ ਡੇਲੀ ਹੋਣ ਲੱਗ ਗਈ, ਦੋਸਤੀ ਬਣੀ, ਪਿਆਰ ਹੋਇਆ ਤੇ ਗੱਲਬਾਤ ਵਿਆਹ ਤੇ ਪਹੁੰਚ ਗਈ। ਉਹ ਦੋਵੇਂ ਜਣੇ ਵਿਆਹ ਵੀ ਕਰਾ ਲੈਂਦੇ ਨੇ। ਪਰ 2020 ਦੇ ਵਿੱਚ
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ ਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ ਤੇ ਉਹ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਦੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇੱਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤੇ ਤੁਸੀਂ ਸੁਣੋ ਵੀ, ਕੀ ਪਤਾ ਕੱਲ੍ਹ ਨੂੰ ਆਪਾਂ ਵੀ ਉਸੇ ਥਾਂ 'ਤੇ ਹੋਈਏ ਜਿਹੜੇ ਥਾਂ 'ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ 'ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਅਤੇ ਜਦੋਂ ਸੁਣੋਗੇ ਤਾਂ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਅਤੇ ਸ਼ਾਰਲਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਅਸੀਂ ਏਡਾ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

बस रेंज रोवर 1674 ये नहीं है 71-72 ये है 1674 ये है 1674 सुनते रहो सुनते रहो। हाँ जी AM।

0: ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮਤਾ ਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ,
1: ਹੁਣ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ,
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ,
0: ਸੰਤ ਕਿਰਪਾ ਤੇ ਆਂਦਨ ਜਾਗ, ਨਾਨਕ ਸਿਮਰਨ ਪੂਰੈ ਭਾਗ,
1: ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬੂ ਨ ਜੂਰੈ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ,
1: ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
1: ਸਿਮਰੈ ਸੇ ਜਨ ਜਿਨ ਕੁਰ ਪਮਿਆ, ਨਾਨਕ ਤਿੰਜਨ ਸਰਣੀ ਪਿਆ,
0: ਹਰ ਸਿਮਰਨ ਕਰ ਭਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ,
1: ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਜਾ ਤੇ,
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,
1: ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕਹਿ ਮਨ ਬਿਸਰਾਮ, ਅੱਠ ਇੱਕ ਸਲੋਕ,
0: ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ, ਉਹਾ ਨਾਮ ਤੇਰਾ ਸੰਗ ਸਹਾਈ,
0: ਜਹ ਮਹਾ ਭੈਣ ਦੂਤ ਜਮਦਾ ਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ,
1: ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾ ਹੈ ਉਧਾਰੀ,
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ, ਹਰ ਕੋ ਨਾਮ ਕੋਟ ਪਾਪਰ ਹਰੈ,
1: ਗੁਰਮੁਖ ਨਾਮ ਜਪੋਮਨ ਮੇਰੇ, ਨਾਨਕ ਪਾਵੋ ਸੂਖ ਬਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੁਹ ਸੁਖੀਆ,
1: ਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ,
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ,
1: ਜੇ ਮਾਰਗ ਹੋ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ,
1: ਸੂਟਤ ਨਾਹੀ ਕੋਲ ਲਖਬਾਹੀ, ਨਾਮ ਜਪੈ ਤੈ ਭਾਰ ਪਰਾਹੀ,
0: ਅਨਕ ਬਗੰਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ,
1: ਅਨਕ ਜੂਨ ਜਨ ਮੈਂ ਮਰ ਜਾਮ, ਨਾਮ ਜੋਤ ਪਾਵੈ ਬਿਸਰਾਮ,
0: ਹਉ ਮੈਲਾ ਮਲ ਕਬਹੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ,
1: ਐਸਾ ਨਾ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ,
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ, ਹਰ ਕਾ ਨਾਮ ਉਹਾ ਸੰਗ ਤੋਸਾ,
1: ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ,
0: ਜਹਾਂ ਪੰਥ ਤੇਰਾ ਕੋ ਨਸ ਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ,
1: ਜਾਂ ਮਹਾ ਬਿਆਨ ਤੋਗਾਮ, ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ,
0: ਜਹਾਂ ਤਿਰਖਾ ਮਨ ਤੁਝਾ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ,
1: ਭਗਜਨਾ ਕੀ ਬਰਤਨ ਨਾਮ, ਸੰਜਨਾ ਕੈ ਮਨ ਬਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ,
1: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਰ,
0: ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ,
1: ਮੰਤਰ ਨੰਗਰ ਤੇ ਰੰਗ ਏ ਕੈ, ਨਾਨਕ ਜਨ ਕੈ ਬਿਰਦ ਵਿਵੇਕੈ,
0: ਹਰ ਕਾ ਨਾਮ ਜਨ ਕੋ ਮੁਕਤ ਜੋਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ,
1: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸ਼ੋਭਾ ਪਾਈ,
1: ਹਰ ਕਾ ਨਾਮ ਜਨ ਕੋ ਭਉ ਜੋ, ਹਰ ਨਾਮ ਜਪਤ ਕਛਨਾ ਹੈ ਬਿਜੋ,
0: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ,
1: ਹਰ ਹਰ ਜਨ ਕੇ ਮਾਲਕ ਜੀਨਾ, ਹਰ ਦਨ ਜਨ ਕੋ ਆਪ ਪ੍ਰਭ ਦੀਨਾ,
0: ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ,
1: ਓਤ ਪੋ ਜਨ ਹਰ ਸਰਾਤੇ, ਸੁਨ ਸਮਾਦ ਨਾਮ ਰਸਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਤ ਪ੍ਰਗਟਨੀ ਛਪੈ,
1: ਕੀ ਭਗਤ ਮੁਤ ਪਉ ਕਰੈ, ਨਾਨਕ ਜਨ ਸੰਕੇਤੇ ਤਰੈ,
0: ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ,
1: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ,
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ, ਸੰਤ ਪ੍ਰਤਾਪ ਦੁਰਤ ਸਭ ਨਸੈ,
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਦਿਆਈ ਹੈ,
0: ਨਾਮ ਤੁਲ ਕਾ ਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ,
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕਹਿ ਮਨ ਬਿਸਰਾਮ, ਅੱਠ ਦੋ ਸਲੋਕ,
0: ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਆਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ,
0: ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ,
1: ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ,
0: ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ,
1: ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ,
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ, ਮਹਾ ਉਦਾਸ ਤਪੀਸਰ ਥੀਵੈ,
1: ਅਗਨ ਮਾਏ ਹੋਂ ਪ੍ਰਾਨ, ਕਨਕ ਅਸ ਹੈ ਬੋਰਦਾਨ,
0: ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ,
1: ਨਿਮਕ ਨਿਮਕ ਕਰ ਸੀਰ ਕਟਾਵੈ, ਤੋ ਵੀ ਹੋ ਮੈਂ ਮੈਲ ਨਾ ਜਾਵੈ,
0: ਹਰ ਕੇ ਨਾਮ ਸੰਸਰ ਕੱਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
1: ਮਨ ਕਮ ਨਾ ਤੀਰਤ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ,
0: ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ,
1: ਦੇਹੀ ਕੋ ਬੋ ਸਾਧਨਾ ਕਰੇ, ਮਨ ਤੇ ਕਬੂ ਨੂੰ ਭਿਖਿਆ ਟਰੈ,
0: ਜਲ ਤੋ ਵੈ ਬਹੁ ਦੇਹੇ ਅਨੀਤ, ਸੁਧ ਕਹਾਂ ਹੋਏ ਕਾਚੀ ਭੀ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ,
0: ਬਹੁਤ ਸਿਆਣਪ ਜੋ ਕਾ ਭਾਉ ਬਿਆਪੈ, ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ,
1: ਏਕ ਅਨੇਕ ਗੰਨੀ ਬੂਜੈ, ਕੋਟ ਪਾਵ ਦਰਗੈ ਨੀ ਸਿਜੈ,
0: ਛੂਟ ਸਨਾਹੀ ਉਬ ਪਾਇਆਲ, ਮੋਹੇ ਬਿਆਪੈ ਮਾਇਆ ਜਾਲ,
1: ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨੀ ਮਾਨੈ,
0: ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ,
1: ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ,
1: ਜੇ ਕੋ ਆਪਣੀ ਸੁਭਾ ਲੋਰੇ, ਸਾਧ ਸਿੰਘ ਇਹ ਹੋ ਮੈਂ ਛੋਰੇ,
0: ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸ਼ਰਨੀ ਪਰੈ,
1: ਜਿਸ ਸਿੰਘ ਕੋ ਪਵ ਦਸ ਪਿਆਸਾ, ਨਾਨਕ ਤਾ ਕਹਿ ਬਲ ਬਲ ਜਾਸਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੈ ਮਿਟੈ ਬਿਮਾਨ,
1: ਆਪਸ ਕੋ ਜੋ ਜਾਣਾ ਨੀਚਾ, ਸੋ ਉਗਨੀਏ ਸਭ ਤੇ ਉੱਚਾ,
0: ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ,
1: ਮਨ ਆਪਣੇ ਤੇ ਬੁਰਾ ਮਟਾਨ, ਸਾਧਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੁ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰ ਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋਂ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿਰ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆ ਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਨਾਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
0: ਬਟਾਉ ਸਿਓ ਜੋ ਲਾਵੈ ਨੇਹੇ ਤਾ ਕੋ ਹਾਥ ਨਾ ਆਵੈ ਕੇਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇਜਾ ਮਨ ਜਿਹ ਘਟ ਬਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਤੀਤ ਮਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖ ਧਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਹ ਪਾਪ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵਰ ਲੁਭਾਵੇ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਰ ਤਾਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪਾ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
0: ਸਹਿਤੇ ਆ ਜੋ ਇੱਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੈ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜ ਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ
1: ਸਾਧਕ ਸੰਗ ਸਰ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕ ਸੰਗ ਨਾਹੀ ਕਛ ਕਾਲ ਦਰਸ਼ਨ ਭੇਟ ਤਹੂਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਨਰ ਪੈ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਥ ਹੋਏ ਸਾਧ ਸੰਗ ਪਾਵੈ ਜਨ ਪੂਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਨਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਣੈ ਜਗਦੀਸ਼
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਉ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨ ਕੋਏ
0: ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ 8-11 ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੂ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਾਂ ਵਿਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਕ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8-12 ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਪੰਜਾਬੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਚ ਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਈ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਕ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪੇਖ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੀ ਡੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪਏ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉਂ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉਂ ਮਹਾਂਧਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇ देवनहार अवर त्या तुत सह चितार
0: जो कच करे सोई सुखमान भूला काहे फिरे जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पर सेती कर जाहे
1: जिस वखर को लेन तू आया राम नाम संतन घर पाया
0: तजब मान लेहो मन मूल राम नाम हृदय महतोल
1: लाद खेप संत संचाल अवर त्या विख्या जंजाल
0: धन धन कह सब कोए मुख उजल हर दर गै सोए
1: हो वापार बिरला वापार है नानकता कैसद बलिहार है
0: चरण साधके धोए धोए पियो अर्प साध को अपना जियो
1: साध की तूर करो इसनान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: उठ गही संत है दर आया सर्ब सुख नानक तेह पाया
1: मृतु को जीवा लनहार भूखे को देवत आधार
0: सर्बन दान जाकी दृष्टि माहे पूर्व लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एहे करनी
1: कर कृपा जिसको नाम दिया नानक सो जन निर्मल थिया
0: जाके मन गुर की परती तिस जन आवे हर प्रवचीत
1: भगत पग सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस साचा आकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहे गुरु अष्टपदी
1: अविनाशी परम मन में राख मन की तू प्रीत त्याग
0: तिसते परे नाहीं किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच जिसके स्थान जैसा जनावे तैसा नानक जान
0: नाना रूप नाना जाके रंग नाना पीख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के तारे पुरिया सा भवन नाम कै संग उदरे सुन सर्वन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी बाणी सत पुरख समय समाणी
0: सत कर्म जाकी रचना सत मूल सत सत उत्पत
1: सत करनी निर्मल निर्मली जिसे बुझाए तिसे सब भली
0: सत नाम प्रभु का सुखदाई विश्वास सत नानक गुरते पाई
1: सत बचन साधु उपदेश सत जन जाके हृदय प्रवेश
0: सत निरत बूझे जे कोए नाम जप ताकि गत होए
1: आप सत की आसव सत आपे जाने अपनी मित गत
0: जिसकी सृष्ट सो कर नहार अवर न बूझ करत विचार
1: करते की मीना जाने किया नानक जो तिस पावे सो वर्तिया
0: जिस मन बिसम भय बिस्माद जिन बूझे तिस आया स्वाद
1: प्रभु कै रंग राज जन रहे गुर के बचन पदार्थ लहे
0: कोए दाते दुख काटन हार जाके संग तरै संसार
1: जन का सेवक सो वड भागी जन कै संग एक ले गुलागी
0: गुण गोविंद कीर्तन जन गावे गुर प्रसाद नानक फल पावे
1: सुख मनी सुख अमृत पव नाम भगत जना कै मन विश्राम अठ सोलां श्लोक
0: आद सच जुगाद सच है पे सच नानक हो सी पे सच सत नाम श्री वाहे गुरु अष्टपदी
1: चरण सत सत परसनहार पूजा सत सत सेवदार
0: दर्शन सत सत पेखनहार नाम सत सत आवनहार
1: आप सत सत सवतारी आपे गुणकारी
0: शब्द सत सत प्रभ वक्ता सुरत सत सत जा सुनता
1: पूजनहार को सत सब होए नानक सत सत प्रभ सोए
0: सत स्वरूप हृदय जिन मान्या करन करावन तिन मूल पछानिया
1: जाके हृदय विश्वास प्रभाया तत् ज्ञान तिस्मन प्रगटाया
0: पैते निर्भउ होए बसाना जिसते उपजा तिस माहे समाना
1: बस्त मैं ले बस्त गडाई ताको भिन्न न कहना जाई
0: बूझै बूझनहार विवेक नारायण मिले नानके
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जाने संग प्रभु का सेवक नाम कै रंग
0: सेवक को प्रभु पालनहारा सेवक की राखे निरंकारा
1: सो सेवक जिस दया प्रभु तारै नानक सो सेवक सिख साथ साथ सुमार है।
0: अपने जनता पर दाटा कै अपने सेवक की सर पर राख है।
1: अपने दास को दे वडाई अपने सेवक को नाम जपाई।
0: अपने सेवक की आपत राख है ताकि गत मित कोई न लाख है।
1: प्रभ कह सेवक को न पहुंचे प्रभ कह सेवक ऊंचते ऊंचे।
0: जो प्रभ अपनी सेवा लाया नानक सो सेवक दह दिस प्रगटाया।
1: नीकी कीरी में कर राख है पसम करे लश्कर कोट लाख है।
0: जिसका सास न काटते आप ता को राखत दे कर हाथ।
1: मानस जतन करत बो पात तिसके करत बिरथे जात।
0: मारे न राखे अबर न कोए सर्व जिया का राखा सोए।
1: काहे सोच करे रे पानी जप नानक प्रभ अलख बिडाणी।
0: बारम बार बार प्रभ जपिए पी अमृत एहो मन तन त्रपिए।
1: नाम रतन जिन गुरमुख पाया तिसकिच अबर नाही दिसताया।
0: नाम तन नामो रूप रंग नामो सुखर नाम कसंग।
1: नाम रस जो जन तपताने मन तन नामे नाम समान।
0: उठत बैठ सोबत नाम कहो नानक जन कै सदकाम।
1: लो जाचे वादन रात प्रभ अपने जन की नींदात।
0: करह भगत आत्म कै चाए प्रभ अपने स्यो रह है समाए।
1: जो होवा हो वसु जाने प्रभ ने का हुकुम पछाने।
0: तिसकी महिमा कौन बखानो तिसका गुण कहे एक न जानो।
1: आठ पैर पर बसे हजूर है कहो नानक से ही जन पूरे।
0: मन मेरे तिन की ओट ले हे मन तन अपना तिन जन दे हे।
1: जिन जन अपना प्रभु पछाता सो जन सर्व थोक का दाता।
0: तिसकी शरण सर्व सुख पावे तिसके दरसा पाप मिटावे।
1: अवर सियान सगली छाड तिस जन की तू सेवा लाग।
0: आवन जान न होवी तेरा नानक तिस जन के पूज हो सद पैरा।
1: सुखमनी सुख अमृत प्रभ नाम भगत जना कै मन विश्राम। अठ सतारा श्लोक।
0: सत पुरख जन जाने सतगुर तिसका नाओ। तिसकै संग सिख उदर है नानक हर गुण गाओ। सत नाम श्री वाहे गुरु अष्टपदी।
1: सतगुर सिखी करै प्रतपाल सेवक को गुरु सदा दयाल।
0: सिख की गुर दुरमत मल हेरै गुर बचनी हर नाम उचरै।
1: सतगुर सिखै बंधन काटै गुर का सिख बिकार ते हटै।
0: सतगुर सिख को नाम धन दे गुर का सिख वड भागी हे।
1: सतगुर सिखा हलत पलत सवार नानक सतगुर सिखो जी नाल सुमार।
0: गुर कै ग्रह सेवक जो रहै गुर की आज्ञा मन में सह।
1: आपस को कर कछ ना जनावे हर हर नाम हृदय सत्यावे।
0: मन बेचै सतगुर कै पास ते सेवक के कार्ज रास।
1: सेवा करत होए नेकामी तिसको होत प्राप्त स्वामी।
0: अपनी कृपा जिसे आप करे नानक सो सेवक गुर की मत ले।
1: विश्व विश्व गुर का मन मान सो सेवक परमेश्वर की गत जान।
0: सो सतगुर जिस हृदय हर नाओ अनक बार गुर को बल जाओ।
1: सर्वन दान जी का दाता आठ पैर पार ब्रह्म रंग दाता।
0: ब्रह्म है जन जन में पार ब्रह्म एक है आप नहीं कछ परम।
1: सहर सियान पलया न जाइए नानक ऐसा गुरु भागी पाई है।
0: सफल दर्शन पेखत पुनीत परसत चरण गत निर्मल रीत।
1: संग्राम गुण रवे पार ब्रह्म की दरगह गवे।
0: सुनकर बचन करन आगाने मन संतोखा तुम पतिया ने।
1: पूरा गुरु आख्यो जा का मंत्र अमृत दिष्ट पेखे होए संत।
0: गुण बेअंत कीमत नहीं पाए नानक जिस भावे तिस लय मिलाए।
1: जे बाए कुस्तत अनेक सतपुरख पूरन बबे।
0: काहू बोल न पहुंचत प्राणी अगम गोचर प्रभ निर्बानी।
1: निराहार निर्वैर सुखदाई ताकि कीमत किने न पाई।
0: अनक भक्त बंधन नित कर है चरण कमल हृदय स्मर है।
1: सद बलिहारी सदगुरु अपने नानक जिस प्रसाद ऐसा प्रभ जपने।
0: एहो हर रस पावे जन कोए अमृत पीवे अमर सो होए।
1: प्रता नाही कदे विनाश जाके मन पटे गुणतास।
0: आठ पहर हर का नाम ले सच उपदे सेवक कौ दे।
1: मोह माया कै संग न लेप मन में राख है हर हर एक।
0: अंधकार दीपक परगासे नानक पर मोह दुख तहते नासे।
1: तब्त माहे ठंड वरताई आनंद पया दुख नाठे पाई।
0: जन्म मरण के मिटे अंदेसे साधु के पूर्ण उपदेशे।
1: पौ चुका निर्भय होए बसे सगल ब्याद मन ते खै नसे।
0: जिसका सातन कृपा धारी साध संग जप नाम मुरारी।
1: चित पाई चूके भउ गवन सुन नानक हर हाजा सरवन।
0: निर्गुण आप सरगुण पी ओही कला धार जिन सगली मोही।
1: अपने चित बाबा बनाए अपनी कीमत आपे पाए।
0: हर बिन दूजा नाही कोए सर्ब निरंतर एको सोए।
1: पोत पोत रव्या रूप रंग पै प्रगा साध कै संग।
0: रच रचना अपनी कल धारी अनक बार नानक बलिहारी।
1: सुख मनी सुख अमृत प्रभ नाम भगत जना कै मन विश्राम। अठ अठारा श्लोक।
0: साथ न चालै बिन भजन बिखिया सगली छार। हर हर नाम कमाव ना नानक हो तन सार। सत नाम श्री वाहे गुरु अष्टपदी।
1: संजना मिल करो विचार एक सिमर नाम आधार।
0: अवरो पासा मीत बिसार हो चरण कमल रिद मैं उरतार हो।
1: करम कारण सो प्रभ समरथ दृढ़ कर गहो नाम हर रथ।
0: एहो तन संचो हो वो भगवंत संत जना का निर्मल मंत।
1: एक आसरा को मन माहे सर्व रोग नानक मिट जाहे।
0: जिस तन को चार कुंट उठता वै सो तन हर सेवा ते पाव है।
1: जिस को नित बाछै मीत सो सुख साधु संग परीत।
0: जे शोभा को कर है भली करनी सा शोभा भज हर की शरणी।
1: अनको पावी रोग न जाए रोग मिटे हर अवख दलाए।
0: सर्व निदान मह हर नाम निदान जप नानक दर गै परवान।
1: मन पर बोधो हर के नाए दर्द स्तावत आवै ठाए।
0: ताको बिघन लागे कोए जाके हृदय बसै हर सोए।
1: कल ताती ठंडा हर नाओ सिमर सिमर सदा सुख पाओ।
0: भव बिन सह पूर्ण होए आस भगत पाए जाए आत्म परगास।
1: सित कर जाए बसे अबनासी, कहो नानक काटी जमफासी।
0: तत विचार कह जन साचा, जन्म मरै सो काचू काचा।
1: आवागमन मिटे प्रभ सेव, आप त्याग शरण गुरुदेव।
0: यों रतन जन्म का हुए उदार, हर हर सिमर प्राण आधार।
1: अन को पावन छूटन हारे, सिमर शास्त्र वेद विचारे।
0: हर की भक्त करू मन लाए, मन बंचत नानक फल पाए।
1: संग न चालस तेरे धना, तू क्या लपटावै मूर्ख मना।
0: सुत मीत कुटांबर बन तैन ते कहो हो तुम कवन सनाथा।
1: राज रंग माया विस्तार, इन ते कहो हो कवन छुटकार।
0: आस हस्ती रथ सवारी, झूठा डंफ झूठ पासारी।
1: जिन दिए तिस बुझे ना बिगाना, नाम विसार नानक पछताना।
0: गुर की मातू लिहे आने, भक्त बिना बहु डूबे सियाने।
1: हर की पद करो मन मीत, निर्मल होए तुम्हारो चीत।
0: चरण कमल राखो मन माहे, जन्म जन्म के किल विख जाहे।
1: आप जप हो अवरै नाम जपावो, सुनत कहत रहत गत पावो।
0: सार भूत सत हर को नाओ, सहज सुभाए नानक गुण गाओ।
1: गुण गावत त्रिय उतर समैल, बिनस जाए हो मैं बिख फैल।
0: होहे अचिंत बसै सुख नाल, सांस ग्रासर नाम संभाल।
1: छाड़ सियान सगली मना, सात संग पावे सजतना।
0: हर पूंजी सांच करो व्यवहार, इहां सुख दर गै जयकार।
1: सर्व निरंतर एको देख, कहो नानक जाके मस्त कलेख।
0: एको जापे को सालाहे, एक सिमर एको मन आहे।
1: एक सके गुण गाओ अनंत, मंतन जाप एक भगवंत।
0: एको एक एक हर आप, पूर्ण पूरहे ओ प्राव्याप।
1: अनक विस्तार एक ते भय, एक अराध पराचित गए।
0: मंतन अंतर एक प्रभ राता, गुर प्रसाद नानक एक जाता।
1: सुखमनी सुख अमृत प्रभ नाम, भगत जना कै मन विश्राम। 8-19 श्लोक।
0: फिरत फिरत प्रभ आया, परया तो शरनाए। नानक की प्रभ बेनती, अपनी भगती लाए। सत नाम श्री वाहे गुरु अष्टपदी।
1: जाचक जन जाचे प्रभ दान, कर कृपा दिवो हर नाम।
0: साध जना की मांगो तूर, पार ब्रह्म मेरी शरदा पूर।
1: सदा सदा प्रभ की गुण गाओ, सास सास प्रभ तुम्हें ते आओ।
0: चरण कमल स्यों लागे प्रीत, भक्त करो प्रभ की नित नीत।
1: एक ओट एको आधार, नानक मांगे ना प्रभ सार।
0: प्रभ की दृष्ट महा सुख होए, हर रस पावे बिरला कोए।
1: जिन चख्या से जन तृप्ता ने, पूर्ण पुरख नहीं डोला ने।
0: सो भर भरे प्रेम रस रंग, उपजै चाओ साध कै संग।
1: परै शरण आन सब त्या, अंतर प्रगास अंध निर्लाग।
0: बड़ भागी जपया प्रसोए, नानक नामर ते सुख होए।
1: सेवक की मनसा पूरी भई, सदगुर ते निर्मल मत ले।
0: जन को प्रभ होए ओ दयाल, सेवक की नो सदा निहाल।
1: बंधन काट मुकुत जन भया, जन्म मरण दुख परम गया।
0: पिछ पुनी शरदा सा पूरी, रब रहया सत्संग हजूरी।
1: जिसका सा तिन लिया मिलाए, नानक भक्ति नाम समाए।
0: सो क्यों बिसरै जे काल न पानै, सो क्यों बिसरै जे की आ जानै।
1: सो क्यों बिसरै जिन सब कुछ दिया, सो क्यों बिसरै जे जीवन जिया।
0: सो क्यों बिसरै जे अगन मह राखै, गुर प्रसाद को बिरला लाखै।
1: सो क्यों बिसरै जे बिकते काढ़ै, जन्म जन्म का टूटा गाढ़ै।
0: गुरपूरै ताते है बुझाया, प्रभ अपना नानक जन त्याया।
1: साजन संत करो हो काम, आंत त्याग जपो हर नाम।
0: सिमर सिमर सिमर सुख पावो, आप जपो अवरह नाम जपावो।
1: भगत पाए त्रिये संसार, बिन भक्ति तन हो सी चार।
0: सर्व कल्याण सुख निध नाम, बूट जात पाए विश्राम।
1: सगल दुख का हो तनास, नानक नाम जपो गुणतास।
0: उपजी प्रीत प्रेम रस चाओ, मन तन अंतर यही सुआओ।
1: नेत्रों पे दर्श होए, मन बिकसै साधु चरण तोए।
0: भक्त जना कै मंतन रंग, बिरला को पावे संग।
1: एक बस दीजे कर मया, गुर प्रसाद नाम जप लया।
0: ताकि उपमा कही न जाए, नानक रहया सर्ब समाए।
1: प्रभ बख्शन दीन दयाल, भगत विछल सदा कृपाल।
0: नाथ नाथ गोविंद गोपाल, सर्व कटा करत प्रतपाल।
1: आद पुरख कारण करतार, भगत जना के प्राण आधार।
0: जो जो जपै सो होए पुनीत, भक्त पाए लावे मन ही।
1: हम निर्गुण यार नीच अजान, नानक तुमरी शरण पुरख भगवान।
0: सर वैकुंठ मुक्त मोख पाए, एक निमख हर के गुण गाए।
1: अनक राज भोग वडे आई, हर के नाम की कथा मन भाई।
0: बहु भोजन कापर संगीत, रसना जपती हर हर नीत।
1: पली सुकरनी शोभा धनवंत, हृदय बसे पूरन गुरुमंत।
0: सार संग प्रभ देहो निवास, सर्व सुख नानक प्रगास।
1: सुख मनी सुख अमृत प्रभ नाम, भगत जना कै मन विश्राम। 8-20 श्लोक।
0: सरगुण निर्गुण निरंकार, सुन समाधि आप। अपन किया नानका, आपे ही फिर जाप। सत नाम श्री वाहे गुरु अष्टपदी।
1: जब अकार कुछ न दृष्टि, तापा पुण तब कहते होता।
0: जब तारी आपन सुन समाद, तब बैर विरोध के संग कमात।
1: जब इसका वरन चिन्ह न जापत, तब हर सो को किसे व्याप्त।
0: जब आपन आपा पार ब्रह्म, तम हो कहां किस होवत परम।
1: आपन खेलिया वर्ती जा, नानक करने हार न दूजा।
0: जब होवत प्रा केवल तानी, तब बंद मुक्त कहो किसको गनी।
1: जब एक हर गम अपार, तब नरक सुर को कौन अवतार।
0: जब निर्गुण प्रा सहज सुभाए, तब शिव शक्ति तख्त कहो हो कित ठाए।
1: जब आपे आप अपनी जोत धरे तब कौन निडर कौन कत डरे।
0: आपन चले तब करने हार नानक ठाकुर अगम पार।
1: अविनाशी सुखे अपने आसन तय जन्म मरण को कहा विनाशन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तम कौन छुटे कौन बंधन बाधे।
1: आपन आप ही अचर जा नानक आपन रूप आप ही उपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी ज्योत संग समावे तह किसै भू कौन तृप्तावे।
0: कर्ण करावन करने हार नानक करते का नाहि सुमार।
1: जा अपनी सुवा आपन संग बनाई तब कौन माए बा मित्र सुत भाई।
0: जह सर्व कला आपे परवीन तह वेदक तेव कहां कोचीन।
1: जब अपने आप उतारे तो सगन अपसगन कहां बिचारे।
0: जह आपन ऊंच आपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गज जानो आप।
0: जह अछल अछेद अभेद समाया ऊहा किसह व्याप्त माया।
1: आपस को आपे आदेश तिहु गुण का नाही प्रवेश।
0: जह एक है एक एक भगवंता तह कौन अचिंत किस लागे चिंता।
1: जह अपन आप पतियारा तह कौन कथे कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तिहु गुण में कीनो विस्तार।
0: पाप पुन तह पई कहावत को नरक को स्वर्ग बंछावत।
1: आल जाल माया जंजाल हो मैं मोह परम पै पार।
0: दुख सुख मान अपमान अनक प्रकार की ओ बख्यान।
1: अपन खेल आप कर देखे खेल संकोच है तो नानक एक है।
0: जह अवगत भक्त है आप जह पसरै पासार संत प्रताप।
1: तुहु पाक का आपै धनी उनकी शोभा उन्हूं बनी।
0: आप है कौतक करै आनंद चोज आप है रस भोगन निर्जोग।
1: जिस भावे तुस अपन ना लावे जिस भावे तुस खेल खिलावे।
0: बेशुमार अथा अगंत अतोले ज्यों बुलावो त्यों नानक दास बोले।
1: सुख मनी सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहिगुरु अष्टपदी।
1: आप कथे आप सुनने हार आपे एक आप विस्तार।
0: जा तिस भावे ता सृष्टो पाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सबता कै हाथ दीन दयाल अनाथ को नाथ।
1: जिस राखे तिस कोई न मारे सो मुआ जिस मनो बिसारे।
0: तिस्ता जबर कहां को जाए सब सरे एक निरंजन राए।
1: जी की जुग जा कै सुभात अंतर बाहर जानो साथ।
0: गुण दान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: तत पाले जी अनबो पात जो जो रचियो सुत सह त्यार।
0: जिस पावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक एक जानिया।
0: जन लागा हर एक नाए तिसकी आसन बिरथी जाए।
1: सेवो को सेवा बने आए हुक्म बूझ परम पद पाए।
0: इसते ऊपर नहीं विचार जाके मन बसिया निरंकार।
1: बंधन तोर पै निर्वैर अंदिन पूजे गुर के पैर।
0: यह लोक सुखिए पर लोक सुहेले नानक हर प्रभ आपे मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गाओ प्रांत नुन का यह सुहाओ।
0: आठ पहर प्रापी खुह नीरा मिटे अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दोय लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहर न आवे जाहे।
1: इसते दूर कहा को जाए उबरे रखन हार ते आए।
0: निर्भउ जपै सगल भउ मिटै प्रभु कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ता कै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताके निकट न आवत काल।
0: अमर भय अमरा पद पाया साध संग नानक हर त्याया।
1: सुख मनी सुख अमृत पव नाम भल जना कै मन विश्राम। 8:22 श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिग्री एक स्कट माहे अनक रंग नाना दृष्टा है।
1: नौनद अमृत पव का नाम देही में इसका विश्राम।
0: सुन समाध अनहत नाद कह न जाई अचार्य ਬਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ ਅੰਕਾਰ
1: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਨ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.